ਦਿੱਤਾ। ਜੇ ਆਸ ਤੁਜ ਤਵ ਸਰਨੇ ਪਰੇ ਤਿਨ ਕੇ ਦੁਸ਼ਟ ਦੁਖ ਤਵਾ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ।

ਦੇਹ ਕੇ ਅਣਡਿੜ ਕੀਤਾ ਤੈਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਓ ਕੇ ਮਾਣ ਦਿਤਾਣਿਓ ਕੇ ਤਾਣ ਨਿਓਟਿਓ ਕੀ ਓਟ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ।

ਦੇ ਵਿੱਚ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਦੇ ਆ, ਕਥਾ ਵਿਚਾਰਾਂ ਕਰਦੇ, ਢਾਡੀ ਵਾਰਾਂ ਰਾਹੀਂ ਹਰ ਜਾ ਸਰਵਣ ਕਰਵਾਉਂਦੇ ਆ, ਸੋਦਾ ਰਹਿ ਰਾਜ ਸਾਹਿਬ ਜੀਆਂ ਦਾ ਜਾਪ ਕਰਦੇ ਆ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਜੀ ਆਪ ਜਿੰਦਾਰ ਕਰਦੇ ਸੇਵਕ ਕੁਲਜੀਤ ਕੌਰ ਅੰਮ੍ਰਿਤਪਾਲ ਸਿੰਘ ਕੈਨੇਡਾ ਵਿਖੇ ਪਹੁੰਚੇ ਹਨ, ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਸਿਰ ਤੇ ਮੇਰਾ ਪ੍ਰਤ ਰੱਖਣਾ, ਸਤਿਗੁਰੂ ਜੀ ਸਫਲਤਾਈਆਂ ਕਾਮਯਾਬੀਆਂ ਬਖਸ਼ਿਸ਼ ਕਰਨੀ ਆ, ਚੜ੍ਹਦਿਆਂ ਕਲਾ ਵਾਲਾ ਉੱਚਾ ਸੁੱਚਾ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦਿਵਸ ਅੱਜ ਕਹੇ ਹਾਜ਼ਰ ਆ ਜੀ, ਦਿਵਸ ਜਾਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸਾਲ ਸੋਚ ਪਵਿੱਤਰ, ਹੁਣ ਲਾਭ ਭੋਗ ਹਰ ਰਾਏ ਲੱਗਿਆ, ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਛਕਿਆ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ, ਤੰਦਰੁਸਤੀਆਂ ਬਖਸ਼ਿਸ਼ ਕਰੋ ਜੀ, ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਜਾਪ, ਸ੍ਰੀ ਰਾਹ ਰਾਜ ਸਾਹਿਬ ਜੀਆਂ ਦੇ ਪਾਠ ਦੀ ਦਾਤ ਸਤਿਗੁਰੂ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਅੱਜ ਸਾਧ ਸੰਗ ਜੀ ਸ਼ਹੀਦ ਭਾਈ ਸੁੱਖਾ ਸਿੰਘ ਜੀ, ਸ਼ਹੀਦ ਭਾਈ ਮਹਿਤਾਬ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਹੈ, ਜਿਸ ਨੂੰ ਸਮਰਪਿਤ ਅੱਜ ਦੇ ਵਿਸ਼ੇਸ਼ ਦੀਵਾਨ ਚੱਲ ਰਹੇ ਹਨ। ਅਤੇ ਸਾਧ ਸੰਗਤ ਜੀਓ, ਕੱਲ ਨੂੰ ਬਾਬਾ ਬੁੱਢਾ ਸਾਹਿਬ ਜੀਆਂ ਦੀ ਬਰਸੀ ਆ ਰਹੀ ਹੈ, ਪਰਸੋਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਸ਼ਨੀਵਾਰ ਨੂੰ। 13 ਸਤੰਬਰ ਦਿਨ ਐਤਵਾਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਗੁਰਗੱਦੀ ਗੁਰਪੁਰਬ ਆ ਰਿਹਾ ਹੈ। 14 ਸਤੰਬਰ ਦਿਨ ਸੋਮਵਾਰ ਨੂੰ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਆ ਰਿਹਾ ਹੈ। ਇਹਨਾਂ ਗੁਰਪੁਰਬਾਂ ਨੂੰ ਸਮਰਪਿਤ ਸੰਗਤਾਂ ਵੱਲੋਂ ਕੱਲ 6 ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋ ਰਹੇ ਨੇ। ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪ੍ਰਕਾਸ਼, ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਆਰੰਭ ਹੋਣਗੇ। ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਪਿੰਡ ਢਪਈ ਦੀ ਸਮੂਹ ਸੰਗਤ ਵੱਲੋਂ, ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਪਿੰਡ ਮੂਸੇਵਾਲ ਖਹਿਰਾ, ਪਿੰਡ ਮਾਣਕਪੁਰ ਅਤੇ ਪਿੰਡ ਕੁਹਾੜ ਕਲਾਂ ਦੀ ਸਮੂਹ ਸੰਗਤ ਵੱਲੋਂ, ਚੌਥੇ ਸ੍ਰੀ ਅਖੰਡ ਪਾਠ ਸਾਹਿਬ ਸੁੱਚਾ ਸਿੰਘ ਹਿਰ ਅਤੇ ਪਰਿਵਾਰ ਵੱਲੋਂ ਆਰੰਭ ਹੋਣਗੇ। ਪੰਜਵੇਂ ਸ੍ਰੀ ਅਖੰਡ ਪਾਠ ਸਾਹਿਬ ਹਰਭਜਨ ਸਿੰਘ ਜੌਹਲ ਅਤੇ ਪਰਿਵਾਰ ਵੱਲੋਂ, 6ਵੇਂ ਸ੍ਰੀ ਅਖੰਡ ਪਾਠ ਸਾਹਿਬ ਗੁਰਪਾਲ ਸਿੰਘ ਅਤੇ ਪਰਿਵਾਰ ਵੱਲੋਂ ਪ੍ਰਾਰੰਭ ਹੋਣਗੇ। ਜਿਨ੍ਹਾਂ ਸੰਗਤਾਂ ਨੇ ਇਹਨਾਂ ਗੁਰਪੁਰਬਾਂ ਨੂੰ ਸਮਰਪਿਤ ਸਾਰਾ ਦਿਨ ਦੇਗ ਦੀ ਸੇਵਾ ਜਾਂ ਲੰਗਰ ਦੀ ਸੇਵਾ, ਸੁਖਮਣੀ ਸਾਹਿਬ ਜੀ ਦੇ ਪਾਠ ਦੀ ਸੇਵਾ ਲੈਣੀ ਹੋਵੇ, ਦਫ਼ਤਰ ਦੇ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ। ਕੱਲ ਨੂੰ ਦਿਨ ਸ਼ੁੱਕਰਵਾਰ ਸ਼ਾਮ 7 ਤੋਂ 8:30 ਵਜੇ ਤੱਕ ਰਾਗੀ ਜਥੇ ਸਿੰਘ ਸੁਖਮਣੀ ਸਾਹਿਬ ਜੀਆਂ ਦਾ ਜਾਪ ਕੀਰਤਨ ਦੁਆਰਾ ਸੰਗਤਾਂ ਦੇ ਨਾਲ ਮਿਲ ਕਰਕੇ ਕਰਨਗੇ। ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ ਅਤੇ ਰਾਗੀ ਜਥਿਆਂ ਦੇ ਨਾਲ ਆਪਾਂ ਸਾਰਿਆਂ ਜਾਣਿਆਂ ਨੇ ਗੁਟਕਾ ਸਾਹਿਬ ਆਪਣੇ ਹੱਥਾਂ 'ਚ ਲੈ ਕੇ ਨਾਲ ਅੰਮ੍ਰਿਤ ਗੁਰਬਾਣੀ ਦਾ ਜਾਪ ਸਰਵਣ ਵੀ ਕਰਨਾ ਅਤੇ ਉਚਾਰਨ ਵੀ ਕਰਨਾ ਹੈ। ਵੱਧ ਤੋਂ ਵੱਧ ਸੰਗਤ ਕੱਲ੍ਹ ਪਹੁੰਚਣ ਦੀ ਕਿਰਪਾਲਤਾ ਕਰੇ ਸ਼ਾਮ 7 ਤੋਂ 8:30 ਵਜੇ ਤੱਕ। ਹੁਣ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਸਤਨਾਮ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ ਉਹਨਾਂ ਦਾ ਰਾਗੀ ਜਥਾ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੇਨਤੀ ਆਈ ਆ ਕਿ ਪ੍ਰਸ਼ਾਦੇ ਬਣਾਉਣ ਦੀ ਸੇਵਾ ਕਰਨੀ ਹੈ। ਆਪ ਜੀ ਜਿੰਨਾ ਵੀ ਸਮਾਂ ਸੰਗਤ ਜੀ ਹੋਵੇ, 10 ਮਿੰਟ, 20 ਮਿੰਟ, ਅੱਧਾ ਘੰਟਾ, ਭਾਵੇਂ 20 ਪ੍ਰਸ਼ਾਦੇ ਬਣਾ ਕੇ ਆਪ ਜੀ ਚਲੇ ਜਾਇਓ। ਜ਼ਰੂਰੀ ਨਹੀਂ ਕਿ ਵੀ ਸਾਡੀਆਂ ਭੈਣਾਂ ਮਾਵਾਂ ਧੀਆਂ ਨੇ ਪ੍ਰਸ਼ਾਦੇ ਬਣਾਉਣੇ, ਸਾਡੇ ਵੀਰ ਬੱਚੇ ਵੀ ਬਣਾ ਸਕਦੇ, ਕਿਉਂਕਿ ਆਪਾਂ ਸਾਰੇ ਇੱਥੇ ਕੰਮ ਕਰਦੇ ਹੀ ਹਾਂ। ਤਾਂ ਜਿੰਨੀ ਸੇਵਾ ਹੋਵੇ ਜ਼ਰੂਰ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ। ਹੁਣ ਵੀ ਬੇਨਤੀ ਆ, ਲੰਗਰ ਹਾਲ ਵਿੱਚ ਪਹੁੰਚ ਕੇ ਪ੍ਰਸ਼ਾਦੇ ਬਣਾਉਣ ਦੀ ਸੇਵਾ ਆਪ ਜੀ ਕਿਰਪਾ ਕਰਕੇ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਸਤਨਾਮ ਸਿੰਘ ਜੀ, ਸ੍ਰੀ ਚਮਕੌਰ ਸਾਹਿਬ ਵਾਲੇ ਉਹਨਾਂ ਦਾ ਰਾਗੀ ਜਥਾ, ਜਿਨ੍ਹਾਂ ਨੇ ਆਪ ਜੀਆਂ ਨੂੰ ਅੰਮ੍ਰਿਤ ਗੁਰਬਾਣੀ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਵਾਇਆ ਹੈ, ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਅੱਜ ਸ਼ਹੀਦ ਭਾਈ ਸੁਖਾ ਸਿੰਘ ਜੀ, ਸ਼ਹੀਦ ਭਾਈ ਮਹਿਤਾਬ ਸਿੰਘ ਜੀ ਦਾ ਸ਼ਹੀਦੀ ਦਿਹਾੜਾ, ਜਿਸ ਨੂੰ ਸਮਰਪਿਤ ਸੁੰਦਰ ਦੀਵਾਨ ਚੱਲ ਰਹੇ ਨੇ। ਕੱਲ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ ਹੈ, ਪਰਸੋਂ ਨੂੰ ਦਿਨ ਸ਼ਨੀਵਾਰ 12 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗੁਰ ਪ੍ਰਕਾਸ਼ ਗੁਰਪੁਰਬ ਹੈ। ਐਤਵਾਰ 13 ਸਤੰਬਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਗੱਦੀ ਗੁਰਪੁਰਬ ਹੈ। 14 ਸਤੰਬਰ ਦਿਨ ਸੋਮਵਾਰ ਨੂੰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਕੱਲ ਨੂੰ 6 ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣੇ ਨੇ। ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ, ਦੂਸਰੇ ਸ਼੍ਰੀ ਅਖੰਡ ਪਾਠ ਸਾਹਿਬ ਢਪਾਈ ਦੀ ਸਮੂਹ ਸੰਗਤ ਪਿੰਡ ਢਪਾਈ ਦੀ ਸਮੂਹ ਸੰਗਤ ਵੱਲੋਂ, ਤੀਸਰੇ ਸ਼੍ਰੀ ਅਖੰਡ ਪਾਠ ਸਾਹਿਬ ਮੂਲੇਵਾਲ ਖਹਿਰਾ ਪਿੰਡ ਮਾਣਕਪੁਰ ਅਤੇ ਪਿੰਡ ਕੁਹਾੜ ਕਲਾਂ ਦੀ ਸੰਗਤ ਵੱਲੋਂ, ਸੁੱਚਾ ਸਿੰਘ ਹੇਰ ਅਤੇ ਪਰਿਵਾਰ ਵੱਲੋਂ ਚੌਥੇ, 5ਵੇਂ ਸ਼੍ਰੀ ਅਖੰਡ ਪਾਠ ਸਾਹਿਬ ਹਰਭਜਨ ਸਿੰਘ ਜਾਹਲ ਅਤੇ ਪਰਿਵਾਰ ਵੱਲੋਂ, 6ਵੇਂ ਗੁਰਪਾਲ ਸਿੰਘ ਅਤੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣੇ ਨੇ। ਜਿਨ੍ਹਾਂ ਸੰਗਤਾਂ ਨੇ ਗੁਰਪੁਰਬ ਨੂੰ ਸਮਰਪਿਤ ਸਾਰਾ ਦਿਨ ਦੇਖਦੀ ਜਾਂ ਲੰਗਰ ਦੀ ਜਾਂ ਸੁਖਮਣੀ ਸਾਹਿਬ ਜੀ ਦੇ ਪਾਠ ਦੀ ਸੇਵਾ ਲੈਣੀ ਹੋਵੇ, ਦਫ਼ਤਰ ਦੇ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ। ਸੰਗਤ ਜੀਓ, ਕੱਲ ਨੂੰ 7 ਤੋਂ 8:30 ਵਜੇ ਕੀਰਤਨੀ ਜਥੇ ਸੁਖਮਣੀ ਸਾਹਿਬ ਜੀ ਦਾ ਜਾਪ ਕੀਰਤਨ ਦੁਆਰਾ ਸਰਵਣ ਕਰਵਾਉਣਗੇ। ਵੱਧ ਤੋਂ ਵੱਧ ਹਾਜ਼ਰੀ ਭਰਨੀ ਹੈ ਕੱਲ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਨਾਨਕ ਅੰਗਦ ਗੁਰੂ।

ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਾ ਬੰਦਨਾ

0: पावन भक्त वत्सल जुगो जोगे अटल चवर तख दे मालक हलत पल दे रखियक राजान राज पानान पान देवान देव उपमा महान गुरु गरीब नवाज धन धन साहिब श्री गुरु ग्रंथ साहिब पातशाह जी दी पावन पवित्र गोद अंदर विराजमान अति सन्मान जो गुरु प्यारी साध संगत जी गुरु फतेह प्रवान करो वाहिगुरु जी का खालसा वाहिगुरु जी की फतेह। आप जी सारे वडभागे हो जो संध्या दे सुंदर दवाना विच धन धन साहिब श्री गुरु ग्रंथ साहिब पातशाह जी दी पावन पवित्र गोद अंदर बैठ के आप जी ने अलाही बाणी रब्बी बाणी सोदरा रासा विदे पाठ सरवण किए हैं। उपरंत गुरु घर के कीर्तने पासों आप जी ने अलाही बाणी रब्बी बाणी दे शब्द कीर्तन सरवण करके अपने जीवन नूं अपने स्वास्थां नूं सफल बनाया है। सतगुरां ने कृपा की है जो सानू सतगुरां ने आप दे पावन पवित्र चरणा च बैठ के सतगुरां दा पावन पवित्र उपदेश ग्रहण करन दा सुभाग समा सतगुरां ने बख्शिश किया है। जिथे आप रोजाना की तरह हाजरियां भरते हो जिस तरह मेरे तो पहला ज्ञानी जी ने भी आप जी नूं दर्शा के गए हैं और सवेर तो ही धन धन साहिब श्री गुरु ग्रंथ साहिब पातशाह जी की पावन हजूरी अंदर उन्होंने महान सूरबीर योधियां शहीदां की याद में सवेर का दीवान सजिया होया है जो कौम दे महान शहीद सूरमे योधे भाई सुखा सिंह जी ते भाई महताब सिंह जी जिन्हां ने उस मस्से रंगण नूं मौत दे घाट उतारिया है। क्योंकि भाई साहब भाई जो नंद लाल जी का पावन पवित्र बचन है गुर की निंदा सुने ना कान पेट करे उस निंदा करन वाले नूं मौत दे घाट उतारन वाले वो महान सूरबीर योधे भाई सुखा सिंह जी भाई महताब सिंह जी मेरे तो पहला दिन दे समय दीवान दे विच ढाडी सिंह भी आप जी ने सांझ पा के गए हैं। भावें इन्हां सूरमे योधियां दीआं वख वख समय शहादतां होईआं हन पर इन्हां दी जिहड़ी कुरबानी है उस दुष्ट नूं सोधन वास्ते इन्हां दोनों की है इक्के समय है। इन्हां दोनों सूरमियां ने ही उस मस्से रंगड़ दा सिर ला के ते अपने नेजे ते टंग के राजस्थान बुढ़ा जोड़ विखे लै के गए हन ते उत्थे जा के फिर गुरु के सूरमियां ने इस मस्से रंगड़ पापी दे सिर दे नाल फिर खिदो खुंडी खेडी है। सो ऐसे उन्हां सूरबीर योधियां नूं याद करदिआं होइआं जो सवेर तो ही दीवान दे विच उन्हां सूरबियां दीआं जीवन कथा आप ने सांझियां कीतीआं हन जिहड़े गुरु के प्यारे सूरमे योधे अपने धर्म वास्ते अपने इष्ट वास्ते गुरु साहब जी गुरु धामां दीआं दी मर्यादा नूं कायम रखदिआं होइआं आपां निशावर करदे हन उन्हां बारे आपां गुरु दी बाणी पढ़न तो उपरंत इतिहास विच जो आपां अरदास करदे हैं अरदास दे विच वी इन्हां सूरमे योधियां दा इतिहास विच अंकित कीता होया है जिन्हां सिंघां सिंघणियां ने धर्म हे सीख दित्ते बंद बंद कटाए खोपरियां लुहाइयां चरखियां ते चढ़े आ रहे नचराए गए गुरद्वारें दी सेवा लई कुरबानियां कीतियां धर्म निहारिया सिक्खी केसां सवासां संग नवाही तिन्हां दी कमाई दा ध्यान धरके बोलो जी वाहिगुरु। जिन्हां ने गुरद्वारियां दी मर्यादा नूं कायम रखण वास्ते पवित्रता नूं कायम रखण वास्ते अपनियां शहादतां दित्तियां हन उन्हां नूं सिख कौम जदों तक धरती सूरज चंद्रमा तारे हन इन्हां सूरबीर योधियां नूं याद करनगे। इन्हां दा नाम सदा वास्ते अमर है सुनहरी अक्खरां विच इन्हां दा इतिहास लिखिया होया है। ऐसे उन्हां सूरबीर योधियां महान शहीदां नूं रोम रोम करके नमस्कार है। सो सतगुरु कृपा करम करन उन्हां महान शहीदां नूं याद करदे होया ਅਸੀਂ ਆਪ ਅੰਮ੍ਰਿਤਧਾਰੀ ਹੋਈਏ, ਬਾਣੀ ਦੇ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜ ਕੇ ਗੁਰਸਿੱਖੀ ਦੇ ਵਿੱਚ ਪ੍ਰਪੱਕ ਕਰਨ ਦਾ ਯਤਨ ਕਰੀਏ। ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਦਾ ਤਾਂ ਹੀ ਭਾਈ ਫਾਇਦਾ ਹੈ, ਤਾਂ ਹੀ ਉਹਨਾਂ ਸ਼ਹੀਦਾਂ ਦੀ ਖੁਸ਼ੀ ਪ੍ਰਾਪਤ ਹੋਏਗੀ, ਜੇ ਅਸੀਂ ਆਪਣੇ ਬੱਚਿਆਂ ਨੂੰ ਵੀ ਬਾਣੀ ਅਤੇ ਬਾਣੀ ਨਾਲ ਜੋੜਨ ਦਾ ਯਤਨ ਕਰਾਂਗੇ। ਆਪ ਬਾਣੀ ਅਤੇ ਬਾਣੀ ਨਾਲ ਜੋੜਾਂਗੇ, ਆਪ ਅੰਮ੍ਰਿਤਸਰ ਕੇ ਗੁਰੂ ਵਾਲੇ ਬਣਾਂਗੇ। ਇਸੇ ਤਰ੍ਹਾਂ ਇਸ ਅਸਥਾਨ 'ਤੇ 13 ਤਰੀਕ ਨੂੰ ਖੰਡੇ ਪੌਲ ਦੀ ਪੌਲ ਤਿਆਰ ਹੋਣੀ ਹੈ, ਪੰਜਾਂ ਪਿਆਰੇ ਨੇ ਅੰਮ੍ਰਿਤ ਦੀ ਦਾਤ ਤਿਆਰ ਕਰਨੀ ਹੈ। ਜਿਨ੍ਹਾਂ ਨੇ ਅੱਜ ਤੱਕ ਖੰਡੇ ਪਾਠ ਦੀ ਪੌਲ ਨਹੀਂ ਲਈ, ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹ ਭਾਈ 13 ਤਰੀਕ ਨੂੰ ਜੋ ਸਣ ਕਿਸੀ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਪੰਜ ਕਕਾਰਾਂ ਨੂੰ ਧਾਰਨ ਕਰਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਨਮੁੱਖ ਪੰਜਾਂ ਪਿਆਰਿਆਂ ਦੀ ਹਜ਼ੂਰੀ 'ਚ ਪੰਜਾਂ ਪਿਆਰਿਆਂ ਤੋਂ ਖੰਡੇ ਪਾਠ ਦੀ ਪੌਲ ਲੈ ਕੇ ਗੁਰੂ ਵਾਲੇ ਬਣੋ, ਨਗੋਰੇਪਣੇ ਦੀ ਜੋਤ ਨੂੰ ਉਤਾਰ ਕੇ ਗੁਰੂ ਵਾਲੇ ਬਣਨ ਦਾ ਸੁਭਾਗ ਪ੍ਰਾਪਤ ਕਰੀਏ। ਸੋ ਸਤਿਗੁਰ ਕਿਰਪਾ ਕਰ ਰਹਿਮਤ ਕਰਨ ਸਾਨੂੰ, ਸਤਿਗੁਰੂ ਜੀ ਕਿਰਪਾ ਕਰਕੇ ਰਹਿਮਤ ਕਰਕੇ ਨਾਮ ਦੀ ਦਾਤ, ਸੇਵਾ ਸਿਮਨ ਦੀ ਦਾਤ, ਬਾਣੀ ਬਾਣੀ ਦੀ ਦਾਤ ਸਾਡੀ ਝੋਲੀ 'ਚ ਪਾ ਕੇ ਸਾਨੂੰ ਆਪਣੇ ਚਰਨ ਜੋੜ ਲੈਣ। ਇਹ ਗੁਰੂ ਦਾ ਤਰਸ ਹੈ। ਸੋ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਜਿੱਥੇ ਆਪ ਰੋਜ਼ਾਨਾ ਦੀ ਤਰ੍ਹਾਂ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਦੇ ਹਾਂ, ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਦਾ ਪ੍ਰਕਰਣ ਚੱਲ ਰਿਹਾ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸੰਤੋਖਸਰ ਸਰੋਵਰ ਦੀ ਖੁਦਾਈ ਕੀਤੀ ਕਰ ਰਹੇ ਹਨ, ਉਹਦੇ ਵਿੱਚੋਂ ਜਿਹੜਾ ਜੋਗੀ ਸੰਤੋਖਾ ਜੋ ਤ੍ਰੇਤੇ ਯੁੱਗ ਦਾ ਬੈਠਾ ਹੋਇਆ ਦਸਵੇਂ ਦੁਆਰ 'ਚ ਆਪਣੇ ਸਵਾਸ ਚੜ੍ਹਾ ਕੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਉਹਨੂੰ ਉਸ ਮੱਟ ਵਿੱਚੋਂ ਕੱਢਿਆ ਹੈ, ਉਹਦੀਆਂ ਤਲੀਆਂ ਉਹਦੇ ਸਿਰ ਵਿੱਚ ਕਸਤੂਰੀ ਅਤੇ ਮੱਖਣ ਚੱਸ ਕੇ ਅਤੇ ਉਹਨੂੰ ਉਹਦੇ ਸਵਾਸਾਂ ਨੂੰ ਥੱਲੇ ਤਾਰੇ ਦਸਵੇਂ ਦੁਆਰ ਦੇ ਵਿੱਚੋਂ, ਜਦੋਂ ਉਹਨੂੰ ਉਹਦਾ ਸਰੀਰ ਕਿਰਿਆ ਵਿੱਚ ਆਇਆ, ਸਤਿਗੁਰੂ ਦੇ ਚਰਨਾਂ 'ਤੇ ਉਹਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ, ਅਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਰਹਿਮਤ ਕਰੋ ਕਿ ਆਪ ਮੈਨੂੰ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਤੇ ਸੱਚ ਪ੍ਰਤੀਤ ਹੁੰਦਾ ਹੈ, ਪਰ ਜਿਹੜੇ ਗਿਆਨਵਾਨ ਹਨ ਉਹ ਇਸ ਦੇਖਦੇ ਹੋਏ ਸੰਸਾਰ ਨੂੰ, ਜਗਤ ਨੂੰ ਝੂਠਾ ਸਮਝਦੇ ਹਨ, ਉਹਨਾਂ ਨੂੰ ਝੂਠਾ ਭਾਸਦਾ ਹੈ, ਅਤੇ ਲੇਕਿਨ ਬਾਕੀ ਦੇ ਆਮ ਸਾਨੂੰ ਜੀਵਾਂ ਨੂੰ ਇਹ ਸੰਸਾਰ ਜਿਹੜਾ ਹੈ ਇਹ ਸੱਚ ਪ੍ਰਤੀਤ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ ਸਾਨੂੰ ਇਸ ਗੱਲ ਦਾ, ਕਿਰਪਾ ਕਰਕੇ ਨਿਰਣਾ ਕਰਕੇ ਸਮਝਾ ਦੇਵੋ ਅਸ ਸੱਚ ਕੀ ਹੈ ਤੇ ਝੂਠ ਕੀ ਹੈ।
3: ਜੇਕਰ ਸੱਚ ਕਹੋ ਜਗ ਹੈ।
0: ਹੇ ਸਤਿਗੁਰੂ ਜੀ, ਜੇ ਇਹ ਜਗਤ ਨੂੰ ਅਸੀਂ ਸੱਚ ਕਰਕੇ ਕਹਿੰਦੇ ਹਾਂ ਕਿ ਸੱਚਾ ਹੈ।
3: ਗਿਆਨਵਾਨ ਕਿਉਂ ਝੂਠੋ ਲਹੈ।
0: ਜਿਹੜਾ ਗਿਆਨਵਾਨ ਹੈ, ਜਿਹਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਇਹ ਗਿਆਨ ਹੋਇਆ ਹੈ, ਉਹ ਫਿਰ ਇਹਨੂੰ ਝੂਠਾ ਸਮਝਦਾ ਹੈ।
3: ਆਤਮ ਕੋ ਸਰੂਪ ਜਿਮ ਲਹੀਏ।
0: ਹੇ ਸਤਿਗੁਰੂ, ਜਿਸ ਤਰ੍ਹਾਂ ਆਤਮਾ ਦਾ ਸਾਰਿਆਂ ਦਾ ਇੱਕੋ ਹੀ ਰੂਪ ਹੈ, ਜਦੋਂ ਜਾਣਦੇ ਹਾਂ ਕਿ ਸਾਰਿਆਂ ਦੇ ਅੰਦਰ ਜਿਹੜੀ ਆਤਮਾ ਹੈ ਜੀਵਾਂ ਦੇ, ਆਤਮਾ ਦਾ ਇੱਕੋ ਸਰੂਪ ਹੈ।
3: ਇੱਕ ਹੀ ਬਹੁਤ ਭਾਂਤ ਕਿਮ ਕਹੀਏ।
0: ਜੇ ਆਤਮਾ ਦਾ ਰੂਪ ਇੱਕ ਹੀ ਹੈ ਤੇ ਫਿਰ ਬਹੁਤ ਰੂਪਾਂ ਦੇ ਵਿੱਚ, ਬਹੁਤ ਆਂਤ ਰੂਪ ਵਿੱਚ ਬਹੁਤ ਪ੍ਰਕਾਰ ਦੇ ਜਿਹੜੇ ਜੀਵ ਹਨ।
3: ਚੱਲਹਿ ਜੀਵ ਜੰਗਮ ਇਹੋ ਸਾਰੇ।
0: ਜਿਹੜੇ ਜੀਵ ਹੈ ਸਾਰੇ ਜਿਹੜੇ

ਪੁਰਖ ਵਾਹਿਗੁਰੂ ਜਿਹੜਾ ਅਚਲ ਹੈ, ਸਥਿਰ ਹੈ, ਤੇ ਫਿਰ ਜਿਹੜਾ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਹੀ ਸਾਡੀ ਜਿਹੜੀ ਆਤਮਾ ਹੈ ਉਹਦੀ ਹੀ ਅੰਸ਼ ਹੈ। ਤੇ ਜੇ ਸਾਰੇ ਜਿਹੜੇ ਜੀਵ ਹੈ ਚੱਲਦੇ ਹਨ ਤੇ ਪਰਮਾਤਮਾ ਕਾਲ ਪੁਰਖ ਵਾਹਿਗੁਰੂ

0: ਪਰ ਰਹਿਤ ਸਭ ਜਨ ਕੈ।
1: ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਜੀਵਾਂ ਦੇ ਵਿੱਚ ਆਤਮਕ ਰੂਪ ਦੇ ਵਿੱਚ, ਆਤਮਾ ਦੇ ਰੂਪ ਚ ਪਰਮਾਤਮਾ ਆਪ ਹੀ ਸਾਰਿਆਂ ਚ ਮੌਜੂਦ ਹੈ, ਤੇ ਫਿਰ ਨਲੇਵ ਕਿਸ ਤਰ੍ਹਾਂ ਹੋ ਜਾਂਦਾ ਹੈ, ਜੀਵਾਂ ਦੇ ਵਿੱਚ ਰਹਿੰਦਾ ਹੋਇਆ ਨਲੇਵ।

0: ਉਸ ਪਰਮਾਤਮਾ ਜਿਹੜਾ ਬ੍ਰਹਮ ਹੈ ਉਹਨੂੰ ਮੈਂ ਆਪਣੇ ਸਰੂਪ ਵਿੱਚ ਕਿਤਨਾ ਜਾਣਾ, ਕਿਤਨਾ ਦੇਖਾਂ ਉਹਨੂੰ। ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਰੂਪ ਹੈ ਉਹ ਸਾਰਿਆਂ ਦੇ ਵਿੱਚ ਮੌਜੂਦ ਹੈ, ਅਤੇ ਮੈਂ ਉਸ ਬ੍ਰਹਮ ਨੂੰ ਆਪਣੇ ਸਰੂਪ ਵਿੱਚ ਕਿਤਨਾ ਦੇਖਾਂਗਾ।
1: ਯੁੱਗ ਅਨੇਕ ਗਨ ਮੁਨੀ ਬਿਤਾਏ,
0: ਕਿਉਂਕਿ ਅਨੇਕਾਂ ਯੁੱਗਾਂ ਤੋਂ ਲੈ ਕੇ ਜਿਹੜੇ ਰਿਸ਼ੀ ਮੁਨੀ ਹਨ ਉਹਨਾਂ ਨੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਕਹਿਣਾ ਕੀਤਾ, ਉਹਦੀ ਵਡਿਆਈ, ਉਹਦੀ ਮਹਿਮਾ, ਉਹਦੇ ਗੁਣਾਂ ਨੂੰ ਗਾਉਂਦੇ ਹਨ।
1: ਭਨਤੇ ਉਹ ਥੱਕੇ ਪਾਰ ਨਹਿ ਪਾਏ,
0: ਯੁੱਗਾਂ ਤੋਂ ਲੈ ਕੇ ਬਹੁਤ ਸਾਰੇ ਜਿਹੜੇ ਰਿਸ਼ੀ ਮੁਨੀ ਹਨ, ਜਿਹੜੇ ਜੋਗੀ ਆਦਿਕ ਹਨ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਣਾਂ ਨੂੰ ਗਾਉਂਦੇ ਹੋਏ ਥੱਕ ਗਏ ਹਨ, ਅਤੇ ਲੇਕਿਨ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਪਾਰਾ ਵਾਰ ਨਹੀਂ ਪਾ ਸਕੇ। ਜੋਗੀ ਸਿਰ ਪਾਵੇ ਨਹੀਂ ਤੋ ਗੁਣ ਕਥਨਾ ਪਾਰ, ਭਗਤ ਰਵਿਦਾਸ ਜੀ ਕਹਿੰਦੇ ਹਨ। ਅਤੇ ਜਿਹੜਾ ਪਰਮਾਤਮਾ ਅਕਾਲ ਪੁਰਖ ਪਾਰਾਵਾਰ ਤੋਂ ਰਹਿਤ ਹੈ, ਉਹਦੇ ਗੁਣਾਂ ਨੂੰ ਗਾਉਂਦੇ ਹੋਏ ਵੱਡੇ ਵੱਡੇ ਜੋਗੀਸਰ ਮਨੀਸਰ ਜਿਹੜੇ ਹੈ ਉਹ ਯਤਨ ਕਰਦੇ ਰਹੇ, ਲੇਕਿਨ ਪਰਮਾਤਮਾ ਵਾਹਿਗੁਰੂ ਦਾ ਪਾਰਾਵਾਰ ਨਹੀਂ ਪਾ ਸਕੇ।
1: ਜਿਸ ਕੇ ਬ੍ਰਹਮ ਹੋਵੇ ਸਖਿਆਤ,
0: ਜਿਨ੍ਹਾਂ ਦੇ ਅੰਦਰ ਪਰਮਾਤਮਾ ਅਕਾਲ ਪੁਰਖ ਜਿਹੜਾ ਬ੍ਰਹਮ ਹੈ ਸਾਖਿਆਤ ਹੋ ਜਾਂਦਾ ਹੈ ਪ੍ਰਗਟ,
1: ਚਿੱਤ ਸ਼ਾਂਤੀ ਤਿਸ ਕੇ ਬਖਿਆਤ,
0: ਉਹਨਾਂ ਦੇ ਅੰਦਰ ਜਿਹੜੀ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ।
1: ਪਰੇ ਅਪਰ ਪਦ ਜਿਸਕੇ ਨਾ
0: ਹੈ, ਇਹ ਕਰਕੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਬ੍ਰਹਮ ਹੈ ਉਹ ਸਾਖਿਆਤ ਪ੍ਰਗਟ ਹੋ ਜਾਂਦਾ, ਅਤੇ ਉਹਨਾਂ ਦੇ ਅੰਦਰ ਸ਼ਾਂਤੀ ਪ੍ਰਗਟ ਹੋ ਜਾਂਦੀ ਹੈ, ਅਤੇ ਫਿਰ ਪਰੇ ਅਪਰ ਪਦ ਜਿਸ ਕੋ ਕੇ ਨਾ ਹੈ, ਫਿਰ ਉਹਦੇ ਕੋਲ ਹੋਰ ਕੋਈ ਪਦਵੀ ਨਹੀਂ ਹੁੰਦੀ।
1: ਸਤ ਆਨੰਦ ਅਨਾਦੀ ਆਹੇ,
0: ਜਿਹਦੇ ਅੰਦਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਖਿਆਤ ਹੋ ਜਾਂਦਾ, ਫਿਰ ਉਹਦੇ ਅੰਦਰ ਸਤ ਆਨੰਦ ਤੇ ਅਨਾਦ ਵਾਲੀ ਵਸਤਾ ਬਣ ਜਾਂਦੀ ਹੈ।
1: ਬ੍ਰਹਮ ਸਰੂਪ ਹਿਰਦੈ ਬਿਦਤਾਵਾ,
0: ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰੋ ਕਿ ਜਿਹੜਾ ਉਹ ਬ੍ਰਹਮ ਜਿਹੜਾ ਸਾਡੇ ਅੰਦਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਾਨੂੰ ਕਿਰਪਾ ਕਰਕੇ ਬਤਾ ਦੇਵੋ, ਉਹ ਦਰਸਾ ਦੇਵੋ।
1: ਮੋਰ ਗੁਰ ਕੇ ਬਾਰੇ ਤੁਮ ਸਫਲਾਵੋ,
0: ਜੋ ਮੈਨੂੰ ਮੇਰੇ ਗੁਰੂ ਨੇ ਇਹ ਸਮਝਾਇਆ ਸੀ, ਦੱਸਿਆ ਸੀ ਕਿ ਤੁਹਾਡਾ ਸਮਾਂ ਆਏਗਾ ਕਿ ਤੁਹਾਨੂੰ ਪੂਰਨ ਗੁਰੂ ਜਿਹੜੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਤੁਹਾਡੀ ਮੁਕਤੀ ਕਰਨਗੇ, ਤੁਹਾਨੂੰ ਇਹ ਜਿਹੜੇ ਗਿਆਨ ਦੀ ਦਾਤ ਬਖਸ਼ਿਸ਼ ਕਰਨਗੇ।
1: ਦੀਰਗ ਮਹਿਦ ਬੈਸ ਜਿਸ ਤਨ ਤਿੱਕੀ,
0: ਇਸ ਕਰਕੇ ਮੇਰੇ ਗੁਰੂ ਦੇ ਜਿਹੜੇ ਬਚਨ ਹਨ ਉਹ ਆਪ ਕਿਰਪਾ ਕਰਕੇ ਹੁਣ ਸਫਲ ਕਰੋ ਮਹਾਰਾਜ ਦੇ ਪਾਤਸ਼ਾਹ ਜੀ, ਆਪ ਕਿਰਪਾ ਕਰੋ ਮੇਰੀ ਹੁਣ ਕਲਿਆਣ ਕਰੋ, ਮੈਨੂੰ ਇਹ ਗਿਆਨ ਬਖਸ਼ਿਸ਼ ਕਰੋ, ਕਿਉਂਕਿ ਦੀਰਘ ਮਹਿਦ ਬੈਸ ਜਿਸ ਤਨ ਕੀ, ਮੇਰੇ ਸਰੀਰ ਦੀ ਜਿਹੜੀ ਉਮਰਾਂ ਬਹੁਤ ਵੱਡੀ ਹੈ, ਜਿਹੜਾ ਸਰੀਰ ਬੜਾ ਪੁਰਾਣਾ ਹੈ।
1: ਯਤਨ ਸਾਥ ਰੋਕੀ ਗਤ ਮਨ ਕੀ,
0: ਇਹ ਸਤਿਗੁਰੂ ਜੀ ਮੈਂ ਬੜੇ ਯਤਨ ਕਰਕੇ ਦਸਵੇਂ ਦਵਾਰ ਵਿੱਚ ਸਵਾਸਾਂ ਨੂੰ ਚੜਾ ਕੇ ਤੇ ਇਹ ਸਰੀਰ ਦੀ ਕਿਰਿਆ ਸਵਾਸਾਂ ਦੀ ਕਿਰਿਆ ਨੂੰ ਰੋਕੀ ਰੱਖਿਆ ਹੈ।
1: ਸ਼੍ਰੀ ਅਰਜਨ ਕੋ ਪਾਏ ਬਹਾਨਾ,
0: ਇਸ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਰਨ ਵਿੱਚ ਇਹ ਬੜੇ ਤਰਲੇ ਦੇ ਨਾਲ ਬੇਨਤੀ ਕਰਦਾ ਹੈ, ਅਧੀਨਤਾ ਦੇ ਨਾਲ ਬੇਨਤੀ ਕਰਦਾ ਜੋਗੀ।
1: ਚਾਹਤ ਚਿੱਤ ਅਤਿਸ਼ੈ ਕਲਿਆਨਾ,
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਤੇ ਕਲਿਆਣ ਦੀ ਦਾਤ ਪ੍ਰਾਪਤ ਕਰਨੀ ਚਾਹੁੰਦਾ ਹੈ।
1: ਸਭ ਹਿਨ ਮਹਿ ਜੋਗੀ ਆਸ ਕਹੇ,
0: ਇਸ ਕਰਕੇ ਜਿਸ ਤਰ੍ਹਾਂ ਇਹਨੇ ਜੋਗੀ ਨੇ ਸਾਰੀ ਜਿਹੜੀ ਬਚਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸਨਮੁਖ ਰੱਖੇ ਹਨ।
1: ਦੇਖਤ ਨਰ ਗਨ ਬਿਸਮੈ ਰਹੇ,
0: ਜਿੰਨੀ ਸੰਗਤ ਉੱਥੇ ਸਨਮੁਖ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਕੋਲ ਸੇਵਾ ਕਰ ਰਹੀ ਸੀ, ਇਹਨਾਂ ਸਾਰਿਆਂ ਨੇ ਜਦੋਂ ਐਸਾ ਕੌਤਕ ਦੇਖਿਆ ਹੈ ਤੇ ਜੋਗੀ ਦੇ ਦੀਆਂ ਗੱਲਾਂ ਸਤਿਗੁਰੂ ਦੇ ਨਾਲ ਜਿਹੜੀਆਂ ਹੁੰਦੀਆਂ ਸੁਣੀਆਂ ਹਨ ਤੇ ਸਾਰੇ ਬੜੇ ਹੈਰਾਨ ਹੋਏ ਹਨ।
1: ਦੋਹਰਾ ਸ੍ਰੀ ਗੁਰ ਕਿਰਪਾ ਨਿਧਾਨ ਸੁਣ ਲਖ ਕੈ ਸੁਧ ਅਧਿਕਾਰ,
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਹੜੇ ਕਿਰਪਾ ਦੇ ਅਥਾਹ ਖਜ਼ਾਨੇ ਹਨ, ਇਸ ਜੋਗੀ ਦੀ ਬੇਨਤੀ ਨੂੰ ਸੁਣ ਕੇ, ਇਹਦੀ ਅਧੀਨਤਾ ਨੂੰ ਸੁਣ ਕੇ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜੋ ਜਿਨ੍ਹਾਂ ਦਾ ਬਿਰਧ ਹੈ, ਜੋ ਸਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸੰਧਾ, ਸਤਿਗੁਰੂ ਜੀ ਆਪਣਾ ਬਿਰਧ ਜਾਣ ਕੇ
1: ਨਿਰਣੈ ਕੀਨਸ ਬ੍ਰਹਮ ਕੋ ਤਿਸ ਪ੍ਰਤ ਬਾਕ ਉਚਾਰ,
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਸ ਜੋਗੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਜਿਸ ਤਰ੍ਹਾਂ ਉਹਨੇ ਬੇਨਤੀ ਕੀਤੀ, ਮਹਾਰਾਜ ਪਾਤਸ਼ਾਹ ਨੂੰ ਬ੍ਰਹਮ ਦਾ ਨਿਰਣਾ ਕਰਕੇ ਦੱਸੋ ਤੇ ਜਿਸ ਤਰ੍ਹਾਂ ਬ੍ਰਹਮ ਮੇਰੇ ਹਿਰਦੇ ਅੰਦਰ ਸਰੂਪ ਦੇ ਵਿੱਚ ਪ੍ਰਗਟ ਕਿਤਨਾ ਹੋਵੇਗਾ, ਕਿਤਨਾ ਸਮਝ ਲੱਗੇਗੀ। ਤੇ ਜਿਸ ਤਰ੍ਹਾਂ ਇਹਨੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਕਿਰਪਾ ਕਰਦੇ ਹਨ।
1: ਚੌਪਈ ਭੋ ਜੋਗੇਸ਼ਵਰ ਅਚਰਜ ਹੈ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਕਿ ਐ ਜੋਗੀ ਤੂੰ ਜਿਸ ਬ੍ਰਹਮ ਬਾਰੇ, ਜਿਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਾਰੇ ਮੈਨੂੰ ਪੁੱਛਦਾ ਹੈ, ਤੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਚਰਜ ਹੈ। ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਬ੍ਰਹਮ ਹੈ, ਉਹ ਕਹਿਣ ਤੋਂ ਪਰੇ ਹੈ।
1: ਅਕ ਹੈ ਬ੍ਰਹਮ ਕੋ ਕਿਮ ਕੋ ਕਹੈ।
0: ਇਹ ਕਰਕੇ ਜਿਹੜਾ ਕਥਨ ਨਹੀਂ ਕੀਤਾ ਜਾ ਸਕਦਾ, ਜਿਹੜਾ ਕਹਿਣ ਵਿੱਚ ਆਉਂਦਾ ਨਹੀਂ ਹੈ, ਉਹ ਕਿਸ ਤਰ੍ਹਾਂ ਕਹਿ ਕੇ ਕਥਨ ਕੀਤਾ ਜਾ ਸਕਦਾ? ਕਿਉਂਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੰਨਾ ਬੇਅੰਤ ਹੈ, ਜਿਹੜਾ ਬ੍ਰਹਮ ਹੈ ਅਕਹਿ ਹੈ, ਸਾਡੇ ਕਥਨ ਤੋਂ ਪਰੇ ਹੈ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਿਤਨਾ ਕਥਨ ਕੀਤਾ ਜਾ ਸਕਦਾ? ਉਸਦਾ ਨਾਮ
1: ਨਾਮ ਅਗੋਚਰ ਭਾਖਤ ਤਾਂ ਇਹ।
0: ਹਾਂਜੀ,
1: ਨਾਮ ਅਗੋਚਰ ਭਾਖਤ ਤਾਂ ਇਹ।
0: ਉਹ ਜੋ ਪਰਮਾਤਮਾ ਅਕਾਲ ਪੁਰਖ ਨਾਮ ਜਿਹੜਾ, ਇਹ ਸਾਡੀ ਜਿਹੜੀਆਂ ਇੰਦਰੀਆਂ ਹਨ ਇਹਨਾਂ ਦੀ ਪਹੁੰਚ ਤੋਂ ਪਰੇ ਹੈ, ਅਗਮ ਗੋਚਰ ਹੈ, ਇਹਨਾਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ।
1: ਕਿਸੇ ਰਖੀਕ ਵਿਸ਼ੇ ਕਬ ਨਾ ਹੈ।
0: ਇਸ ਤਰ੍ਹਾਂ ਜਿਹੜੀ ਸਾਡੀਆਂ ਇੰਦਰੀਆਂ ਹਨ, ਇਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਹਨਾਂ ਇੰਦਰੀਆਂ ਦਾ ਵਿਸ਼ਾ ਨਹੀਂ ਹੈ।
1: ਤਉ ਜਨਾਵਨ ਸਿੱਖਣ ਕਾਰਨ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਸ ਜੋਗੀ ਨੂੰ ਸਿੱਖਿਆ ਦੇਣ ਦੇ ਕਾਰਨ।
1: ਕਰੁਣਾ ਕਰ ਗੁਰ ਕਰਹਿ ਉਚਾਰਨ।
0: ਸਤਿਗੁਰੂ ਜੀ ਕਿਰਪਾ ਕਰਕੇ ਰਹਿਮਤ ਦਇਆ ਦੇ ਘਰ ਵਿੱਚ ਆ ਕੇ, ਤੇ ਜਿਸ ਤਰ੍ਹਾਂ ਇਸ ਜੋਗੀ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਸਿੱਖਿਆ

0: ਨਾ ਸਮੱਗਰੀ ਨੂੰ ਸੋਚਦਾ ਹੈ, ਮਨ ਵਿੱਚ ਲਿਆਉਂਦਾ ਹੈ, ਮਨ ਦੇ ਖਿਆਲ ਜਿਹੜੇ ਖਿਆਲਾਂ ਦੇ ਪਹਾੜ ਬਣਾਉਂਦਾ ਹੈ, ਸੋਚਦਾ ਹੈ
1: ਸਤ ਪ੍ਰਤੀਤ ਹੋਤ ਸਭ ਸੁਪਨੇ,
0: ਜਿਹੜੀ ਮਨ ਵਿੱਚ ਖਿਆਲ ਆਪਣੇ ਇਕੱਤਰ ਕਰਦਾ ਹੈ, ਖਿਆਲਾਂ ਦੇ ਪਹਾੜ ਬਣਾਉਂਦਾ ਹੈ, ਤੇ ਲੇਕਿਨ ਇਹਨਾਂ ਖਿਆਲਾਂ ਨੂੰ ਇਸ ਤਰ੍ਹਾਂ ਜਿਤਨਾ ਸੁਪਨੇ ਦੀ ਨਿਆਈ ਪ੍ਰਤੀਤ ਹੁੰਦਾ ਹੈ,
1: ਭੈ ਕੋ ਪਾਏ ਉੱਠੇ ਬਰੜਾਏ,
0: ਜਿਹੜਾ ਮਨੁੱਖ ਮਨ ਦੇ ਵਿੱਚ ਆਪਣੇ ਵਿਚਾਰਾਂ ਦੇ ਖਿਆਲਾਂ ਦੇ ਜਦੋਂ ਪਹਾੜ ਬਣਾਉਂਦਾ ਹੈ, ਤੇ ਲੇਕਿਨ ਉਹ ਵੇਖਣ ਨੂੰ ਐਵੇਂ ਲੱਗਦੇ ਸੱਚ ਪ੍ਰਤੀਤ ਹੁੰਦੇ ਆ, ਜਿਤਨਾ ਸੁਪਨੇ ਵਿੱਚ ਬੰਦੇ ਨੂੰ ਉਹ ਸੁਪਨੇ ਦੀ ਜਿਹੜੀ ਅਵਸਥਾ ਹੁੰਦੀ ਹੈ ਉਦੋਂ ਸੱਚ ਪ੍ਰਤੀਤ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਮਨ ਦੇ ਖਿਆਲ ਹਨ ਮਨੁੱਖ ਦੇ, ਤੇ ਉਹ ਉਹਨੂੰ ਉਸ ਸਮੇਂ ਇਉਂ ਲੱਗਦੇ ਜਿਤਨਾ ਇਹ ਸੱਚ ਹਨ, ਤੇ ਜਦੋਂ ਸਤਿਗੁਰੂ ਜੀ ਕਹਿ ਰਹੇ ਭੈ ਕੋ ਪਾਏ ਉੱਠੇ ਬਰੜਾਏ, ਜਦੋਂ ਸੁਪਨੇ ਵਿੱਚ ਬੰਦਾ ਬਰੜਾਉਂਦਾ ਹੈ, ਜਦੋਂ ਕੋਈ ਐਸਾ ਭਿਆਨਕ ਦ੍ਰਿਸ਼ ਦੇਖਦਾ ਸੁਪਨੇ ਦੇ ਵਿੱਚ,
1: ਤ੍ਰਿਯ ਸੰਗਮ ਤੇ ਰੇਤ ਮੁਚਾਏ,
0: ਇਸੇ ਤਰ੍ਹਾਂ ਜਿਹੜਾ ਮਨੁੱਖ ਰਾਤ ਸੁਪਨੇ ਦੇ ਵਿੱਚ

0: ਸੁਪਨ ਅਵਸਥਾ ਵਿੱਚ ਮਨੁੱਖ ਖੁਸ਼ ਹੁੰਦਾ ਹੈ ਤੇ ਇਸੇ ਤਰ੍ਹਾਂ ਦੁਖੀ ਹੁੰਦਾ ਹੈ।
1: ਕਬਹੂ ਬਿਖਾਰ ਅਧਿਕ ਉਰ ਧਾਰੈ,
0: ਕਦੀ ਤਾਂ ਖੁਸ਼ ਹੁੰਦਾ ਹੈ ਸੁਪਨੇ ਦੇ ਵਿੱਚ ਚੰਗੀ ਗੱਲ ਦੇਖ ਕੇ, ਚੰਗਾ ਸੁਪਨਾ ਦੇਖ ਕੇ, ਤੇ ਕਦੀ ਦੁਖੀ ਹੁੰਦਾ ਹੈ।
1: ਜੋ ਸੁਪਨੇ ਮਹਿ ਜਾਣੇ ਸਾਚੇ,
0: ਜਦੋਂ ਸੁਪਨੇ ਦੀ ਅਵਸਥਾ ਵਿੱਚ ਮਨੁੱਖ ਹੁੰਦਾ ਉਹ ਸੁਪਨੇ ਨੂੰ ਹੀ ਸੱਚ ਜਾਣ ਜਿੰਦਾ ਕਿ ਇਹੀ ਮੇਰੀ ਜ਼ਿੰਦਗੀ ਹੈ, ਲੇਕਿਨ ਉਹਨੂੰ ਉਸ ਸਮੇਂ ਸੋਝ ਨਹੀਂ ਹੁੰਦੀ ਕਿ ਮੇਰਾ ਸਰੀਰ ਬੈੱਡ ਤੇ ਪਿਆ ਹੋਇਆ ਹੈ।
1: ਸੋਗ ਹਰਖ ਤੋ ਤੇ ਛਿਨ ਰਾਚੇ,
0: ਉਸ ਸਮੇਂ ਸੁਪਨੇ ਦੇ ਵਿੱਚ ਵੀ ਸੋਗ ਤੇ ਜਿਹੜਾ ਖੁਸ਼ੀ ਹੈ ਉਹਨੂੰ ਮਹਿਸੂਸ ਕਰਦਾ ਹੈ।
1: ਜੇਕਰ ਕੂਰ ਲਖ ਹੈ ਇਹੋ ਤਬੈ,
0: ਜੇ ਸੁਪਨੇ ਵਿੱਚ ਉਹ ਸੁਪਨੇ ਨੂੰ ਝੂਠ ਜਾਣ ਲਵੇ, ਸਮਝ ਲਵੇ ਕਿ ਮੈਨੂੰ ਸੁਪਨਾ ਆ ਰਿਹਾ ਹੈ, ਉਹਨੂੰ ਸਮਝ ਆ ਜਾਵੇ।
1: ਸੁਪਨ ਕ੍ਰਿਆ ਇਹ ਹੋਏ ਨਾ ਸਬੈ,
0: ਫਿਰ ਸੁਪਨੇ ਦੀ ਕਿਰਿਆ ਫਿਰ ਹੋਵੇਗੀ ਕਿਤਨਾ, ਹੋਏਗੀ ਨਹੀਂ। ਜੇ ਸੁਪਨੇ ਵਿੱਚ ਬੰਦੇ ਨੂੰ ਸੋਝੀ ਹੋਵੇ ਕਿ ਮੈਨੂੰ ਸੁਪਨਾ ਆ ਰਿਹਾ, ਲੇਕਿਨ ਸੁਪਨੇ ਦੇ ਸਮੇਂ ਜਿਹੜਾ ਜੀਵ ਦਾ ਮਨੁੱਖ ਦਾ ਸੂਸ਼ਮ ਸਰੀਰ ਹੁੰਦਾ ਉਹ ਸੁਪਨੇ ਦੀ ਕਿਰਿਆ ਵਿੱਚ ਹੁੰਦਾ, ਜਿਹੜਾ ਅਸਲੀ ਸਰੀਰ ਉਹ ਬੈੱਡ ਤੇ ਪਿਆ ਹੁੰਦਾ। ਉਸ ਸਮੇਂ ਮਨੁੱਖ ਨੂੰ ਸੁਪਨੇ ਦੀ ਕਿਰਿਆ ਵਿੱਚ ਉਹ ਸੂਖਮ ਸਰੀਰ ਹੀ ਆਪਣਾ ਜ਼ਿੰਦਗੀ ਜਿਹੜੀ ਸੱਚ ਭਾਸ

0: ਬਾਈ ਜੀ ਕਰ ਨੂੰ ਪਤਾ ਕਿ ਇਹ ਸਾਰਾ ਕੁਛ ਝੂਠ ਹੈ, ਮਿਥਿਆ ਹੈ, ਤੇ ਉਹ ਨਾ ਤਾਂ ਖੁਸ਼ ਹੁੰਦਾ ਹੈ ਆਪਣੀ ਇਹ ਖੇਡ ਨੂੰ ਖੇਡ ਕੇ ਦਿਖਾ ਕੇ ਲੋਕਾਂ ਨੂੰ ਲੋਕ ਪ੍ਰਚਾਵਾ ਕਰਦਾ ਹੈ, ਤੇ ਉਹਨੂੰ ਪਤਾ ਕਿ ਇਹ ਝੂਠ ਹੈ, ਮਿਥਿਆ ਹੈ, ਨਾ ਉਹ ਦੁਖੀ ਹੁੰਦਾ ਹੈ ਤੇ ਨਾ ਉਹ ਪ੍ਰਸੰਨ ਹੁੰਦਾ ਹੈ।
1: ਜਦ ਸੁਪਨਾ ਇਸ ਕੋ ਮਿਟ ਜਾਵੇ,
0: ਜਿਸ ਤਰ੍ਹਾਂ ਜਦੋਂ ਸੁਪਨਾ ਜਿਹੜਾ ਖਤਮ ਹੋ ਜਾਂਦਾ ਮਨੁੱਖ ਦਾ,
1: ਝੂਠੋ ਲਖ ਹੈ ਨਾ ਪੁੰਨ ਬਿਰਮਾਵੇ,
0: ਮੁੜ ਕੇ ਜਦੋਂ ਜਾਗਤ ਅਵਸਥਾ ਵਿਚ ਆਉਂਦਾ ਤੇ ਫਿਰ ਬੰਦਾ ਸਮਝ ਜਾਂਦਾ ਕਿ ਤਾਂ ਸੁਪਨਾ ਹੀ ਸੁਪਨਾ ਤੇ ਝੂਠਾ ਹੀ ਹੁੰਦਾ ਹੈ।

0: ਮਨੁੱਖ ਨੂੰ ਜਿਹੜਾ ਸ਼ੇਰ ਹੈ ਉਹ ਸਾਹਮਣੇ ਉਹਨੂੰ ਮਾਰਨ ਵਾਸਤੇ ਖਾਣ ਵਾਸਤੇ ਆਵੇ।
1: ਜਾਗੇ ਤੇ ਭਾਗੈ ਕਿਤਨਾ ਹੀ,
0: ਲੇਕਿਨ ਸੁਪਨੇ ਵਿੱਚ ਤਾਂ ਸ਼ੇਰ ਨੂੰ ਦੇਖ ਕੇ ਭੱਜਣ ਦਾ ਯਤਨ ਕਰਦਾ, ਪਰ ਜਦੋਂ ਜਾਗ ਆ ਜਾਂਦੀ ਹੈ ਤੇ ਇਹ ਨਹੀਂ ਮੁੜ ਕੇ ਉਹ ਭੱਜਦਾ ਕਿ ਮੈਂ ਮੈਨੂੰ ਸ਼ੇਰ ਮਾਰ ਨਾ ਦੇਵੇ, ਪਤਾ ਤੂੰ ਸੁਪਨੇ ਚ ਹੀ ਸ਼ੇਰ ਦਾ। ਇਸ ਕਰਕੇ ਜਦੋਂ ਉਹ ਜਾਗਰ ਅਵਸਥਾ ਵਿੱਚ ਆਉਂਦਾ ਪਿੱਛੇ ਉਹ ਕਿਹੜੀ ਸੁਪਨੇ ਮਾਹੀ ਸੁਪਨੇ ਚ ਕਿਹਰ ਵੇਖਦਾ ਸ਼ੇਰ ਨੂੰ, ਜਦੋਂ ਜਾਗ ਪੈਂਦਾ ਫਿਰ ਉਹਦੇ ਸੁਪਨੇ ਵਾਲੇ ਡਰ ਨੂੰ ਦੇਖ ਕੇ ਭੱਜਦਾ ਨਹੀਂ ਹੈ।
1: ਸੁਪਨ ਸਮੱਗਰੀ ਸਕਲੀ ਲੱਖ ਐਮ,
0: ਇਸ ਤਰ੍ਹਾਂ ਜਿਹੜੀ ਸੁਪਨੇ ਦੀ ਸਮੱਗਰੀ ਹੈ, ਸੁਪਨੇ ਦੀ ਜਿਹੜੀ ਕਿਰਿਆ ਹੈ,
1: ਹਰਖ ਸ਼ੋਕ ਕੋ ਕਰਹਿ ਨਾ ਉਰ ਕਿਮ,
0: ਉਸ ਸੁਪਨੇ ਦੀ ਜਿਹੜੀ ਖੁਸ਼ੀ ਤੇ ਗਮੀ ਨੂੰ ਆਪ

0: ਉਦੋਂ ਤੱਕ ਜਦੋਂ ਤੱਕ ਮਨੁੱਖ ਦੇ ਅੰਦਰ ਅਗਿਆਨਤਾ ਹੈ, ਗੁਰੂ ਦਾ ਗਿਆਨ ਜਦੋਂ ਤੱਕ ਹਾਸਲ ਨਹੀਂ ਕੀਤਾ, ਜਦੋਂ ਤੱਕ ਗੁਰੂ ਤੋਂ ਇਹ ਸਮਝ ਪ੍ਰਾਪਤ ਨਹੀਂ ਕੀਤੀ, ਉਦੋਂ ਤੱਕ ਇਹ ਜਿਹੜਾ ਜੀਵ ਹੈ ਜਗਤ ਨੂੰ ਸੱਚ ਜਾਣਦਾ ਹੈ ਕਿ ਇਹ ਸੱਚਾ ਹੈ, ਸਦੀਵੀ ਹੈ। ਜਦੋਂ ਤੱਕ ਮਨੁੱਖ ਦੇ ਅੰਦਰ ਅਗਿਆਨਤਾ ਹੁੰਦੀ ਹੈ,
1: ਪ੍ਰਾਪਤ ਇਸ਼ਟ ਹਰਖ ਉਰ ਭਾਰ ਹੈ,
0: ਉਦੋਂ ਅਗਿਆਨਤਾ ਦੇ ਵਿੱਚ ਹੀ ਬੰਦਾ ਖੁਸ਼ੀ ਤੇ ਗਮੀ ਨੂੰ ਪ੍ਰਤੀਤ ਕਰਦਾ ਹੈ।
1: ਹੋਤ ਅਨਿਸ਼ਟ ਸ਼ੋਕ ਕਰ ਭਾਰ ਹੈ,
0: ਜਦੋਂ ਐਸਾ ਸ਼ੋਕ ਐਸਾ ਗਮੀ ਵਾਲਾ ਕੰਮ ਆਉਂਦਾ ਤੇ ਉਦੋਂ ਇਹਦੇ ਅੰਦਰ ਜਿਹੜੀ ਪ੍ਰਸੰਨਤਾ ਦੂਰ ਹੋ ਜਾਂਦੀ ਹੈ।

ਅੱਗ ਹਨ। ਅਗਿਆਨਤਾ ਦੇ ਵਿੱਚ ਬੰਦਾ ਦੁਖੀ ਹੁੰਦਾ ਹੈ, ਇਸ ਸੁਪਨੇ ਰੂਪੀ ਸੰਸਾਰ ਦੇ ਵਿੱਚ ਖੁਸ਼ੀ ਗਮੀ ਦੇਖ ਕੇ ਉਸੇ ਕਿਰਿਆ 'ਚ ਰਹਿੰਦਾ ਹੈ, ਦੁਖੀ ਵੀ ਹੁੰਦਾ ਖੁਸ਼ ਵੀ ਹੋ ਜਾਂਦਾ ਹੈ।

0: ਵਾਹਿਗੁਰੂ ਜੀ ਕਿਰਪਾ ਕਰਕੇ ਆਪਣੇ ਸੇਵਕ ਨੂੰ ਜਿਹੜਾ ਗੁਰੂ ਦੀ ਸ਼ਰਨ ਚ ਆਉਂਦਾ ਤੇ ਗੁਰੂ ਸਾਹਿਬ ਜੀ ਉਹਨੂੰ ਇਹਨਾਂ ਦੁੱਖਾਂ ਤੋਂ ਕਲੇਸ਼ਾਂ ਤੋਂ ਬਚਾ ਲੈਂਦੇ ਹਨ।
1: ਜਿਮ ਸੁਪਨੇ ਮਹਿ ਸ਼ੇਰ ਕਰਾਲ,
0: ਜਿਸ ਤਰ੍ਹਾਂ ਮਨੁੱਖ ਨੂੰ ਸੁਪਨੇ ਦੇ ਵਿਚ ਸ਼ੇਰ ਤੋਂ ਡਰ ਲੱਗਦਾ ਹੈ, ਸ਼ੇਰ ਉਹਨੂੰ ਖਾਣ ਲੱਗਦਾ ਹੈ।
1: ਦੇਖਤ ਉਪਜੇ ਉਹ ਤਰਾਸ ਵਿਸਾਲ,
0: ਸ਼ੇਰ ਨੂੰ ਦੇਖ ਕੇ ਤੇ ਜਿਹੜਾ ਮਨੁੱਖ ਸੁਪਨੇ ਵਿਚ ਬੜਾ ਭਿਆਨਕ ਉਹਨੂੰ ਡਰ ਲੱਗਦਾ ਹੈ।
1: ਭਾਗੇ ਉਹ ਜਾਏ ਨਾ ਗਿਰ ਗਿਰ ਜਾਵੇ,
0: ਜਦੋਂ ਉਹਨੂੰ ਉਹਦੇ ਮਗਰ ਸ਼ੇਰ ਪੈਂਦਾ ਸੁਪਨੇ ਚ ਤੇ ਉਹ ਯਤਨ ਕਰਦਾ ਭੱਜਣ ਦਾ ਤੇ ਭੱਜਿਆ ਜਾਂਦਾ ਨਹੀਂ ਹੈ ਤੇ ਡਿੱਗ ਡਿੱਗ ਪੈਂਦਾ ਹੈ।
1: ਹੋ ਤਾਂ ਅਸ਼ੱਕ ਡਰੇ ਬਰੜਾਵੇ,
0: ਸੁਪਨੇ ਦੇ ਵਿਚ ਸ਼ੇਰ ਤੋਂ ਡਰਦਾ ਹੋਇਆ ਬੜਾਉਂਦਾ ਹੈ, ਉੱਚੀ ਉੱਚੀ ਰੌਲਾ ਪਾਉਂਦਾ ਕਿ ਮੈਨੂੰ ਬਚਾਓ ਮੈਨੂੰ ਬਚਾਵੋ।
1: ਇਤਨੇ ਮਹਿ ਜਾਗ੍ਰਤ ਨਰ ਆਇਓ,
0: ਜਦੋਂ ਸੁਪਨੇ ਵਿਚ ਡਰਦਾ ਹੋਇਆ ਮਨੁੱਖ ਬੜਾਉਂਦਾ ਹੈ, ਉੱਚੀ ਉੱਚੀ ਬੋਲ ਉੱਠਦਾ ਹੈ ਸੁੱਤਾ ਹੋਇਆ ਹੀ।

0: ਬੰਦਾ ਸੁੱਤਾ ਹੋਇਆ ਤੇ ਲੇਕਿਨ ਇਹ ਬਰੜਾ ਰਿਹਾ, ਇਹਨੂੰ ਕੋਈ ਸੁਪਨੇ 'ਚ ਡਰ ਲੱਗਦਾ ਇਹਨੂੰ, ਤੇ ਉਹ ਫਿਰ ਇਹਨੂੰ ਜਗਾ ਦਿੰਦਾ ਹੈ, ਉਹਦੀ ਬਾਂਹ ਪਕੜ ਕੇ ਤੈਨੂੰ ਹਿਲਾਉਂਦਾ ਕੀ ਗੱਲ ਹੋਈ ਹੈ ਤੈਨੂੰ, ਉਹਨੂੰ ਜਗਾ ਦਿੰਦਾ ਕਿ ਇਹਦਾ ਡਰ ਜਿਹੜਾ ਦੂਰ ਹੋ ਜਾਵੇ।
1: ਤ੍ਰਸਤ ਜਾਨ ਤੇ ਮੈਂ ਸਤਿਗੁਰ ਦੇਖ ਹੈ।
0: ਇਹ ਕਰਕੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਦੋਂ ਦੇਖਦੇ ਆ ਜਿਹੜਾ ਸੇਵ ਗੁਰੂ ਦੇ ਦਰ ਤੇ ਆਉਂਦਾ ਤੇ ਦੇਖਦੇ ਕਿ ਇਹ ਜਗ ਦੇ ਸੰਸਾਰ ਦੇ ਭੈ ਵਿੱਚ ਡਰ ਰਿਹਾ ਹੈ, ਤੇ ਸਤਿਗੁਰੂ ਆਪ ਕਿਰਪਾ ਕਰਦੇ ਹਨ।
1: ਉਪਦੇਸ਼ ਹੈ ਸੁਖ ਦੇਤ ਅਭਿਸ਼ੇਖ ਹੈ,
0: ਫਿਰ ਸਤਿਗੁਰੂ ਜੀ ਕਿਰਪਾ ਕਰਕੇ ਆਪਣਾ ਜਿਹੜਾ ਸੁਭ ਉਪਦੇਸ਼ ਬਖਸ਼ਿਸ਼ ਕਰਕੇ ਤੇ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਉਪਦੇਸ਼ ਬਖਸ਼ਿਸ਼ ਕਰਕੇ ਤੇ ਸੁਖ ਬਖਸ਼ਿਸ਼ ਕਰ ਦਿੰਦੇ ਹਨ।
1: ਜਨਮ ਮਰਨ ਦੁਆ ਤੁਝ ਮਹਿ ਨਾਹੀ।
0: ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ

0: ਸੋਹਿਰਾਗ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਪਹਿਲੇ ਘਰ ਸੁਰਤਾਲ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਉਸ ਜੋਗੀ ਨੂੰ ਉਦੇਸ਼ ਦੇਣ ਵਾਸਤੇ, ਅਤੇ ਇਸ ਪਾਵਨ ਪਵਿੱਤਰ ਸ਼ਬਦ ਦੇ ਆਰੰਭ ਦੇ ਵਿੱਚ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾ ਚਰਨ ਕੀਤਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਹੈ, ਜੋ ਸਾਰਿਆਂ ਦਾ ਪ੍ਰਕਾਸ਼ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ, ਉਹ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ।
1: ਬਾਜੀ ਗਰ ਜੈਸੇ ਬਾਜੀ ਪਾਈ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਉਹ ਜੋਗੀ ਦੇ ਸਹਿਤ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਕਿ ਇਹ ਭਾਈ ਜਿਸ ਤਰ੍ਹਾਂ ਜਿਹੜਾ ਬਾਜੀਗਰ ਆ ਉਹ ਆਪਣੀ ਬਾਜੀ ਪਾਉਂਦਾ ਹੈ।
1: ਨਾਨਾ ਰੂਪ ਭੇਖ ਦਿਖਲਾਈ।
0: ਫਿਰ ਉਹ ਆਪਣਾ ਕਈ ਤਰ੍ਹਾਂ ਦਾ ਰੂਪ ਦਾ ਭੇਖ ਬਣਾਉਂਦਾ ਹੈ ਦੁਨੀਆਂ ਨੂੰ ਪ੍ਰਸੰਨ ਕਰਨ ਵਾਸਤੇ। ਇਸੇ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਉਸ ਪਰਮਾਤਮਾ ਨੇ ਇਹ ਸੰਸਾਰ ਰੂਪੀ ਖੇਡ ਰਚੀ ਹੈ। ਉਹ ਜਿਹੜਾ ਪਰਮਾਤਮਾ ਵਾਹਿਗੁਰੂ ਬਾਜੀਗਰ ਹੈ, ਉਸ ਪਰਮਾਤਮਾ ਨੇ ਹੀ ਸੰਸਾਰ ਦੀ ਰਚਨਾ ਵਾਲੀ ਖੇਡ ਖੇਡੀ, ਕਿਉਂ ਜਿੱਡਾ ਵੱਡਾ ਪਰਮਾਤਮਾ ਉੱਡੀ ਵੱਡੀ ਉਹਦੀ ਖੇਡ ਹੈ। ਅਤੇ ਉਸ ਪਰਮਾਤਮਾ ਨੇ ਹੀ ਆਪਣੇ ਰੂਪ ਨੂੰ ਅਨੇਕਾਂ ਪ੍ਰਕਾਰ ਦੇ ਸਰੀਰ ਬਣਾ ਕੇ, ਜੀਵ ਬਣਾ ਕੇ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਇਹ

0: ਆਪ ਤੋਂ ਹੀ ਸ੍ਰਿਸ਼ਟੀ ਨੂੰ ਸਾਜ ਕੇ ਜੀਵਾਂ ਨੂੰ ਬਣਾਉਂਦਾ ਹੈ। ਤਰ੍ਹਾਂ ਤਰ੍ਹਾਂ ਦੇ ਰੂਪ, ਤਰ੍ਹਾਂ ਤਰ੍ਹਾਂ ਦੇ ਸਰੀਰ ਪਰਮਾਤਮਾ ਕਾਰਪੁਰ ਜੀਵਾਂ ਨੂੰ ਪੈਦਾ ਕਰਕੇ ਅਤੇ ਆਪਣੀ ਖੇਡ ਖੇਡਦਾ ਹੈ। ਅਤੇ ਜਦੋਂ ਪਰਮਾਤਮਾ ਕਾਰਪੁਰ ਵਾਹਿਗੁਰੂ ਆਪਣਾ ਸਵਾਂਗ ਉਤਾਰ ਦਿੰਦਾ ਹੈ ਉਸ ਸਮੇਂ
1: ਤਬ ਏਕੋ ਏਕੰਕਾਰਾ,
0: ਫਿਰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਆਪ ਹੀ ਰਹਿ ਜਾਂਦਾ ਹੈ। ਆਪਣੇ ਆਪ ਤੋਂ ਹੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਬਹੁ ਰੂਪਾਂ ਵਿੱਚ ਹੋ ਜਾਂਦਾ ਹੈ, ਆਪ ਹੀ ਸਾਰਿਆਂ ਦੀ ਲੈਤਾ ਕਰਕੇ। ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਇੱਕ ਰੂਪ ਹੋ ਜਾਂਦਾ ਹੈ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਐਸੀ ਉਹਦੀ ਖੇਡ
1: ਹੈ।
0: ਜਿੰਨੇ ਵੀ ਜੀਵ ਰੂਪੀ ਸਰੂਪ ਸਾਨੂੰ ਦੇਖਦੇ ਹਨ, ਜੋ ਕਦੀ ਦੇਖਦੇ ਹਨ ਤੇ ਕਦੀ ਕੋਈ ਨਾਸ ਹੋ ਰਿਹਾ ਤੇ ਕੋਈ ਸੰਸਾਰ ਤੇ ਪੈਦਾ ਹੋ ਰਿਹਾ ਹੈ।
1: ਕਤ ਹੈ ਗਯੋ ਉਹ ਕਤ ਤੇ ਆਯੋ,
0: ਕੋਈ ਦੱਸ ਨਹੀਂ ਸਕਦਾ ਕਿ ਜੀਵ ਜਿਹੜਾ ਇਹ ਕਿੱਥੋਂ ਆਇਆ ਹੈ ਤੇ ਮਰ ਕੇ ਕਿੱਥੇ ਚਲੇ ਗਿਆ, ਕੋਈ ਨਹੀਂ ਦੱਸ ਸਕਦਾ। ਇਹ ਖੇਡ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਹੈ ਤੇ ਇਸ ਖੇਡ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ। ਜੀਵਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਜੀਵ ਆਉਂਦਾ ਕਿੱਥੋਂ ਹੈ ਤੇ ਮਰ ਕੇ ਜਾਂਦਾ ਕਿੱਥੇ ਹੈ। ਇਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ,
1: ਜਲ ਤੇ ਉੱਠ ਹੈ ਅਨੇਕ ਤਰੰਗਾ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਆ ਕਿ ਭਾਈ ਉਦਾਹਰਨ ਦਿੰਦੇ ਹਨ ਕਿ ਜੀਵ ਦਾ ਜਿਹੜਾ ਸਾਡੀ ਆਤਮਾ ਹੈ ਇਹਦਾ ਕੀ ਰੂਪ ਰੇਖਾ ਕੀ ਹੈ, ਇਹ ਜੀਵ ਕਿੱਥੋਂ ਆਉਂਦਾ ਹੈ, ਕਿਤਨਾ ਪ੍ਰਗਟ ਹੁੰਦਾ ਹੈ, ਕਿਤਨਾ ਪੈਦਾ ਹੁੰਦਾ ਹੈ ਅਤੇ ਜਾਂਦਾ ਕਿੱਥੇ ਹੈ। ਇਹ ਸਤਿਗੁਰੂ ਜੀ ਦਰਸਾਉਂਦੇ ਹਨ ਕਿ ਜਿਸ ਤਰ੍ਹਾਂ ਜਲ ਤੇ ਉੱਠਾ ਹੈ ਅਨੁਕ ਤਰੰਗਾ, ਜਿਸ ਤਰ੍ਹਾਂ ਪਾਣੀ ਦੀਆਂ ਲਹਿਰਾਂ ਉੱਠਦੀਆਂ ਹਨ, ਬਹੁਤ ਸਾਰੀਆਂ ਲਹਿਰਾਂ ਉੱਠਦੀਆਂ ਹਨ ਅਤੇ ਉਹ ਵੇਖਣ ਨੂੰ ਐਂ ਲੱਗਦੀਆਂ ਜਿਸ ਤਰ੍ਹਾਂ ਲਹਿਰਾਂ ਵੱਖਰੀਆਂ ਹਨ। ਜਲ ਤੇ ਉੱਠੇ ਅਨੁਕ ਤਰੰਗਾ, ਅਨੇਕ ਪ੍ਰਕਾਰ ਦੀਆਂ ਲਹਿਰਾਂ ਉੱਠਦੀਆਂ ਪਾਣੀ ਦੇ ਵਿੱਚ।
1: ਕਨਕ ਭੂਖਨ ਕੀਨੇ ਬਹੁ ਰੰਗਾ,
0: ਜਿਸ ਤਰ੍ਹਾਂ ਲਹਿਰਾਂ ਉੱਠਦੀਆਂ ਤੇ ਉਹ ਮੁੜ ਕੇ ਉਹਦੇ ਵਿੱਚ ਪਾਣੀ ਵਿੱਚ ਹੀ ਮਿਕਸ ਹੋ ਜਾਂਦੀਆਂ, ਉਹਦਾ ਰੂਪ ਹੋ ਜਾਂਦੀਆਂ। ਇਸੇ ਤਰ੍ਹਾਂ ਜਿੰਨੇ ਅਸੀਂ ਜੀਵ ਹਾਂ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਮੁੰਦਰ ਦੇ ਨਿਆਈ ਹੈ, ਅਸੀਂ ਸਾਰੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪੈਦਾ ਕੀਤੀਆਂ ਹੋਈਆਂ ਲਹਿਰਾਂ ਹਾਂ। ਅਤੇ ਜੀਵ ਜਿਹੜਾ ਪਰਮਾਤਮਾ ਵਿੱਚੋਂ ਹੀ ਪੈਦਾ ਹੁੰਦਾ ਅਤੇ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਐਸੇ ਸਤਿਗੁਰੂ ਜੀ ਉਦਾਹਰਣ ਦੇ ਕੇ ਦਿੰਦੇ ਅੱਗੇ ਉਦਾਹਰਣ ਦੇ, ਕਣਕ ਭੂਖਨ ਕਿੰਨੇ ਬਹੁ ਰੰਗਾ, ਜਿਸ ਤਰ੍ਹਾਂ ਸੋਨੇ ਤੋਂ ਬਹੁਤ ਸਾਰੇ ਗਹਿਣੇ ਕਈ ਪ੍ਰਕਾਰ ਦੇ ਬਣ ਜਾਂਦੇ ਹਨ, ਲੇਕਿਨ ਹੁੰਦੇ ਹੁੰਦਾ ਉਹ ਸੋਨਾ ਹੀ ਹੈ, ਲੇਕਿਨ ਉਹਨਾਂ ਦੇ ਗਹਿਣੇ ਬਣ ਕੇ ਉਹਨਾਂ ਦਾ ਵੱਖ ਵੱਖ ਨਾਮ ਜਿਹੜਾ ਦਿਖਦਾ ਹੈ, ਇਹ ਕੜਾ ਹੈ, ਇਹ ਮੁੰਦਰੀ ਹੈ, ਵੱਖ ਵੱਖ ਗਹਿਣੇ ਦੇ ਨਾਮ ਹੁੰਦੇ ਹਨ, ਲੇਕਿਨ ਹੁੰਦਾ ਉਹ ਸੋਨਾ ਹੀ ਹੈ। ਕਣਕ ਭੂਖਨ ਕਿੰਨੇ ਬਹੁ ਰੰਗਾ, ਲੇਕਿਨ ਇਸੇ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਅਸੀਂ ਸਾਰੇ ਪੈਦਾ ਹੋਏ ਹਾਂ।

0: ਬਿਰਸ ਦਾ ਬੀਜ ਬੋਂਦਾ ਹੈ ਧਰਤੀ ਦੇ ਵਿੱਚ, ਤੇ ਜਦੋਂ ਬੀਜ ਧਰਤੀ 'ਚ ਬੀਜਦਾ ਤੇ ਫਿਰ ਉਸ ਇੱਕ ਬੀਜ ਤੋਂ ਸਾਖਾ ਨਿਕਲਦੀ ਹੈ, ਉਹਦੇ 'ਚ ਪੱਤੇ ਨਿਕਲਦੇ ਹਨ, ਫਿਰ ਫੁੱਲ ਨਿਕਲਦਾ ਹੈ। ਉਹ ਬੜੇ ਪ੍ਰਕਾਰ ਦੇ ਬੜੇ ਰੰਗਾਂ ਦੇ ਰੂਪ ਵਿੱਚ ਉਹ ਬੀਜ ਜਿਹੜਾ ਉਹ ਬਿਰਸ ਦੇ ਰੂਪ ਵਿੱਚ ਆ ਜਾਂਦਾ, ਪ੍ਰਫੁੱਲਤ ਹੋ ਜਾਂਦਾ ਹੈ। ਹਾਂਜੀ,
1: ਫਲ ਪੱਕੇ ਤੇ ਏਕੰਕਾਰਾ,
0: ਜਦੋਂ ਉਸ ਬਿਰਸ ਦਾ ਫਲ ਪੱਕ ਜਾਂਦਾ ਫਿਰ ਉਸੇ ਰੂਪ 'ਚ ਆ ਜਾਂਦਾ, ਜਿਸ ਰੂਪ 'ਚ ਬੀਜ ਬੋਇਆ ਉਸੇ ਹੀ ਰੂਪ ਵਿੱਚ ਬੀਜ ਰੂਪ ਹੀ ਉਸ ਬਿਰਸ ਦਾ ਜਿਹੜਾ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਜੀਵ ਜਿਹੜੇ ਆ ਪਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਬੀਜ ਰੂਪ ਹਾਂ, ਉਸ ਪਰਮਾਤਮਾ ਕਾਲਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਾਂ। ਉਹ ਪਰਮਾਤਮਾ ਕਾਲਪੁਰਖ ਵਾਹਿਗੁਰੂ ਵਿੱਚ ਹੀ ਸਾਰੇ ਜੀਵ ਜਿਹੜੇ ਆ ਲੀਨ ਹੋ ਜਾਂਦੇ ਹਨ। ਜਦੋਂ ਤੱਕ ਪਰਮਾਤਮਾ ਕਾਲਪੁਰਖ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਆ, ਇੱਕ ਰੂਪ ਤੋਂ ਅਨੇਕਾਂ ਰੂਪ ਧਾਰਨ ਕੀਤੇ ਹਨ, ਉਦੋਂ ਤੱਕ ਅਸੀਂ ਵੱਖ ਵੱਖ ਰੂਪਾਂ ਦੇ ਵਿੱਚ ਦਿਸਦੇ ਹਾਂ। ਲੇਕਿਨ ਜਦੋਂ ਪਰਮਾਤਮਾ ਕਾਲਪੁਰਖ ਸਾਰੇ ਦੀਆਂ ਲੈਤਾਂ ਕਰਕੇ ਆਪਣੇ ਵਿੱਚ ਸਾਰਿਆਂ ਨੂੰ ਸਮਾ ਲੈਂਦਾ ਹੈ, ਫਿਰ ਉਹ ਇੱਕੋ ਹੀ ਪਰਮਾਤਮਾ ਰਹਿੰਦਾ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ। ਉਹ ਪਰਮਾਤਮਾ ਨੇ ਆਪ ਹੀ ਜੀਵਾਂ ਦੀ ਸਿਰਜਣਾ ਕਰ ਕੀਤੀ ਹੈ ਅਤੇ ਆਪ ਹੀ ਨਾਮ ਰੱਖੇ ਹੋਏ ਹਨ, ਹੈਗਾ ਉਹ ਆਪ ਹੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਉਦਾਹਰਨ ਦੇ ਦਿੰਦੇ ਹਨ,
1: ਸਹਿਸ ਘਟਾ ਮਹਿ ਏਕ ਆਕਾਸ।
0: ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਪਹਿਲਾਂ ਬਾਜੀਗਰ ਦੀ ਉਦਾਹਰਨ ਦਿੱਤੀ ਹੈ, ਫਿਰ ਲਹਿਰਾਂ ਦੀ ਉਦਾਹਰਨ ਦਿੱਤੀ ਹੈ, ਫਿਰ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਨੇ ਜਿਹੜੇ ਰੁੱਖ ਦੇ ਬੀਜ ਦੀ ਉਦਾਹਰਨ ਦੇ ਕੇ ਫਿਰ ਸਾਨੂੰ ਕਹਿੰਦੇ ਸਹਿਜ ਘਟਾ ਮਹਿ ਏਕ ਆਕਾਸ਼। ਜਿਸ ਤਰ੍ਹਾਂ ਹਜ਼ਾਰਾਂ ਹੀ ਜਿਹੜੇ ਘੜੇ ਪਾਣੀ ਦੇ ਭਰੇ ਪਏ ਹੋਣ, ਉਹਨਾਂ ਦੇ ਵਿੱਚ ਸਾਰੇ ਵਿੱਚ ਆਕਾਸ਼ ਜਿਹੜਾ ਪ੍ਰਤੀਤ ਹੁੰਦਾ, ਪ੍ਰਤੀਬਿੰਬ ਪੈਂਦਾ ਹੈ, ਅਤੇ ਜਦੋਂ ਸਾਰੇ ਘੜਿਆਂ ਦੇ ਅੰਦਰ ਉਹ ਆਕਾਸ਼ ਦਿਸਦਾ ਹੈ,
1: ਘਟ ਫੂਟੇ ਤੇ ਉਹੀ ਪ੍ਰਕਾਸ਼। ਤੇ
0: ਜਦੋਂ ਉਹ ਹਜ਼ਾਰਾਂ ਘੜੇ ਜਿਹੜੇ ਟੁੱਟ ਜਾਣ ਤਾਂ ਫਿਰ ਉਹ ਜਿਹੜਾ ਆਕਾਸ਼ ਇਕੱਲਾ ਰਹਿ ਜਾਂਦਾ ਹੈ।
1: ਭਰਮ ਲੋਭ ਮੋਹ ਮਾਇਆ ਵਿਕਾਰ,
0: ਇਸੇ ਤਰ੍ਹਾਂ ਜਿਹੜੇ ਜੀਵ ਆ ਉਹ ਮਾਇਆ ਦੇ ਭਰਮ ਵਿੱਚ, ਮਾਇਆ ਦੇ ਪ੍ਰਭਾਵ ਅੰਦਰ, ਲੋਭ ਦੇ ਵਿੱਚ, ਮੋਹ ਦੇ ਵਿੱਚ, ਵਕਾਰ ਦੇ ਸਹਿਤ ਹਨ।
1: ਭ੍ਰਮ ਛੂਟੇ ਤੇ ਏਕੰਕਾਰ,
0: ਜਦੋਂ ਗੁਰੂ ਦੀ ਕਿਰਪਾ ਦੇ ਨਾਲ ਭਰਮ ਜਿਹੜਾ ਦੂਰ ਹੋ ਜਾਵੇ ਤਾਂ ਫਿਰ ਉਹ ਪਰਮਾਤਮਾ ਕਾਲਪੁਰਖ ਵਾਹਿਗੁਰੂ ਹਰ ਜਗ੍ਹਾ ਤੇ ਪ੍ਰਤੀਤ ਹੁੰਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਫਿਰ ਇਹ ਗੱਲ ਦਾ ਸਮਝ ਪੈ ਜਾਂਦੀ ਹੈ ਕਿ ਜੋ ਵੀ ਦ੍ਰਿਸ਼ਟਮਾਨ ਹੈ ਪਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਹੀ ਆਕਾਰ ਹੈ। ਤੋ ਸਭ ਨਹੀਂ ਸਾਈਂ ਜਿੱਥੇ ਹੋ ਜਾਈਂ ਸਾਚਾ ਸਿਰਜਣਹਾਰ ਜੀਓ। ਇਹ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਭਰਮ ਮਿਟ ਜਾਂਦਾ ਤੇ ਪਰਮਾਤਮਾ ਕਾਲਪੁਰਖ ਵਾਹਿਗੁਰੂ ਹੀ ਹਰ ਜਗ੍ਹਾ ਤੇ ਦਿਸਦਾ ਹੈ।
1: ਉਹ ਅਬਿਨਾਸੀ ਬਿਨ ਸਤ ਨਾਹੀ,
0: ਉਹ ਜਿਹੜਾ ਪਰਮਾਤਮਾ ਕਾਲਪੁਰਖ ਵਾਹਿਗੁਰੂ ਹੈ ਉਹ ਨਾਸ ਤੋਂ ਰਹਿਤ ਹੈ, ਉਹ ਨਾਸ ਹੋਣ ਵਾਲਾ ਨਹੀਂ, ਸਦਾ ਕਾਇਮ ਰਹਿਣ ਵਾਲਾ ਹੈ।
1: ਨਾ ਕੋ ਆਵੈ ਨਾ ਕੋ ਜਾਹੀ,
0: ਇਹ ਕਰਕੇ ਉਸ ਪਰਮਾਤਮਾ ਕਾਲਪੁਰਖ ਵਾਹਿਗੁਰੂ ਜਿਹੜਾ ਨਾਸ ਤੋਂ ਰਹਿਤ ਹੈ, ਉਹਦੇ ਪੈਦਾ ਕੀਤੇ ਜੀਵ ਜਿਹੜੇ ਆ ਇਹ ਵੀ ਨਾ ਆਉਂਦੇ ਆ ਤੇ ਨਾ ਕੋਈ ਜਾਂਦਾ ਹੈ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ ਹੈ, ਮਰਨ ਹਾਰ ਇਹ ਜੀਰਾ ਨਾਹੀ, ਜਿਹੜੇ ਜੀਵ

0: ਨੇ ਅੰਦਰੋਂ ਹਉਮੈ ਧੋ ਦਿੱਤੀ ਹੈ।
1: ਕਹੋ ਨਾਨਕ ਮੇਰੀ ਪਰਮ ਗਤ ਹੋਈ।
0: ਇਹ ਕਰਕੇ ਭਾਈ ਉਹਨਾਂ ਦੀ ਹੀ ਜਿਹੜੀ ਆ ਕਲਿਆਣਤਾ ਹੋਈ ਹੈ, ਉਹਨਾਂ ਨੂੰ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ। ਉਹੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਇਕਮਿਕ ਹੋਏ ਹਨ, ਜਿਹਨਾਂ ਦੇ ਅੰਦਰੋਂ ਪੂਰੇ ਗੁਰੂ ਨੇ ਹਉਮੈ ਦੀ ਮੈਲ ਨੂੰ ਧੋ ਦਿੱਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਉਸ ਜੋਗੀ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਸਾਰੀ ਕਾਇਨਾਤ ਵਾਸਤੇ, ਸਾਰੇ ਜੀਵਾਂ ਵਾਸਤੇ, ਸਾਡੇ ਵਾਸਤੇ ਸਦੀਵੀ ਸਤਿਗੁਰਾਂ ਦਾ ਉਪਦੇਸ਼ ਜੋ ਗ੍ਰਹਿਣ ਕਰਨ ਯੋਗ ਹੈ, ਸਤਿਗੁਰ ਕਿਰਪਾ ਗ੍ਰਹਿਣ ਕਰਨ। ਜਿਸ ਤਰ੍ਹਾਂ ਸਤਿਗੁਰੂ ਜੀ ਉਸ ਜੋਗੀ ਨੂੰ ਉਪਦੇਸ਼ ਦੇ ਕੇ ਆਤਮਕ ਗਿਆਨ ਦੀ ਦਾਤ ਬਖਸ਼ ਰਹੇ ਹਨ, ਸਤਿਗੁਰ ਕਿਰਪਾ ਗ੍ਰਹਿਣ ਕਰਨ। ਸਾਡੀ ਤੁੱਛ ਬੁੱਧੀ ਹੈ, ਸਾਨੂੰ ਵੀ ਸਤਿਗੁਰੂ ਜੀ ਤਰਸ ਕਰਕੇ, ਕਿਰਪਾ ਕਰਕੇ ਇਸ ਆਤਮ ਗਿਆਨ ਦੀ ਕਿਣਕਾ ਮਾਤਰ ਸਾਡੀ ਝੋਲੀ 'ਚ ਪਾ ਦੇਣ, ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ। ਸੋ ਇੰਨੀਆਂ ਬੇਨਤੀਆਂ ਆਪ ਨੇ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਦੀ ਆਪ ਨੇ ਖਿਮਾ ਬਖਸ਼ਿਸ਼ ਕਰਨੀ।

ਗੁਰ ਪੁਰਬਾਂ ਨੂੰ ਸਮਰਪਿਤ ਕੱਲ ਛੇ ਸ਼੍ਰੀ ਅਖੰਡ ਪਾਠ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਜੀ ਪ੍ਰਾਰੰਭ ਹੋਣੇ ਹਨ। ਪਹਿਲੇ ਜੋ ਸ਼੍ਰੀ ਅਖੰਡ ਪਾਠ ਸਾਹਿਬ ਹਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਆਰੰਭ ਹੋਣੇ ਹਨ। ਦੂਸਰੇ ਪਿੰਡ ਢਪਾਈ ਦੀ ਸਮੂਹ ਸੰਗਤ ਵੱਲੋਂ ਤੀਸਰੇ ਸ਼੍ਰੀ ਅਖੰਡ ਪਾਠ ਸਾਹਿਬ ਪਿੰਡ ਬੋਲੇਵਾਲ ਖਹਿਰਾ ਪਿੰਡ ਮਾਣਕਪੁਰਾ ਅਤੇ ਪਿੰਡ ਕੁਹਾੜ ਕਲਾਂ ਦੀ ਸਮੂਹ ਸੰਗਤ ਵੱਲੋਂ ਚੌਥੇ ਸ਼੍ਰੀ ਅਖੰਡ ਪਾਠ ਸਾਹਿਬ ਸੁੱਚਾ ਸਿੰਘ ਹੇਰ ਅਤੇ ਪਰਿਵਾਰ ਵੱਲੋਂ ਪੰਜਵੇਂ ਸ਼੍ਰੀ ਅਖੰਡ ਪਾਠ ਸਾਹਿਬ ਹਰਭਜਨ ਸਿੰਘ ਜੌਹਲ ਅਤੇ ਪਰਿਵਾਰ ਵੱਲੋਂ ਛੇਵੇਂ ਸ਼੍ਰੀ ਅਖੰਡ ਪਾਠ ਸਾਹਿਬ ਗੁਰਪਾਲ ਸਿੰਘ ਅਤੇ ਪਰਿਵਾਰ ਵੱਲੋਂ ਪ੍ਰਾਰੰਭ ਹੋਣੇ ਹਨ। ਜਿਨ੍ਹਾਂ ਸੰਗਤਾਂ ਨੇ ਇਹਨਾਂ ਗੁਰਪੁਰਬਾਂ ਨੂੰ ਸਮਰਪਿਤ ਸਾਰਾ ਦਿਨ ਦੇਗ ਦੀ ਸੇਵਾ ਸ਼੍ਰੀ ਅਖੰਡ ਪਾਠ ਸਾਹਿਬ ਜਾਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਲੈਣੀਆਂ ਹੋਣ, ਦਫ਼ਤਰ ਦੇ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ। ਸਾਧ ਸੰਗਤ ਜੀ, ਕੱਲ੍ਹ ਨੂੰ ਇਸ ਵੇਲੇ 7 ਤੋਂ 8:30 ਵਜੇ ਤੱਕ ਰਾਗੀ ਜਥਿਆਂ ਦਾ ਕੀਰਤਨ ਦੁਆਰਾ, ਰਾਗੀ ਜਥੇ ਸਿੰਘ ਕੀਰਤਨ ਦੁਆਰਾ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਜਾਪ ਸਮੂਹ ਸੰਗਤ ਦੇ ਸਮੇਤ ਕਰਨਗੇ। ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਸਮਾਂ ਕੱਲ ਸ਼ਾਮ ਦਾ 7 ਤੋਂ 8:30 ਵਜੇ ਤੱਕ ਦਾ ਹੈ। ਕੀਰਤਨ ਰੂਪ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਜਾਪ ਹੋਵੇਗਾ। ਅੱਜ ਸ਼ਹੀਦ ਭਾਈ ਸੁਖਾ ਸਿੰਘ, ਸ਼ਹੀਦ ਭਾਈ ਮਹਿਤਾਬ ਸਿੰਘ ਇਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਦਿਨ ਅੱਜ ਦਾ ਦੀਵਾਨ ਚੱਲ ਰਿਹਾ ਹੈ। ਸ਼ਹੀਦ ਕੀ ਜੋ ਮੌਤ ਹੈ, ਬਹੁ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ, ਬਹੁ ਮੌਤ ਵੀ ਹਯਾਤ ਹੈ। ਸਾਧ ਸੰਗਤ ਜੀ, ਜਿਹੜੀ ਸ਼ਹੀਦ ਦੀ ਮੌਤ ਹੁੰਦੀ ਹੈ ਉਹ ਸਭਨਾਂ ਦਾ ਜੀਵਨ ਹੁੰਦੀ ਹੈ। ਜੀਵਨ ਤਾਂ ਜੀਵਨ ਹੁੰਦਾ ਹੈ, ਮੌਤ ਵੀ ਜਿਹੜੀ ਸ਼ਹੀਦ ਦੀ ਹੁੰਦੀ ਉਹ ਵੀ ਜੀਵਨ ਹੁੰਦੀ ਹੈ। ਖਿਲੌਨਾ ਸਮਝ ਕੇ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋਂ ਤਾਜ ਨਾ ਹੂਰੋਂ ਕੀ ਹਸ਼ਰਤ ਹੈ, ਖੁਦਾ ਖੁਦਾਈ ਦੇ ਤੋਪੀ ਵਾਪਸ ਮੋੜ ਦੇਤੇ ਹੈ। ਇੰਨਾ ਜ਼ਿਆਦਾ ਸ਼ਹੀਦੀ ਦੇ ਨਾਲ ਪਿਆਰ ਕਰਦੇ ਨੇ ਰੱਬ ਦੇ ਪਿਆਰੇ ਸ਼ਹੀਦ ਸਿੰਘ। ਇੱਕ ਵਿਦਵਾਨ ਲਿਖਦਾ, ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਦੀ ਮੈਂ, ਜਿੰਨੀ ਰਾਹੀ ਆਏ ਨੇ ਸ਼ਹੀਦ ਮੇਰੀ ਕੌਮ ਦੇ, ਵਾਰੇ ਵਾਰੇ ਜਾਵਾਂ ਉਹਨਾਂ ਸਿੱਖ ਮਾਵਾਂ ਉੱਤੋਂ, ਜਿੰਨੇ ਕੁੱਖੋ ਜਾਏ ਨੇ ਸ਼ਹੀਦ ਮੇਰੀ ਕੌਮ ਦੇ, ਸੂਲੀਆਂ ਚਰਖੜੀਆਂ ਤੇ ਆਰਿਆਂ ਦੇ ਦੰਦੇ ਤੱਕ, ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ, ਇੱਕ ਦੋ ਨਹੀਂ ਸੈਂਕੜੇ ਹਜ਼ਾਰ ਤੇ ਲੱਖਾਂ ਵਾਰ, ਗਏ ਅਜਮਾਏ ਨੇ ਸ਼ਹੀਦ ਮੇਰੀ ਕੌਮ ਦੇ, ਗਏ ਅਜਮਾਏ ਨੇ ਸ਼ਹੀਦ ਮੇਰੀ ਕੌਮ ਦੇ। ਜਿਵੇਂ ਪੁਰਾਤਨ ਸਮੇਂ ਵਿੱਚ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ, ਇਵੇਂ ਵਰਤਮਾਨ ਵਿੱਚ 84 ਤੋਂ ਬਾਅਦ ਵੀ ਇਹੋ ਕੁਛ ਹੋਇਆ। ਪਾਣੀ 'ਚ ਵੀ ਉਬਾਲੇ ਗਏ, ਕੋਹਲੂ 'ਚ ਵੀ ਪੀੜੇ ਗਏ, ਸਰੀਰ ਦਾ ਖਾਲਸਾ ਜੋ ਬੰਦ ਬੰਦ ਕੱਟਿਆ ਗਿਆ, ਪਰ ਫਿਰ ਗੁਰੂ ਕੇ ਪਿਆਰੇ ਡੋਲੇ ਨਹੀਂ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਪਿਛਲੇ ਆਪਾਂ ਐਤਵਾਰ ਸ਼ਰਧਾ ਭਾਵਨਾ ਦੇ ਨਾਲ, ਤਾਂ ਉਹ ਉਹਨਾਂ ਦੀ ਜਿਹੜੀ 3 ਗਵਾਹੀਆਂ ਨੇ ਅਦਾਲਤ ਦੇ ਵਿੱਚ ਦਿੱਤੀਆਂ ਹੋਈਆਂ, 3 ਗਵਾਹਾਂ ਵੱਲੋਂ, ਇੱਕ ਫੌਜੀ, ਇੱਕ ਕੁਲਦੀਪ ਸਿੰਘ ਜਿਹੜਾ ਕਾਂਸਟੇਬਲ ਸੀ ਤੇ ਇੱਕ ਹੋਰ ਸੀ, ਤੇ ਤਿੰਨਾਂ ਨੇ ਆਪੋ ਆਪਣੀਆਂ ਜਿਹੜੀਆਂ ਦੱਸਿਆ ਸੀ। ਇੱਕ ਦੱਸਦਾ ਕਿ ਵੀ ਭਾਈ ਸਾਹਿਬ ਜੀ ਦੇ ਦਾੜਾ ਤੇ ਸਿਰ ਦੇ ਵਾਲ ਦੋਵੇਂ ਪੁੱਟੇ ਹੋਏ ਸਨ, ਔਰ ਸਾਧ ਸੰਗਤ ਜੀ ਉਹ ਦੂਸਰੇ ਦੱਸਦੇ ਸਨ ਜੋ ਲਿਖਿਆ ਆ ਔਨ ਰਿਕਾਰਡ ਅਦਾਲਤ ਦੇ ਵਿੱਚ, ਕਿ ਭਾਈ ਸਾਹਿਬ ਜੀ ਦੇ ਮੂੰਹ ਵਿੱਚ ਉਬਲਦਾ ਹੋਇਆ ਪਾਣੀ ਪਾਇਆ। ਹੁਣ ਤੁਸੀਂ ਦੇਖ ਲਓ ਵੀ ਉਬਲਦਾ ਹੋਇਆ ਪਾਣੀ ਮੂੰਹ ਚ ਪਾਇਆ ਤੇ ਕਿਤਨਾ ਸਾਰਾ ਮੂੰਹ ਜਿਹੜਾ ਉਹ ਉੱਠ ਜਾਂਦਾ ਆ, ਛਾਲੇ ਛਾਲੇ ਹੋ ਜਾਂਦੇ ਨੇ। ਪਰ ਵੇਖੋ ਕਿੱਥੋਂ ਤੱਕ ਜ਼ਾਲਮਾਂ ਦੇ ਜ਼ੁਲਮ ਦੀ ਅੰਤਹ ਹੋ ਗਈ ਕਿ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਫਿਰ ਆਖਿਰਕਾਰ ਮਰ ਗਏ, ਨਰਕਾਂ 'ਚ ਪੈ ਗਏ, ਆਪਣੀ ਕੁੱਲ ਨੂੰ ਕਲੰਕ ਲਾ ਗਏ, ਤੇ ਇਹ ਕਲੰਕ ਹੁਣ ਉਹਦਾ ਮਿਟਣਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਹਿਸ ਕ੍ਰਿਤੀ ਦੇ ਵਿੱਚ 24 ਸਲੋਕ ਵਿੱਚ ਕਥਨ ਕਰਦੇ ਨੇ, ਦਾਨ ਪਰਾਪੂਰ ਬੇਣ ਉਜਨ ਤੇ ਮਹੀਪ ਤੇ ਵਪਰੀਤ ਬੁੱਧਿੰਗ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁੱਖ ਭੋਗਤੇ। ਪਹਿਲੇ ਜਨਮਾਂ ਦੇ ਵਿੱਚ ਕੀਤੇ ਹੋਏ ਸ਼ੁਭ ਕਰਮ ਦਾਨ ਪੁੰਨ ਉਹਨਾਂ ਕਰਕੇ ਰਾਜ ਮਿਲਿਆ, ਰਾਜ ਗੱਦੀ ਦੇ ਉੱਪਰ ਬੈਠ ਕੇ ਇਹਨਾਂ ਦੀ ਜਿਹੜੀ ਬੁੱਧੀ ਸੀ ਵਪਰੀਤ ਹੋ ਗਈ, ਉਲਟ ਗਈ, ਮੱਤ ਮਾਰੀ ਗਈ,
ਲੋਕਾਂ ਨੂੰ ਮਾਰ ਲਾ।

0: ਪਏ, ਆਪਣੀ ਪ੍ਰਜਾ ਨੂੰ ਕੁੱਟਣ ਲੁੱਟਣ ਲੱਗ ਪਏ। ਤੇ ਗੁਰੂ ਅਰਜਨ ਸਾਹਿਬ ਮਾਰ ਕਹਿੰਦੇ ਚਿਰੰਕਾਲ ਦੁੱਖ ਭੋਗਤੇ, ਲੰਮਾ ਸਮਾਂ ਨਰਕਾਂ ਚ ਪੈ ਕੇ ਦੁੱਖ ਭੋਗਦੇ ਆ, ਔਰ ਆਪਣੇ ਕਲੰਕ ਨੂੰ ਮੈਂ ਆਪਣੇ ਕੋਲ ਨੂੰ ਵੀ ਕਲੰਕ ਲਾ ਕੇ ਜਾਂਦੇ ਨੇ, ਦਾਗ ਦੋਸ਼ ਮੋਹ ਚੱਲਿਆ ਲਾਏ। ਕਿੱਡੀ ਬੇਸ਼ਰਮੀ ਦੀ ਗੱਲ ਆ ਵੀ ਉਹਨਾਂ ਦੇ ਪਰਿਵਾਰ ਦੱਸਦੇ ਹੀ ਨਹੀਂ ਪਏ ਕਿ ਵੀ ਇਹ ਸਾਡਾ ਵੱਡਾ ਵਡੇਰਾ ਆ। ਦੱਸਣ ਕੀ ਕਿ ਵੀ ਗੰਗੂ ਦੀ ਔਲਾਦ ਆ ਸਾਰੇ ਦੇ ਸਾਰੇ, ਇੰਨਾ ਜ਼ੁਲਮ ਕੀਤਾ, ਔਰ ਜਿਹਨਾਂ ਦਾ ਸੰਗਤਾਂ ਦੇ ਵਿੱਚ ਇਹਨਾਂ ਦਾ ਨਸ਼ਰ ਹੋ ਗਿਆ, ਕਈਆਂ ਨੇ ਤੇ ਇਹਨਾਂ ਦੇ ਸਰੀਰ ਦੇ ਸੰਸਕਾਰ ਵੀ ਨਹੀਂ ਕੀਤੇ ਕਿ ਵੀ ਇਹਨਾਂ ਨੂੰ ਜਿੱਥੇ ਪਏ ਗਲ ਜਾਣ ਤੇ ਸੜ ਜਾਣ ਦਿਓ। ਤਾਂ ਸਾਧ ਸੰਗਤ ਜੀ, ਅੱਜ ਸ਼ਹੀਦ ਭਾਈ ਸੁਖਾ ਸਿੰਘ, ਸ਼ਹੀਦ ਭਾਈ ਮਹਿਤਾਬ ਸਿੰਘ, ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਦਾ ਦੀਵਾਨ ਚੱਲ ਰਿਹਾ। ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ BA, ਉਹਨਾਂ ਦੇ ਢਾਡੀ ਜਥੇ ਤੋਂ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ ਰਚਿਆ ਕਿਤੇ ਸਵੰਬਰ ਜਾਂ ਵਿਧ ਮਾਤਾ ਲਾੜੀ ਮੌਤ ਵੀ ਵਰੀ ਪੰਜਾਬੀਆਂ ਨੇ ਜਦ ਵੀ ਜ਼ੁਲਮ ਦੀ ਨਦੀ ਵਿਚ ਕਾਂਗ ਆਈ ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ ਚੌਹਾਂ ਪਾਸਿਆਂ ਤੋਂ ਕਿਤਿਓਂ ਆਈ ਗੋਲੀ ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ ਦੁਨੀਆਂ ਵਿਚ ਇਕ ਧਰਤ ਪੰਜਾਬ ਦੀ ਏ ਜਿਹੜੀ ਮੌਤ ਦੀ ਹਿੱਕ ਤੇ ਵੱਸਦੀ ਏ ਇਕੋ ਮਾਂ ਪੰਜਾਬਣ ਹੈ ਦੇਸ਼ ਬਦਲੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਏ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਦੇ ਮੁਕੱਦਸ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ ਫਤਿਹ ਦੇ ਪਾਵਨ ਸਿਮਰਨ ਦੇ ਨਾਲ ਆਪਣੀ ਤੇ ਸਾਡੀ ਹਾਜ਼ਰੀ ਗੁਰੂ ਚਰਨਾਂ ਵਿਚ ਲਵਾਉਂਦੇ ਹੋਏ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਟੇਜ ਸਕੱਤਰ ਸਾਹਿਬ ਤੋਂ ਸਰਵਣ ਕਰ ਲਿਆ ਕਿ ਅੱਜ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ ਅੱਜ ਦਾ ਦੀਵਾਨ। ਮੈਂ ਉਹਨਾਂ ਦੇ ਕਰਨੀ ਨਾਮੇ ਆਪ ਨਾਲ ਸਾਂਝੇ ਕਰਨ ਦਾ ਯਤਨ ਕਰ ਰਿਹਾ ਹਾਂ। ਸਵੇਰ ਦੇ ਦੀਵਾਨ ਵਿਚ ਗੱਲ ਇਸ ਪੜਾਅ ਤੇ ਪਹੁੰਚੀਏ ਕਿ ਜ਼ਕਰੀਆ ਖਾਨ ਦੇ ਹੁਕਮ ਦੇ ਨਾਲ ਮਸਲਾਉਦੀਨ ਮੱਥਾ ਰੰਗੜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸੱਚਖੰਡ ਹਰਿਮੰਦਰ ਸਾਹਿਬ ਦੇ ਅੰਦਰ ਸ਼ਰਾਬ ਦਾ ਦੌਰ ਚਲਾ ਰਿਹਾ, ਵੇਸਵਾ ਨਚਾ ਰਿਹਾ, ਹੁੱਕਾ ਗੜਕਾ ਰਿਹਾ, ਮੰਜਾ ਡਾਹ ਕੇ ਬਹਿ ਗਿਆ। ਕਹਿੰਦੇ ਨੇ ਜਦੋਂ ਗਿੱਦੜ ਦੀ ਮੌਤ ਆਉਂਦੀ ਏ ਤੇ ਜੱਟ ਦੇ ਮੁੰਨੇ ਨਾਲ ਖਿੰਦਾ, ਜਦੋਂ ਕਿਸੇ ਕੁੱਤੇ ਦੀ ਮੌਤ ਆਏ ਤੇ ਮਸੀਤ ਤੇ ਚੜ ਕੇ ਪਿਸ਼ਾਬ ਕਰਦਾ, ਜਦੋਂ ਕਿਸੇ ਲੀਡਰ ਦੀ ਮੌਤ ਆਉਂਦੀ ਏ ਤੇ ਦੂਜੇ ਦੇ ਧਰਮਾਂ ਚ ਦਖਲ ਅੰਦਾਜ਼ੀ ਕਰਦਾ। ਇਸੇ ਤਰ੍ਹਾਂ ਮੱਸਾ ਰੰਗੜ ਧਰਮ ਦੀ ਬੇਅਦਬੀ ਕਰਨ ਵਾਸਤੇ ਦਰਬਾਰ ਸਾਹਿਬ ਪਹੁੰਚ ਗਿਆ। ਭਾਈ ਬਲਾਕਾ ਸਿੰਘ ਨੂੰ ਪਤਾ ਲੱਗਾ ਉਹਦਾ ਕਾਲਜਾ ਚੀਰਿਆ ਗਿਆ, ਉਸੇ ਵੇਲੇ ਉਹਦਾ ਦਿਲ ਕੀਤਾ ਇਹਦੇ ਗਲ ਪੈ ਕੇ ਜਾਂ ਇਹਨੂੰ ਮਾਰ ਦੇਵਾਂ ਜਾਂ ਮਰ ਜਾਵਾਂ। ਪਰ ਕੋਲੋਂ ਇੱਕ ਬਜ਼ੁਰਗ ਨੇ ਆਖਿਆ ਇਹ ਬਹੁਤੇ ਨੇ ਸ਼ਹੀਦ ਹੋ ਜਾਵੇਗਾ, ਬੇਅਦਬੀ ਰੁਕੇਗੀ ਨਹੀਂ, ਇਸ ਕਰਕੇ ਜਾ ਕਿਸੇ ਜੰਗੀ ਸਿੰਘਾਂ ਦੇ ਜਥੇ ਨੂੰ ਜਾ ਕੇ ਇਤਲਾਹ ਕਰ। ਕਹਿੰਦਾ ਜੰਗੀ ਸਿੰਘ ਕਿੱਥੇ ਮਿਲਣਗੇ? ਕਹਿੰਦੇ ਪੰਜਾਬ ਦੀ ਧਰਤੀ ਤੋਂ ਜ਼ਕਰੀਆ ਖਾਨ ਨੇ ਸਿੰਘਾਂ ਨੂੰ ਕੱਢ ਦਿੱਤਾ ਹੈ, ਬਹੁਤ ਸਾਰੇ ਸਿਰਾਂ ਦੇ ਮੁੱਲ ਪੈਣ ਕਰਕੇ ਲਾਹੌਰ ਦੇ ਵਿਚ ਲਿਆ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਇਹਨਾਂ ਦੀ ਬਾਬਤ ਮੈਂ ਨਾਲ ਹੀ ਬਿਆਨ ਕਰਦਿਆਂ, ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਹਰ ਭਗਤ ਨਿਰੰਜਣੀ ਜੰਡਿਆਲੇ ਵਾਲੇ ਜਿਨ੍ਹਾਂ ਨੇ ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਨੂੰ ਮਾਰਨ ਵਾਸਤੇ ਘੇਰਾ ਪਾਇਆ ਸੀ ਪਰ ਪਰਮਾਤਮਾ ਦੀ ਕਿਰਪਾ ਨਾਲ ਉਹ ਬਚ ਗਿਆ। ਨੱਥੇ ਚੌਧਰੀ ਨੇ ਕੁਰਬਾਨੀ ਕੀਤੀ ਉਹ ਬੱਚਾ ਤੇ ਬਚ ਗਿਆ। ਪਰ ਉਹ ਹੀ ਹਰ ਭਗਤ ਨਿਰੰਜਣੀ ਜੰਡਿਆਲੇ ਵਾਲਾ ਜਦੋਂ ਭਾਈ ਮਹਿਤਾਬ ਸਿੰਘ ਬੀਕਾਨੇਰ ਤੋਂ ਆਪਣੇ ਨਗਰ ਮੀਰਾਂ ਕੋਟ ਆਇਆ, ਇਹਨੇ ਇਤਲਾਹ ਦੇ ਕੇ ਉਹਨੂੰ ਗ੍ਰਿਫ਼ਤਾਰ ਕਰਾਇਆ। ਉਧਰੋਂ ਭਾਈ ਤਾਰੂ ਸਿੰਘ ਦੀ ਗ੍ਰਿਫ਼ਤਾਰੀ ਪੂਲੇ ਪਿੰਡ ਤੋਂ ਹੋਈ ਤੇ ਭਾਈ ਤਾਰੂ ਸਿੰਘ ਨੂੰ ਧਰਮ ਤੋਂ ਡਲਾਉਣ ਵਾਸਤੇ ਭੈ ਪੀਤ ਕਰਨ ਵਾਸਤੇ ਇਹਨਾਂ ਦੇ ਸਾਹਮਣੇ ਕਈ ਸਿੰਘ ਸ਼ਹੀਦ ਕੀਤੇ ਗਏ। ਉਹਨਾਂ ਵਿਚੋਂ ਭਾਈ ਮਹਿਤਾਬ ਸਿੰਘ ਨੂੰ ਚਰਖੜੀ ਤੇ ਚਾੜ ਕੇ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ, ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਸੁੱਖਾ ਸਿੰਘ ਦੀ ਸ਼ਹਾਦਤ ਬਾਹਰ ਚ ਹੁੰਦੀ ਏ, ਯਾਦ ਰਹੇ ਇਹ ਸਾਕਿਆ ਜਿਹੜਾ ਪਹਿਲਾ ਵਾਕਿਆ ਮੈਂ ਸਾਂਝਾ ਕੀਤਾ ਇਹ 1745 ਦਾ ਹੈ। ਲਗਭਗ ਸਾਉਣ ਮਹੀਨੇ ਦੀ ਸੰਗਰਾਂਦ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਆਉਂਦੀ ਏ, ਇਹਦਾ ਮਤਲਬ ਹਾੜ ਦੇ ਅਖੀਰਲੇ ਦਿਨਾਂ ਦੇ ਅੰਦਰ 1745 ਈਸਵੀ ਦੇ ਅੰਦਰ ਭਾਈ ਮਹਿਤਾਬ ਸਿੰਘ ਨੂੰ ਸ਼ਹੀਦ ਕੀਤਾ ਗਿਆ। 1751 ਦੇ ਵਿਚ ਭਾਈ ਸੁੱਖਾ ਸਿੰਘ ਇਹਨਾਂ ਦੇ ਨਾਲ ਦਾ ਸਾਥੀ ਇਹ ਮੈਦਾਨੇ ਜੰਗ ਵਿਚ ਲੜਦਾ ਹੋਇਆ ਸ਼ਹੀਦ ਹੋਇਆ। ਉਹਨਾਂ ਮਰਦਾਂ ਦਾ ਅੱਜ ਸ਼ਹਾਦਤ ਦਾ ਦਿਹਾੜਾ ਮਨਾ ਰਹੇ ਹਾਂ, ਉਹਨਾਂ ਦੀ ਮੈਂ ਦਾਸਤਾਨ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਗੱਲ ਕਰ ਰਿਹਾ ਸਾਂ ਭਾਈ ਸੁੱਖਾ ਸਿੰਘ ਬਚਪਨ ਦੇ ਅੰਦਰ ਅੰਮ੍ਰਿਤ ਛੱਕ ਕੇ ਘਰ ਆਇਆ, ਜਿਨ੍ਹਾਂ ਦਾ ਅੱਜ ਦਿਹਾੜਾ ਮਨਾ ਰਹੇ ਹੋ ਉਹਨਾਂ ਦਾ ਇਤਿਹਾਸ ਪਿਆਰ ਨਾਲ ਸਰਵਣ ਕਰੋ। ਇੱਕ ਵਾਰ ਸਰਬੱਤ ਸੰਗਤ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੰਮ੍ਰਿਤ ਛੱਕ ਕੇ ਘਰ ਆਇਆ, ਉਹ ਵੇਲਾ ਸੀ ਜਦੋਂ ਕੋਈ ਅੰਮ੍ਰਿਤ ਛੱਕ ਲੈਂਦਾ, ਕਿਸੇ ਭੈਣ ਦੇ ਚਾਰ ਪੁੱਤਰ ਹੁੰਦੇ ਤੇ ਇੱਕ ਅੰਮ੍ਰਿਤ ਛੱਕ ਲੈਂਦਾ, ਉਹਨੂੰ ਗਵਾਂਢਣ ਪੁੱਛਦੀ ਭੈਣੇ ਤੇਰੇ ਬੱਚੇ ਕਿੰਨੇ ਆ? ਕਹਿੰਦੀ ਹੈਗੇ ਤੇ ਚਾਰ ਸੀ, ਇੱਕ ਨੇ ਹੁਣ ਅੰਮ੍ਰਿਤ ਛੱਕ ਲਿਆ, ਸਮਝੋ ਤਿੰਨ ਹੀ ਆ। ਇਹਦਾ ਮਤਲਬ ਜਿਹਨੇ ਅੰਮ੍ਰਿਤ ਛੱਕ ਲਿਆ ਸਿੰਘ ਸੱਜ ਗਿਆ, ਸਾਬਤ ਸੂਰਤ ਬਣ ਗਿਆ, ਉਹਨੂੰ ਸਰਕਾਰ ਨੇ ਰਹਿਣ ਨਹੀਂ ਦੇਣਾ। ਇਹੋ ਜਿਹੇ ਹਾਲਾਤ ਸਨ। ਭਾਈ ਸੁੱਖਾ ਸਿੰਘ ਅੰਮ੍ਰਿਤ ਛੱਕ ਕੇ ਘਰ ਆਇਆ, ਬਚਪਨ ਦੇ ਦਿਨ ਸਨ, ਪਰਿਵਾਰ ਵਾਲਿਆਂ ਨੇ ਇਹਦੇ ਸੁੱਤੇ ਪਏ ਦੇ ਕੇਸ ਕਤਲ ਕਰ ਦਿੱਤੇ। ਇਹ ਉਸੇ ਵੇਲੇ ਜਦੋਂ ਸਵੇਰੇ ਪਤਾ ਲੱਗਾ ਮਾਰਿਆ ਸਿਰ ਤੇ ਹੱਥ ਕਿ ਮੇਰੇ ਕੇਸ ਕਤਲ ਨੇ, ਇਹ ਭੱਜਾ ਜਾਂਦਾ ਆਤਮ ਹੱਤਿਆ ਕਰਨ ਵਾਸਤੇ ਇਹਨੇ ਖੂਹ ਚ ਛਾਲ ਮਾਰ ਦਿੱਤੀ। ਖੂਹ ਚ ਪਾਣੀ ਹੁਣ ਘੱਟ ਹੋਣ ਕਰਕੇ ਇਹ ਨਾ ਮਰਿਆ ਤੇ ਨਾ ਪਰ ਬਚ ਗਿਆ। ਇਹਨੂੰ ਖੂਹ ਚੋਂ ਪਿੰਡ ਵਾਲਿਆਂ ਨੇ ਕੱਢਿਆ,
ਬਾਹਰ ਕੱਢ ਕੇ ਕਹਿਣ ਲੱਗੇ ਉਹ ਪਿਆਰੇ ਸਿੱਖਾ ਤੇਰੇ ਅੰਦਰ ਸਿੱਖੀ ਦਾ ਇੰਨਾ ਪਿਆਰ ਆ, ਤੂੰ ਕੇਸ ਰੱਖ, ਜੇ ਸ਼ਹੀਦ ਹੀ ਹੋਣਾ ਏ ਕੋ ਦੋ ਚਾਰ ਜਾਲਮਾਂ ਨੂੰ ਮੌਤ ਦੇ ਘਾਟ ਤਾਰ ਕੇ ਸਿੱਖੀ ਦਾ ਨਾਂ ਚਮਕਾ ਕੇ ਸ਼ਹੀਦ ਹੋ, ਖੂਹ ਵਿਚ ਡੁੱਬ ਕੇ ਮਰਨ ਨਾਲ ਕੀ ਹੋਣਾ। ਇਹਦੇ ਗੱਲ ਦਿਲ ਨੂੰ ਲੱਗੀ। ਉਸੇ ਵੇਲੇ ਪਿੰਡ ਦੇ ਪੈਂਚ ਦੀ ਘੋੜੀ ਲਈ, ਲੈ ਕੇ ਘੋੜੀ ਫਰਾਰ ਹੋ ਗਿਆ, ਸਿੰਘਾਂ ਦੇ ਜਥੇ ਚ ਰਲਿਆ, ਪਰ ਘੋੜੀ ਦੇ ਪੈਸੇ ਤਾਰਨ ਫਿਰ ਪਿੰਡ ਆਇਆ। ਇਮਾਨਦਾਰੀ ਵੇਖੋ ਕਿੱਡੀ, ਕੰਮ ਕੌਮ ਦਾ ਕਰਨਾ। ਲਾਹੌਰ ਦਾ ਖਜ਼ਾਨਾ ਲੁੱਟਿਆ ਭਾਈ ਸੁੱਖਾ ਸਿੰਘ ਨੇ ਕੋਈ ਸਿੰਘਾਂ ਨੂੰ ਨਾਲ ਲੈ ਕੇ, ਜਿਹੜੇ ਪੈਂਚ ਦੀ ਘੋੜੀ ਲੈ ਕੇ ਗਿਆ ਸੀ ਉਹਦੇ ਜਿੰਨੇ ਪੈਸੇ ਬਣਦੇ ਸੀ ਪਿੰਡ ਆ ਕੇ ਉਤਾਰ ਕੇ ਗਿਆ। ਏਡਾ ਉੱਚਾ ਕਿਰਦਾਰ ਸੂਰਮਿਆਂ ਦਾ। ਤੇ ਅੱਜ ਜਦੋਂ ਭਾਈ ਬਲਾਕਾ ਸਿੰਘ ਨੇ ਜਾ ਕੇ ਇਹ ਗੱਲ ਜਦੋਂ ਬਜ਼ੁਰਗ ਨੇ ਆਖਿਆ ਸਿੰਘਾਂ ਦੇ ਜੰਗੀ ਜਥੇ ਨੂੰ ਦੱਸੇ, ਕਹਿੰਦੇ ਕਿੱਥੇ ਮਿਲਣਗੇ, ਕਹਿੰਦਾ ਜੀ ਬੀਕਾਨੇਰ ਦੀ ਧਰਤੀ ਤੇ। ਭਾਈ ਬਲਾਕਾ ਸਿੰਘ ਮੰਜਲਾ ਨੂੰ ਮਾਰਦਾ ਹੋਇਆ, ਦੋ ਜਥੇ ਇੱਕ ਪਾਣੀ ਦੀ ਢਾਬ ਦਾ ਸਹਾਰਾ ਲੈ ਕੇ ਬੈਠੇ ਹੋਏ ਨੇ, ਕਿਉਂਕਿ ਪਹਿਲਾਂ ਪਾਣੀ ਦੀਓ ਹੈ, ਜਿੱਤ ਹਰਿਆ ਸਭ ਕੋਏ। ਰੋਟੀ ਤੋਂ ਬਿਨਾਂ ਤੇ ਸਿੰਘ ਪੱਤੇ ਖਾ ਕੇ ਗੁਜ਼ਾਰਾ ਕਰ ਲੈਂਦੇ ਸੀ, ਡੇਲੇ ਬਾਟੇ ਖਾ ਕੇ ਜੰਗਲਾਂ ਦੇ ਅੰਦਰ ਸਮਾਂ ਕੱਢ ਲੈਂਦੇ ਸੀ, ਪਰ ਪਾਣੀ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਇਸ ਕਰਕੇ ਪਾਣੀ ਦਾ ਸਹਾਰਾ ਅਤਿਅੰਤ ਲਾਜ਼ਮੀ ਸੀ। ਇੱਕ ਢਾਬ ਦੇ ਕੰਢੇ ਤੇ ਦੋ ਜਥੇ ਨੇ, ਇੱਕ ਹੈ ਸਰਦਾਰ ਸ਼ਾਮ ਸਿੰਘ ਨਾਰਲੀ ਵਾਲਾ, ਦੂਜਾ ਹੈ ਜਥੇਦਾਰ ਬੁੱਢਾ ਸਿੰਘ ਦਾ ਜਥਾ। ਭਾਈ ਬਲਾਕਾ ਸਿੰਘ ਨੇ ਜਾ ਕੇ ਫਤਿਹ ਬੁਲਾਈ। ਜਥੇਦਾਰ ਬੁੱਢਾ ਸਿੰਘ ਨੇ ਆਖਿਆ, ਆ ਭਾਈ ਬਲਾਕਾ ਸਿੰਘ ਪੰਜਾਬ ਦੀ ਧਰਤੀ ਤੋਂ ਆਇਆ ਹੈ, ਸਾਡੇ ਗੁਰਧਾਮਾਂ ਦਾ ਕੀ ਹਾਲ ਹੈ? ਇਹ ਨਹੀਂ ਪੁੱਛਿਆ ਸਾਡੇ ਪਰਿਵਾਰਾਂ ਦਾ ਕੀ ਹਾਲ ਹੈ, ਸਿੱਖਾਂ ਦੇ ਘਰਾਂ ਦਾ ਕੀ ਹਾਲ ਹੈ, ਗੁਰੂ ਘਰ ਦੇ ਨਾਲ ਇੰਨਾ ਪਿਆਰ ਕਰਦੇ ਸਨ ਸੂਰਮੇ। ਕਹਿਣ ਲੱਗੇ ਸਾਡੇ ਗੁਰੂ ਘਰਾਂ ਦਾ ਕੀ ਹਾਲ ਹੈ? ਭਾਈ ਬਲਾਕਾ ਸਿੰਘ ਦੀਆਂ ਅੱਖਾਂ ਵਿੱਚੋਂ ਸਾਉਣ ਮਾਹ ਦੀ ਤਰ੍ਹਾਂ ਝੜੀ ਲੱਗ ਗਈ, ਅਥਰੂ ਵਹਿਣ ਲੱਗ ਪਏ। ਕਹਿੰਦਾ, ਜਥੇਦਾਰਾ ਮੇਰੇ ਕੋਲੋਂ ਕੱਲੇ ਕੱਲੇ ਨੂੰ ਦੱਸਿਆ ਨਹੀਂ ਜਾਣਾ, ਇਸ ਕਰਕੇ ਸ਼ਾਮਾਂ ਨੂੰ ਰਹਿ ਰਾਸ ਦੇ ਦੀਵਾਨ ਤੋਂ ਬਾਅਦ ਸਾਰੀ ਸੰਗਤ ਦੇ ਅੰਦਰ ਸਾਹਮਣੇ ਖਲੋ ਕੇ ਮੈਂ ਦੱਸ ਦਿਆਂਗਾ। ਸ਼ਾਮਾਂ ਨੂੰ ਰਹਿ ਰਾਸ ਦੇ ਦੀਵਾਨ ਸੱਜੇ, ਸਮਾਪਤੀ ਤੋਂ ਬਾਅਦ ਭਾਈ ਬਲਾਕਾ ਸਿੰਘ ਸਟੇਜ ਤੇ ਆਇਆ, ਦੋਵੇਂ ਜਥੇ ਇਕੱਤਰ ਹੋਏ। ਪੰਜਾਬ ਦੇ ਗੁਰਧਾਮਾਂ ਦੇ ਹਾਲਾਤ, ਸੱਚਖੰਡ ਹਰਿਮੰਦਰ ਸਾਹਿਬ ਦੇ ਹਾਲਾਤ, ਭਾਈ ਬਲਾਕਾ ਸਿੰਘ ਜਿਵੇਂ ਜਥੇਦਾਰ ਬੁੱਢਾ ਸਿੰਘ ਦੇ ਜਥੇ ਦੇ ਸਾਹਮਣੇ ਖਲੋ ਕੇ ਬਿਆਨ ਕਰ ਰਿਹਾ ਹੈ, ਆਓ ਬੜੇ ਪਿਆਰ ਨਾਲ ਸਰਵਣ ਕਰੋ। ਬੀਏ ਦਾ ਢਾਡੀ ਜਥਾ ਇਹਨਾਂ ਸਤਰਾਂ ਚ ਹੇ ਕਿਉਂ ਬਿਨੇ ਕਰ ਰਿਹਾ।

ਹੰਝੂ ਕੇਰਦੇ ਕਿਹਾ ਬਲਾਕਾ ਸਿੰਘ ਨੇ, ਦੱਸਾਂ ਕੀ ਪੰਜਾਬ ਦਾ ਹਾਲ ਸਿੰਘੋ, ਅੰਮ੍ਰਿਤਸਰ ਹਰਿਮੰਦਰ ਦੇ ਵਿਚ ਬੈਠਾ ਪਲੰਗਾ ਡਾਹ ਕੇ ਮੱਸਾ ਚੰਡਾਲ ਸਿੰਘੋ, ਉਥੇ ਦੌਰ ਸ਼ਰਾਬ ਦਾ ਚੱਲਦਾ ਏ, ਨਾਲੇ ਉੱਡਦੇ ਮਾਸ ਦੇ ਥਾਲ ਸਿੰਘੋ, ਮੁਜਰਾ ਹੋਮਦਾ ਵੇਸਵਾ ਨਾਚ ਕਰਦੀ ਪਾਉਂਦੀ ਬੋਲੀਆਂ ਬਾਂ ਉਠਾਲ ਸਿੰਘੋ, ਝੰਡਾ ਕੇਸਰੀ ਪਾੜਿਆ ਕਰ ਲੀਰਾਂ ਝੁੱਲੇ ਹੈਦਰੀ ਤਖਤ ਅਕਾਲ ਸਿੰਘੋ, ਗੈਰਤ ਖਾਲਸੇ ਦੀ ਪੈਰਾਂ ਵਿਚ ਰੋਲੀ ਉੱਠੋ ਲਵੋ ਹੁਣ ਹੋਏ ਸੰਭਾਲ ਸਿੰਘੋ, ਤਾਨੇ ਦੇਣਗੇ ਦਿਰਬਲਾ ਲੋਕ ਸਾਰੇ ਜੇ ਨਾ ਤੇਗਾਂ ਤੋਂ ਲਾਇਆ ਜੰਗਾਲ ਸਿੰਘੋ। ਸੁਣੀ ਖਬਰ ਗੁਰੂ ਧਾਮ ਦੀ ਸਿੰਘਾਂ ਸਰਦਾਰਾਂ ਉਹ ਰੱਤ ਬਰੱਤੇ ਹੋ ਗਏ, ਦਿਲ ਰੜਕੀਆਂ ਖਾਰਾਂ ਉਹਨਾਂ ਦੇ ਚਿਹਰੇ ਭਾਗੇ ਜੋਸ਼ ਨਾਲ ਵਾਂਗਰ ਅੰਗਿਆਰਾਂ, ਉਹਨਾਂ ਦੇ ਪੱਥਿਓ ਉਛਲਣ ਤੀਰ ਪਏ ਮਿਆਨੋ ਤਲਵਾਰਾਂ, ਹਰ ਕੋਈ ਆਖੇ ਜਾਨ ਜਾ ਅੰਮ੍ਰਿਤਸਰ ਵਾਰਾਂ, ਅਸੀਂ ਚੜੀਏ ਹੱਸ ਕੇ ਚਰਖੜੀ ਚੁੰਮ ਲਈਏ ਦਾਰਾਂ, ਇਉਂ ਦਿਲਬਰ ਢਾਡੀ ਗਾਉਣਗੇ ਮਰਦਾਂ ਦੀਆਂ ਵਾਰਾਂ। ਇੰਨੇ ਜੋਸ਼ ਵਿਚ ਆਏ ਸੂਰਮੇ ਉਹਨਾਂ ਦੇ ਅੰਦਰ, ਜਿੱਥੇ ਮੱਸੇ ਰੰਗਣ ਵਾਸਤੇ ਖੁੱਚਾ ਭੜਕਿਆ ਉਹਨਾਂ ਨੂੰ ਬਲਾਕਾ ਸਿੰਘ ਤੇ ਵੀ ਗੁੱਸਾ ਆਇਆ। ਅਖੀਰ ਆਪਣੇ ਗੁੱਸੇ ਨੂੰ ਬਲਾਕਾ ਸਿੰਘ ਦੇ ਉੱਤੇ ਇਜ਼ਹਾਰ ਕਰਦਿਆਂ ਹੋਇਆ ਬੁੱਢਾ ਸਿੰਘ ਨੇ ਕਹਿ ਦਿੱਤਾ, ਬੁੱਢਾ ਸਿੰਘ ਆਖਦਾ ਬਲਾਕਾ ਸਿੰਘਾ ਸਿੰਘ ਹੋ ਕੇ ਵੇਖ ਕੇ ਤੇ ਕਹਿਰ ਤੂੰ ਜਿਉਂਦਾ ਕਿਵੇਂ ਰਹਿ ਗਿਆ, ਵੇਖ ਹੁੰਦਾ ਨਾਚ ਹਰਿਮੰਦਰ ਚ ਵੇਸਵਾ ਦਾ, ਸਿੰਘ ਅਖਵਾ ਕੇ ਕੈਰਾਂ ਵਾਂਗ ਕਿਵੇਂ ਸਹਿ ਗਿਆ, ਖੰਡੇ ਵਾਲੀ ਪੌਲ ਮੈਨੂੰ ਜਾਪਦੀ ਪ੍ਰਾਣੀ ਹੋ ਗਈ, ਅੰਮ੍ਰਿਤ ਪੀਤੇ ਦਾ ਅਸਰ ਦਿਲੋਂ ਲੈ ਗਿਆ, ਉਹ ਬਹੁਤਾ ਚਿਰ ਰਹਿੰਦੀ ਨੀ ਜਿਉਂਦੀ ਕੌਮ ਸੀਤਲ ਜੀ, ਜਿਹਦਾ ਕੌਮੀ ਝੰਡਾ ਕਿਸੇ ਗੈਰ ਅੱਗੇ ਢਹਿ ਗਿਆ। ਕਹਿਣ ਲੱਗੇ ਜਦੋਂ ਛਮਾ ਜਲਦੀ ਹੋਵੇ ਪਰਵਾਨਾ ਦੂਜਿਆਂ ਨੂੰ ਦੱਸਣ ਨੀ ਜਾਂਦਾ, ਪਰਵਾਨਾ ਉਹ ਸਮਾਂ ਤੇ ਸੜ ਕੇ ਆਪਣਾ ਆਪ ਤਿਆਗ ਦਿੰਦਾ, ਉਹ ਸ਼ਹਾਦਤ ਦਾ ਜਾਮ ਪੀ ਜਾਂਦਾ ਕੁਝ ਸਮਾਂ ਤੇ ਭਾਈ ਬਲਾਕਾ ਸਿੰਘ ਸੁਣਦਾ ਰਿਹਾ, ਉਂਦੀ ਪਾ ਛੱਡੀ ਚਾਨਿਆਂ ਤੇ ਮਿਹਣਿਆਂ ਦੀ ਪਛਾੜ ਸੁਣਦਿਆਂ ਹੋਇਆ ਅਚਾਨਕ ਉਹਦੇ ਅੰਦਰ ਹਿੰਮਤ ਆਈ, ਕਹਿਣ ਲੱਗਾ ਚਲੋ ਮੈਂ ਮੰਨ ਲੈਣਾ ਸੱਚ ਹੈ ਕਿ ਮੈਂ ਬੇਅਣਖੀ ਵਿਖਾਈ, ਮੈਂ ਗੈਰਤਹੀਣ ਹੋ ਕੇ ਤੁਹਾਨੂੰ ਦੱਸਣ ਵਾਸਤੇ ਆ ਗਿਆ ਹਾਂ, ਪਰ ਮੈਨੂੰ ਬੀਕਾਨੇਰ ਡੇਰਾ ਲਾਉਣ ਵਾਲਿਓ ਇਹ ਗੱਲ ਦੱਸੋ, ਇਹ ਤੁਸੀਂ ਨਹੀਂ ਜਾਣਦੇ ਕਿ ਜਦੋਂ ਗੁਰਧਾਮਾਂ ਨੂੰ ਸੁੰਜਾਂ ਛੱਡ ਕੇ ਤੁਸੀਂ ਬੀਕਾਨੇਰ ਦੀ ਧਰਤੀ ਤੇ ਆ ਗਏ, ਧਰਮ ਉਹੀ ਸਤਿਕਾਰਯੋਗ ਤੇ ਪੂਜਣਯੋਗ ਰਹਿੰਦਾ ਜਿਹਨੂੰ ਮੰਨਣ ਵਾਲੇ ਸੀਸ ਵਾਰਨ ਵਾਸਤੇ ਉਹਦੀਆਂ ਦਲੀਜਾਂ 'ਚ ਖੜੇ ਰਹਿਣ, ਜਿਹੜੇ ਧਰਮ ਦੇ ਆਗੂ ਜਥੇਦਾਰ ਅਖਵਾਉਣ ਵਾਲੇ ਗੁਰਧਾਮਾਂ ਨੂੰ ਸੁੰਜਾਂ ਛੱਡ ਕੇ ਬੀਕਾਨੇਰ ਦੇ ਜੰਗਲਾਂ 'ਚ ਆ ਕੇ ਬਹਿ ਗਏ, ਉਹਨਾਂ ਗੁਰਧਾਮਾਂ ਦੀ ਪਵਿੱਤਰਤਾ ਤੇ ਮਰਿਆਦਾ ਕਦੇ ਵੀ ਕਾਇਮ ਨਹੀਂ ਰਹਿ ਸਕਦੀ। ਜਦੋਂ ਅੱਗੋਂ ਬਲਾਕਾ ਸਿੰਘ ਨੇ ਆਖਿਆ ਫਿਰ ਬੁੱਢਾ ਸਿੰਘ ਦੀ ਨੀਵੀਂ ਪੈ ਗਈ। ਕਵੀ ਲਿਖਦਾ ਕਹਿੰਦਾ ਭਗਤੀ ਸਿੱਧਕ ਪ੍ਰੇਮ ਬਿਨ ਨਹੀਂ ਹੁੰਦੀ, ਗੁਰਾਂ ਬਾਜ ਮਿੱਟਦੇ ਭਰਮ ਦਿਲ ਦੇ ਨਹੀਂ, ਦਿਲ ਦਿੱਤਿਆਂ ਬਾਜ ਨਾ ਮਿਲਣ ਪਿਆਰੇ, ਬੇੜੇ ਬਾਜ ਮਲਾਹਾਂ ਦੇ ਠਿੱਲ ਦੇ ਨਹੀਂ, ਫੁੱਲ ਖਿੜੇ ਬਿਨ ਵਾਸ਼ਨਾ ਨਹੀਂ ਆਉਂਦੀ, ਹਵਾ ਬਾਜ ਗੁੰਚੇ ਕਦੇ ਖਿੱਲਦੇ ਨਹੀਂ, ਫੱਟ ਤੀਰ ਤਲਵਾਰ ਦੇ ਮਿੱਟ ਜਾਂਦੇ ਉਹ ਕਦੇ ਬੋਲੀਆਂ ਦੇ ਘਾਵ ਮਿਲਦੇ ਨਹੀਂ। ਗੁਰੂ ਪਿਆਰੇ ਖਾਲਸਾ ਜੀਓ, ਜੇ ਕੋਈ ਮਰਦ ਬੰਦੇ ਨੂੰ ਵੰਗਾਰੇ ਜਾਂ ਬੋਲੀ ਮਾਰੇ ਉਹਦਾ ਜ਼ਖਮ ਫਿਰ ਸਦਾ ਤਾਜ਼ਾ ਰਹਿੰਦਾ ਹੈ। ਇੱਕ ਬੜੀ ਪਿਆਰੀ ਸਾਖੀ ਹੈ ਸਮਝਣ ਤੇ ਸਮਝਾਉਣ ਵਾਸਤੇ। ਕਹਿੰਦੇ ਇੱਕ ਜੱਟ ਤੇ ਸ਼ੇਰ ਦੀ ਬੜੀ ਯਾਰੀ ਸੀ, ਜਦੋਂ ਜੱਟ ਨੇ ਹਲ ਵਾਹੁਣ ਜਾਣਾ ਨਾ ਜੰਗਲ ਦੇ ਲਾਗੇ, ਸ਼ੇਰ ਨੇ ਵਨ ਸਵੰਨੇ ਫਲ ਫਰੂਟ ਲਿਆ ਕੇ ਉਹਦੇ ਆਖੇ ਰੱਖ ਦੇਣੇ, ਤੇ ਜੱਟ ਨੇ ਆਖਣਾ ਭਰਾਵਾ ਤੇਰਾ ਮੇਰਾ ਪਿਆਰ ਤੇ ਬੜਾ ਪੱਕਾ, ਕਿਸੇ ਦਿਨ ਘਰ ਆਵੀਂ। ਇੱਕ ਦਿਨ ਉਹ ਸ਼ੇਰ ਆਇਆ, ਜੱਟ ਨੂੰ ਕਹਿੰਦਾ ਕੱਲ ਨੂੰ ਤੇਰੇ ਘਰ ਆਵਾਂਗਾ। ਜੱਟ ਆਪਣੇ ਘਰ ਆ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਮੇਰਾ ਬੜਾ ਪਿਆਰਾ ਮਿੱਤਰ ਆਉਣਾ ਈ, ਬੈਠਿਆਂ ਖਲੋਤਿਆਂ ਤੂੰ ਲਾਹ ਪਾ ਤੇ ਕਰ ਦੇਣੀ ਏ, ਜਰਾ ਕੁ ਸੰਭਲ ਕੇ ਬੋਲੀ, ਜ਼ਬਾਨ ਤੇ ਲਗਾਮ ਦੇ ਕੇ ਰੱਖੀ, ਮੇਰਾ ਜਾਨ ਤੋਂ ਪਿਆਰਾ ਮਿੱਤਰ ਆਉਣਾ ਏ। ਅਗਲਾ ਦਿਨ ਹੋਇਆ ਤੇ ਸ਼ੇਰ ਜੱਟ ਦੇ ਘਰ ਆ ਗਿਆ, ਗੱਲ ਸਮਝਣ ਵਾਸਤੇ ਹੈ, ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਸ਼ੇਰ ਬਣਾਇਆ ਤੇ ਉਹਦੀ ਕਦਰ ਵੀ ਸਾਨੂੰ ਸ਼ੇਰ ਵਾਂਗ ਹੀ ਕਰਨੀ ਚਾਹੀਦੀ ਹੈ। ਸਿੰਘ ਸਾਰੇ ਹੀ ਸ਼ੇਰ ਹੁੰਦੇ ਆ, ਧਿਆਨ ਦੇਣਾ ਸਿੰਘ ਦਾ ਅਰਥ ਹੀ ਸ਼ੇਰ ਹੈ। ਇਹ ਜਦੋਂ ਸ਼ੇਰ ਆਇਆ ਉਹਨੂੰ ਬਾਹਰ ਟੋਕੇ ਦੇ ਲਾਗੇ ਬਹਾਲ ਕੇ ਜੱਟ ਘਰ ਆਇਆ, ਕਹਿੰਦਾ ਭਗਵਾਨ ਨੇ ਮੇਰਾ ਮਿੱਤਰ ਆ ਗਿਆ ਈ, ਉਹਦੇ ਵਾਸਤੇ ਕੋਈ ਚੰਗੇ ਪਦਾਰਥ ਤਿਆਰ ਕਰ। ਹੁਣ ਸ਼ੇਰ ਤੇ ਮਾਸ ਹੀ ਖਾਣਾ, ਉਹ ਘਾਹ ਤੇ ਖਾਂਦਾ ਨਹੀਂ, ਉਹਦੇ ਵਾਸਤੇ ਕੋਈ ਤਿਆਰੀ ਕਰ ਲੈ। ਤੇ ਕਹਿੰਦੀ ਆ ਦਿਖਾ ਹਾਂ ਮੈਨੂੰ ਜਿਹਦੇ ਵਾਸਤੇ ਏਡਾ ਮਰਨ ਡਿਆ, ਤੇਰਾ ਮਿੱਤਰ ਹੈ ਕਿਹੜਾ। ਉਦੋਂ ਡਿਉੜੀਆਂ ਹੁੰਦੀਆਂ ਸਨ ਡਿਉੜੀਆਂ, ਕਹਿਣ ਲੱਗਾ ਡਿਉੜੀ ਚ ਲਿਆ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਉਹ ਟੋਕੇ ਦੇ ਪਲਾਣੇ ਤੇ ਬੈਠਾ ਈ। ਉਹ ਜੱਟੀ ਨੇ ਆਖਿਆ ਆਉਂਦੀ ਹਾ ਹਾਏ ਤੇਰੇ ਜਰਾਨੇ ਰਹੇ ਕੁੱਤਿਆਂ ਬਿੱਲਿਆਂ ਨਾ ਈ। ਉਹ ਜੰਗਲ ਦਾ ਬਾਦਸ਼ਾਹ ਸ਼ੇਰ ਜਦੋਂ ਉਹਨੂੰ ਕੁੱਤਾ ਬਿੱਲਾ ਆਖਿਆ ਤੇ ਉਹ ਭਬਕ ਮਾਰ ਕੇ ਉੱਠਿਆ, ਉੱਠ ਕੇ ਕਹਿੰਦਾ ਉਹ ਜੱਟਾ
ਉਹ ਸਾਹਮਣੇ ਚੁੱਕ ਵਾੜੀ ਤੇ ਮੇਰੇ ਸਿਰ ਚ ਮਾਰ। ਉਹ ਜੱਟ ਕਹਿਣ ਲੱਗਾ ਕਸਰ ਤੇ ਮੇਰੀ ਘਰ ਵਾਲੀ ਨੇ ਕੋਈ ਨੀ ਛੱਡੀ, ਹੁਣ ਮੈਂ ਕੁਹਾੜੀ ਮਾਰਾ। ਕਹਿੰਦਾ ਮਾਰਦਾ ਕੁਹਾੜੀ ਕੇ ਮਾਰ ਕੇ ਪੰਜਾ ਕੱਢਾਂ ਅੰਦਰਾਂ ਬਾਹਰ, ਫਿਰ ਮਰਦਾ ਕੀ ਨੀ ਕਰਦਾ। ਜੱਟ ਨੇ ਸਿਰੋਂ ਕੱਢ ਕੇ ਕੁਹਾੜੀ ਕਹਿੰਦੇ ਸ਼ੇਰ ਦੇ ਸਿਰ ਚ ਮਾਰੀ, ਦੋ ਚਾਰ ਉਂਗਲਾਂ ਜ਼ਖਮ ਹੋਇਆ। ਸ਼ੇਰ ਸਿਰ ਝਾੜ ਕੇ ਜੰਗਲ ਨੂੰ ਚਲਾ ਗਿਆ। ਦੋ ਚਾਰ ਮਹੀਨੇ ਬਤੀਤ ਹੋ ਗਏ, ਝੋਨਾ ਵੱਢਿਆ ਗਿਆ, ਪੈਲੀ ਵੱਤਰ ਆਈ ਤੇ ਜੱਟ ਫਿਰ ਅੱਜ ਗਿਆ ਸ਼ੇਰ ਦੇ ਲਾਗੇ ਹਲ ਵਾਹੁਣ ਉਸ ਜੰਗਲ ਦੇ ਇਲਾਕੇ ਚ। ਪਰ ਡਰਦਾ ਏ, ਉਦਨ ਦੀ ਕੁਹਾੜੀ ਮਾਰੀ ਏ, ਮੇਰੇ ਨਾਲ ਪਤਾ ਨੀ ਸਲੂਕ ਕੀ ਕਰੇਗਾ। ਸ਼ੇਰ ਲਾਗੇ ਆ ਗਿਆ, ਜੱਟ ਨੇ ਹੰਡਾਲੀ ਡੱਕ ਕੇ ਉਹਦੇ ਸਿਰ ਚ ਹੱਥ ਫੇਰਿਆ, ਕਹਿੰਦਾ ਭਰਾਵਾ ਜ਼ਖਮ ਤੇ ਬੜਾ ਡੂੰਘਾ ਸੀ ਪਰ ਆਰਾਮ ਆ ਗਿਆ ਲੱਗਦਾ। ਉਹ ਕਹਿੰਦਾ ਜਿਹੜਾ ਤੇਰੀ ਕੁਹਾੜੀ ਦਾ ਜ਼ਖਮ ਹੈ ਉਹ ਤੇ ਭਰ ਗਿਆ ਈ, ਪਰ ਜਿਹੜਾ ਮਿਹਣਾ ਤੇਰੀ ਘਰ ਵਾਲੀ ਨੇ ਮਾਰਿਆ ਉਹ ਜ਼ਖਮ ਮੇਰੇ ਹਿਰਦੇ ਚ ਅਜੇ ਵੀ ਰਿਸਦਾ ਈ। ਸੱਚ ਹੈ, ਜਦੋਂ ਭਾਈ ਬਲਾਕਾ ਸਿੰਘ ਨੇ ਆਖਿਆ ਵੀ ਤੁਸੀਂ ਕਿਹੜੇ ਭੂਆ ਦੇ ਪਿੰਡ ਆ ਕੇ ਬੈਠੇ ਹੋ, ਤੁਸੀਂ ਵੀ ਤੇ ਜਾਨਾਂ ਲਗਾ ਕੇ ਬੈਠੇ ਹੋ, ਉਸੇ ਵੇਲੇ ਭਾਈ ਬੁੱਢਾ ਸਿੰਘ ਜਥੇਦਾਰ ਬੁੱਢਾ ਸਿੰਘ ਨੇ ਸਰ ਕਰਦੀ ਕੀਤੀ ਬੇਮਿਆਨ ਤੇਗ, ਕਹਿਣ ਲੱਗਾ ਪਿਆਰੇ ਵੀਰੋ ਕੋਈ ਉੱਠੋ ਜਿਹੜਾ ਮੱਥੇ ਦਾ ਸਿਰ ਵੱਢ ਕੇ ਲਿਆਵੇ। ਜਥੇ ਦੇ ਅੰਦਰ ਖਲੋ ਕੇ ਜਥੇਦਾਰ ਨੇ ਜਿਉਂ ਹੀ ਐਲਾਨ ਕੀਤਾ, ਉਹਨਾਂ ਸਤਰਾਂ ਨੂੰ ਪਿਆਰ ਨਾਲ ਸਰਵਣ ਕਰੋ ਬੀਏ ਦਾ।

ਸੁਣ ਕੇ ਫੇਰ ਮਹਿਤਾਬ ਸਿੰਘ ਤਲਵਾਰ ਉਠਾਈ, ਤੂੰ ਕੱਢੀ ਬਲਦੀ ਲਾਟ ਜਿਉਂ ਬਿਜਲੀ ਲਿਸ਼ਕਾਈ, ਤੇ ਦੂਜੇ ਸੁੱਖਾ ਸਿੰਘ ਨੇ ਉੱਠ ਫਤਿਹ ਬੁਲਾਈ। ਫਿਰ ਜਥੇਦਾਰ ਦੇ ਸਾਹਮਣੇ ਹੋ ਦੋਵੇਂ ਭਾਈ, ਉਹ ਕਹਿੰਦੇ ਸਾਨੂੰ ਪੰਥ ਜੇ ਬਖਸ਼ੇ ਵਡਿਆਈ, ਅਸੀਂ ਸਿਰ ਮੱਥੇ ਦਾ ਵੱਢੀਏ ਅੱਗ ਜਿਸ ਨੇ ਲਾਈ, ਸਦਾ ਤੇਗ ਮਟਾਵੇ ਸੀਤਲਾ ਜੱਗ ਚੋਂ ਬਰਿਆਈ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਉੱਠੇ, ਉਂਝ ਡੌਲੇ ਤੇ ਬੜਿਆਂ ਦੇ ਫਰਕੇ, ਪਰ ਕੁਰਬਾਨੀ ਦਾ ਜਜ਼ਬਾ ਜਿਨ੍ਹਾਂ ਚ ਸਭ ਤੋਂ ਪਹਿਲਾਂ ਆਇਆ, ਦੋਵੇਂ ਸੂਰਮੇ ਉੱਠ ਕੇ ਹਾਜ਼ਰ ਹੋਏ। ਜਥੇਦਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਚ ਖਲੋ ਕੇ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖਰਾਸ, ਤਾਂ ਕੋ ਬਿਗਰ ਨਾ ਕੋ ਲਾਗੇ ਜਾਂ ਕਿ ਪ੍ਰਭ ਆਗੇ ਅਰਦਾਸ, ਸਰਬੱਤ ਦੇ ਭਲੇ ਤਾਂ ਕਰਕੇ ਅਰਦਾਸ, ਕਾਰਜ ਸਿੱਧੀ ਦਾ ਅਰਦਾਸਾ ਸੋਧਿਆ, ਲੈ ਕੇ ਹੁਕਮਨਾਮਾ ਬੀਕਾਨੇਰ ਦੀ ਧਰਤੀ ਤੋਂ ਸਤਿ ਸ੍ਰੀ ਅਕਾਲ ਦੇ ਛੱਡ ਕੇ ਜਕਾਰੇ ਅੰਮ੍ਰਿਤਸਰ ਨੂੰ ਤੁਰੇ। ਉਹ ਤੁਰ ਪਏ ਗੁਰੂ ਦੁਲਾਰੇ ਬੀਕਾਨੇਰ ਤੋਂ, ਉਹਨਾਂ ਘੋੜੇ ਖੂਬ ਸ਼ਿੰਗਾਰੇ ਪੁੱਤਰ ਪਾਉਣ ਦੇ, ਉਹਨਾਂ ਖੰਡੇ ਲਏ ਦੋ ਧਾਰੇ ਸਾਥੀ ਸਦਾ ਦੇ, ਉਹ ਲਾਉਂਦੇ ਜਾਂਦੇ ਨਾਰੇ ਉੱਚੀ ਗੱਜ ਕੇ, ਉਹ ਕਹਿੰਦੇ ਸਤਿਗੁਰ ਪਿਆਰੇ ਕਲਗੀਆਂ ਵਾਲਿਆ ਲਾਜ ਰੱਖੀ ਕਰਤਾਰੇ ਆਪਣੇ ਜਨਾਂ ਦੀ, ਅਸੀਂ ਜਾਈਏ ਗੁਰਦੁਆਰੇ ਭੇਸ ਵਟਾ ਕੇ, ਅਸੀਂ ਰੋੜੀਏ ਸਾਗਰ ਖਾਰੇ ਮਾਰ ਚੰਡਾਲ ਨੂੰ, ਤਿਉਂ ਜੱਗ ਵਿਚ ਵੱਜਣ ਜੈਕਾਰੇ ਤੇਰੇ ਪੰਥ ਦੇ, ਕਰਕੇ ਅਰਦਾਸ ਬੀਕਾਨੇਰ ਦੀ ਧਰਤੀ ਬੁੱਢਾ ਜੌੜ ਤੋਂ ਮੰਜਲਾਂ ਨੂੰ ਮਾਰਦੇ ਹੋਏ ਰਾਕੀਆਂ ਨੂੰ ਲਾਈਆਂ ਅੱਡੀਆਂ ਤੇ ਜਣਾ ਦੇ ਅੰਦਰ ਪਹੁੰਚ ਗਏ ਨੇ ਪੱਟੀ ਦੇ ਇਲਾਕੇ ਵਿਚ। ਇਥੋਂ ਪਤਾ ਕੀਤਾ ਇਥੋਂ ਦੇ ਪੈਂਚਾਂ ਨੇ ਮਾਮਲਾ ਤਾਰਨ ਵਾਸਤੇ ਮੱਥੇ ਚੌਧਰੀ ਨੂੰ ਜਾਣਾ, ਇਹਨਾਂ ਨੇ ਉਹਨਾਂ ਤੋਂ ਪਹਿਲਾਂ ਹੀ ਤਿਆਰੀ ਕਰ ਲਈ, ਪੱਗਾਂ ਢਿੱਲੀਆਂ ਕਰ ਲਈਆਂ ਜਿਵੇਂ ਪੁੱਲੇਦਾਰ ਪੱਗਾਂ ਇਸਲਾਮ ਵਾਲੇ ਬੰਨਦੇ ਨੇ, ਚੋਲਿਆਂ ਦੇ ਅੰਦਰੋਂ ਦੀ ਸ੍ਰੀ ਸਾਹਿਬਾਂ ਜਿਹੜੀਆਂ ਉਹ ਛੁਪਾ ਲਈਆਂ, ਠਿਕਰੀਆਂ ਗੋਲ ਕਰਕੇ ਮੋਹਰਾਂ ਦਾ ਰੂਪ ਧਾਰਨ ਕਰ ਲਿਆ, ਥੈਲੀਆਂ ਚ ਪਾ ਕੇ ਘੋੜਿਆਂ ਦੇ ਹੰਨਿਆਂ ਨਾਲ ਲਟਕਾਈਆਂ, ਮੰਜਲਾਂ ਨੂੰ ਮਾਰਦੇ ਹੋਏ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਚਾਟੀ ਪਿੰਡ ਦਰਵਾਜ਼ਿਓਂ ਅੰਮ੍ਰਿਤਸਰ ਦੇ ਅੰਦਰ ਦਾਖਲ ਹੋਏ। ਬਾਬਾ ਅਟਲ ਸਾਹਿਬ ਵਾਲੇ ਪਾਸਿਓਂ ਜਿਹੜਾ ਰਸਤਾ ਪਰਿਕਰਮਾ ਨੂੰ ਆਉਂਦਾ ਹੈ, ਉਥੋਂ ਦੀ ਘੋੜੇ ਲੈ ਕੇ ਅੱਗੇ ਆਏ, ਇਲਾਚੀ ਬੇਰ ਦੇ ਨਾਲ ਘੋੜੇ ਅਟਕਾ ਦਿੱਤੇ। ਕੁਝ ਬੇਰੀਆਂ ਅੱਜ ਵੀ ਨਿਸ਼ਾਨੀ ਹੈ, ਬਾਬਾ ਬੁੱਢਾ ਸਾਹਿਬ ਬੇਰ ਔਰ ਇਲਾਚੀ ਬੇਰ, ਉਹਦੇ ਨਾਲ ਘੋੜੇ ਬੰਨ ਕੇ ਗਾਂ ਆਏ। ਬਾਹਰ ਪਹਿਰੇਦਾਰ ਦਰਸ਼ਨੀ ਡਿਓਡੀ ਤੇ ਖਲੋਤਾ ਹੈ, ਉਹ ਕਹਿੰਦਾ ਕਿੱਧਰ ਆਏ ਹੋ ਤੇ ਕਿਹਨੂੰ ਮਿਲਣਾ ਹੈ? ਕਹਿਣ ਲੱਗੇ ਅਸੀਂ ਪੱਟੀ ਦੇ ਪੈਂਚ ਹਾਂ, ਕਿਉਂਕਿ ਸਮੇਂ ਦੀ ਨਜ਼ਾਕਤ ਹੈ, ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਮੈਂ ਸਮੇਂ ਦੀ ਉਲੰਘਣਾ ਵੀ ਨਹੀਂ ਕਰਨੀ ਚਾਹੁੰਦਾ, ਸਮਾਂ 10-11 ਮਿੰਟ ਦਾ ਬਾਕੀ ਹੈ, ਕਿਉਂ ਅੱਜ ਉਹਨਾਂ ਦੀ ਬਹਾਦਰੀ ਦਾ ਕਿੱਸਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਕਿਉਂਕਿ ਉਹਨਾਂ ਦੀ ਸ਼ਹਾਦਤ ਦਾ ਦਿਹਾੜਾ ਅੱਜ ਮਨਾਇਆ ਜਾ ਰਿਹਾ। ਆਓ ਤੱਕੋ ਜਰਾ, ਪਹਿਰੇਦਾਰ ਨੇ ਆਖਿਆ ਕਿੱਧਰ ਆਏ ਤੇ ਕਿਹਨੂੰ ਮਿਲਣਾ? ਕਹਿੰਦੇ ਪੱਟੀ ਦੇ ਪੈਂਚ ਹਾਂ, ਮਾਮਲਾ ਤਾਰਨ ਵਾਸਤੇ ਆਏ ਹਾਂ। ਪਹਿਰੇਦਾਰ ਕਹਿੰਦਾ ਮਾਮਲਾ ਤਾਰੋਗੇ ਫਿਰ ਤੁਹਾਨੂੰ ਪੰਜੋਤਰਾ ਮਿਲੇਗਾ। ਪੁਰਾਣੇ ਸਮੇਂ ਦੇ ਅੰਦਰ 100 ਚੋਂ 5 ਰੁਪਈਏ ਲੰਬੜਦਾਰ ਨੂੰ ਮਿਲਦੇ ਸਨ, ਹੁਣ ਸਰਕਾਰਾਂ ਨੇ 100 ਚੋਂ 3 ਰੁਪਈਏ ਕਰ ਦਿੱਤੇ ਆ, ਪੰਜੋਤਰਾ ਘਟਾ ਦਿੱਤਾ ਗਿਆ ਅੱਜ ਦੀ ਤਰੀਕ ਵਿਚ। ਕਹਿਣ ਲੱਗਾ ਪੰਜੋਤਰਾ ਮਿਲਣਾ, ਉਹਦੇ ਵਿਚੋਂ ਫਿਰ ਸਾਨੂੰ ਵੀ ਕੋਈ ਬੋਤਲ ਜੋਗੇ ਦੇ ਕੇ ਜਾਈ। ਜਦੋਂ ਮੱਥਾ ਰੰਗ ਟੱਲੀ ਹੋਇਆ ਤੇ ਅਰਲ ਬਰਲ ਬੋਲ ਲਿਆ, ਫਿਰ ਪਹਿਰੇਦਾਰਾਂ ਨੇ ਕਿਉਂ ਨਹੀਂ ਸੀ ਪੀਣੀ? ਔਰ ਇਧਰੋਂ ਜਦੋਂ ਉਹ ਗਿਆ ਚਿਰਾਗਦੀਨ ਪਹਿਰੇਦਾਰ ਅੰਦਰ, ਮੱਸਾ ਅਰਲ ਬਰਲ ਬੋਲ ਰਿਹਾ ਸੀ, ਕਹਿੰਦਾ ਸੀ ਉਹ ਇਲਮਦੀਨਾ ਅੱਜ ਕਈ ਦਿਨ ਹੋ ਗਏ ਨੇ, ਲੋਕੀ ਕਹਿੰਦੇ ਸੀ ਖਾਲਸੇ ਜਿਉਂਦੇ ਪਰ ਮੈਂ ਕਹਿ ਰਿਹਾ ਹਾਂ ਦਾਅਵੇ ਨਾਲ ਖਾਲਸਾ ਮਰ ਚੁੱਕਾ ਏ, ਅੱਜ ਕਈ ਦਿਨ ਬਤੀਤ ਹੋ ਗਏ, ਦੌਰ ਸ਼ਰਾਬ ਦਾ ਚੱਲਦਾ ਏ, ਵੇਸਵਾ ਨੱਚਦੀ ਏ, ਕੋਈ ਨੀ ਬੋੜਿਆ। ਉਹ ਨਸ਼ੇ ਦੇ ਅੰਦਰ ਬਹੁਤ ਕੁਝ ਬੋਲ ਰਿਹਾ ਸੀ। ਪਹਿਰੇਦਾਰ ਨੇ ਆ ਕੇ ਦੱਸਿਆ ਆਓ ਚੌਧਰੀ ਸਾਹਿਬ ਫਰਮਾ ਰਹੇ ਨੇ ਜਾ ਕੇ ਮਾਮਲਾ ਤਾਰ ਲਓ। ਇਧਰੋਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਰਸ਼ਨੀ ਡਿਓਡੀ ਚੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੀਸ ਝੁਕਾਇਆ। ਚੌਧਰੀ ਸੋਚਦਾ ਬੜੀ ਨਿਮਰਤਾ ਵਾਲੇ ਪੈਂਚ ਹੈ, ਇਹ ਤੇ ਚੌਧਰੀ ਨੂੰ ਸਿਜਦੇ ਕਰਦੇ, ਉਹ ਨਹੀਂ ਸੀ ਜਾਣਦਾ ਇਹ ਗੁਰੂ ਦਰਬਾਰ ਨੂੰ ਸਲਾਮਾ ਕਰ ਰਹੇ ਨੇ। ਇਸ ਤੋਂ ਅੱਗੇ ਗਏ, ਜਦੋਂ ਹਰਿਮੰਦਰ ਸਾਹਿਬ ਦੇ ਅੱਗੇ ਜਾ ਕੇ ਹਾਲਾਤ ਵੇਖੇ ਤੇ ਕਵੀ ਲਿਖਦਾ ਹੈ, ਕਹਿੰਦਾ ਸ਼ੁਭ ਕਾਜ ਕੋ ਫੋਰ ਅਕਾਜ ਕਰੇ, ਕੁਝ ਲਾਜ ਨਾ ਆਵਤ ਹੈ ਇਨਕੋ, ਇਕ ਰਾਂਡ ਬੁਲਾਏ ਨਚਾਵਤ ਹੈ, ਗ੍ਰਹਿ ਕਾਤਨ ਮਾਲ ਲਟਾਵਨ ਕੋ, ਮਰਦੰਗ ਤਿਨੇ ਤ੍ਰਿਗ ਤ੍ਰਿਗ ਕਹੈ, ਸੁਰਤਾਲ ਕਹੇ ਕਿਨਕੋ ਕਿਨਕੋ, ਤਬ ਬਾਹੇ ਉਛਾਲ ਕੇ ਨਾਰ ਕਹੈ, ਇਨਕੋ ਇਨਕੋ ਇਨਕੋ ਇਨਕੋ। ਤਪਲਾ ਵੱਜ ਰਿਹਾ ਸੀ ਔਰ ਉੱਥੇ ਵੇਸਵਾ ਨੱਚ ਰਹੀ ਸੀ, ਸ਼ਰਾਬ ਦੇ ਦੌਰ ਚੱਲ ਰਹੇ ਸੀ। ਸਿੰਘਾਂ ਨੇ ਜਦੋਂ ਵੇਖਿਆ ਇਹਨਾਂ ਦੇ ਲੂੰ ਕੰਡੇ ਖੜੇ ਹੋ ਗਏ, ਇਹਨਾਂ ਦੀਆਂ ਭਵਾਂ ਤਣੀਆਂ, ਇਹਨਾਂ ਦੀਆਂ ਨਸਾਂ ਚ ਖੂਨ ਸਾਹ ਕਰ ਉੱਠਿਆ। ਕਹਿੰਦੇ ਚੌਧਰੀ ਸਾਹਿਬ ਮਾਮਲਾ, ਕਹਿੰਦਾ ਮੰਜੇ ਦੇ ਥੱਲੇ ਸੁੱਟ ਦਿਓ, ਕੀਤਾ ਇਸ਼ਾਰਾ, ਜਦੋਂ ਧੌਣ ਆਈ
ਭਾਈ ਮਹਿਤਾਬ ਸਿੰਘ ਨੇ ਸਰ ਕਰਦੀ ਤੇ ਕੱਢੀ, ਸਤਿ ਸ੍ਰੀ ਅਕਾਲ ਦਾ ਛੱਡ ਕੇ ਜਗਾਰਾ, ਜਿਵੇਂ ਮੱਸੇ ਦਾ ਸਿਰ ਲਾਇਆ। ਉਸ ਵੇਲੇ ਦੀ ਇੱਕ ਵਾਰ ਗਿਆਨੀ ਗੁਰਮੇਜ ਸਿੰਘ ਬੀਏ ਦਾ ਢਾਡੀ ਜਥਾ ਇਹਨਾਂ ਅੱਖਰਾਂ ਚ ਹੇ

ਮੱਸੇ ਕਾ ਇਮ ਸੀਸ ਉਤਾਰਿਓ ਜਿਉਂ ਕਰ ਵੇਲੋਂ ਕਦੂਆ ਟਾਰਿਓ ਹੁੱਤੇ ਜੂ ਜੇਵਰ ਤਾਂ ਕੇ ਦੁਆਰੇ ਸੁੱਖਾ ਸਿੰਘ ਨੇ ਲਏ ਉਤਾਰੇ ਮੱਸੇ ਰੰਗੜ ਦਾ ਸਿਰ ਵੱਢਿਆ ਪੰਜ ਸੱਤ ਸੁੱਖਾ ਸਿੰਘ ਨੇ ਚਟਕਾਏ ਇੱਕ ਦੂਜੇ ਦੇ ਸਿਰ ਤੇ ਹੱਥ ਮਾਰ ਕੇ ਵੇਂਦੇ ਕਦੇ ਮੇਰਾ ਸਿਰ ਤੇ ਨੀ ਲੈ ਗਿਆ ਜਦੋਂ ਇਹ ਕਾਰਾ ਕਰਕੇ ਇਹਦਾ ਜਿਹੜਾ ਸਿਰ ਆ ਉਹਨੂੰ ਬਾਹਰ ਲਿਆਂਦਾ ਤੇ ਨੇਜੇ ਤੇ ਟੰਗ ਲਿਆ।

ਗੁਰੂ ਕਰਾਏ ਇਹਦਾ ਸੀਸ ਉੱਥੇ ਬੁੱਢਾ ਜੋੜ ਲਿਆ ਕੇ ਇੱਕ ਜੰਡ ਤੇ ਰੱਖਿਆ, ਉਹਦੇ ਨਾਲ ਖਿੱਦੋ ਖੁੰਡੀ ਖੇਡੀ, ਫਿਰ ਉਹਨੂੰ ਅੱਗ ਵਿੱਚ ਪਾ ਕੇ ਸਾੜ ਦਿੱਤਾ ਗਿਆ। ਇਹ ਉਹਨਾਂ ਦੋਵਾਂ ਸੂਰਮਿਆਂ ਦੀ ਦਾਸਤਾਨ ਦੱਸ ਰਿਹਾ। ਵੈਸੇ ਤੇ ਇਹਨਾਂ ਦੇ ਜ਼ਿੰਦਗੀ ਦੇ ਇੰਨੇ ਕਾਰਨਾਮੇ ਨੇ ਕਿ ਸਾਡੇ ਵਰਗੇ ਬੰਦੇ ਦਾ ਜੀਵਨ ਛੋਟਾ ਪੈ ਜਾਂਦਾ। ਇਹੋ ਜਿਹੇ ਮਹਾਨ ਸੂਰਮਿਆਂ ਦੀ ਗਾਥਾ ਪੇਸ਼ ਕਰਨ ਲੱਗਿਆ। ਮੈਂ ਪਹਿਲਾਂ ਅਰਜ਼ ਕੀਤੀ ਕਿ ਸੁੱਖਾ ਸਿੰਘ ਦੀ ਬਹਾਦਰੀ ਏਡੀ ਵੱਡੀ। ਆਂਦੇ ਸੀ ਇਸ਼ਨਾਨ ਤੇ ਪਾਬੰਦੀ ਲਾ ਦਿੱਤੀ ਸਲਾਮਤ ਖਾਨ ਨੇ, ਅੰਮ੍ਰਿਤਸਰ ਦੀ ਧਰਤੀ ਸਿੱਧਾ ਪ੍ਰਕਰਮਾ ਚੋਂ ਛਾਲ ਮਰਵਾ ਕੇ ਸਰੋਵਰ ਦੇ ਅੰਦਰ ਸਮੇਤ ਘੋੜੇ ਇਸ਼ਨਾਨ ਕਰਕੇ ਜਾਂਦਾ ਰਿਹਾ। ਕਹਿੰਦਾ ਜਿਹਦੀ ਜ਼ੁਰਤ ਆ ਡੱਕ ਲਓ। ਖਜ਼ਾਨਾ ਲੁੱਟਿਆ ਲਾਹੌਰ ਦੇ ਸ਼ਾਹੀ ਦਰਬਾਰ ਦਾ ਤੇ ਭਾਈ ਮਹਿਤਾਬ ਸਿੰਘ, ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਭਾਈ ਤਾਰੂ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਉਹਨੂੰ ਚਰਖੜੀ ਤੇ ਚਾੜਿਆ ਗਿਆ। ਉਹ ਸੂਰਮਾ ਅਡੋਲ ਰਿਹਾ, ਸਿੱਖੀ ਸਿਦਕ ਚ ਪੂਰਾ ਰਿਹਾ ਔਰ ਆਖਰੀ ਸਵਾਸਾਂ ਤੱਕ ਜਾਮੇ ਸ਼ਹਾਦਤ ਪਾ ਗਿਆ, ਪਰ ਸਰਕਾਰ ਦੀ ਈਨ ਨਹੀਂ ਮੰਨੀ। 1745 ਦਾ ਵਾਕਿਆ ਭਾਈ ਮਹਿਤਾਬ ਸਿੰਘ ਦਾ ਸ਼ਹੀਦੀ ਦਾ ਤੇ 1751 ਦੇ ਵਿੱਚ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਸ਼ਹੀਦ ਹੁੰਦੇ ਨੇ। ਅੱਜ ਦਾ ਦੀਵਾਨ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸੀ। ਮੈਂ ਉਹਨਾਂ ਦੀ ਦਾਸਤਾਨ ਆਪ ਨਾਲ ਸਾਂਝੀ ਕਰਨ ਦਾ ਯਤਨ ਕੀਤਾ। ਜੇ ਉਹ ਇਹ ਪੂਰਨੇ ਨਾ ਪਾਉਂਦੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ, ਫਿਰ ਸੁੱਖਾ ਤੇ ਜਿੰਦਾ ਜਾ ਕੇ ਜਨਰਲ ਵੈਦਿਆਂ ਨੂੰ ਸੋਧਾ ਨਾ ਲਾਉਂਦੇ। ਜੇਕਰ ਸਾਡੇ ਵੱਡ ਵਡੇਰਿਆਂ ਨੇ ਪੂਰਨੇ ਨਾ ਪਾਏ ਹੁੰਦੇ ਗੁਰੂ ਪਿਆਰੇ ਖਾਲਸਾ ਜੀਓ, ਫਿਰ ਬੀਬੀ ਇੰਦਰਾ ਗਾਂਧੀ ਤੇ ਬੜੀ ਚੌੜੀ ਹੋ ਕੇ ਆਖਿਆ ਕਰਨਾ ਸੀ, ਮੈਂ ਇਹਨਾਂ ਦਾ ਹਰਿਮੰਦਰ ਢਾ ਦਿੱਤਾ, ਮੇਰਾ ਕੀ ਵਿਗਾੜ ਲਿਆ। ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਬੀਬੀ ਨੂੰ ਸੋਧਾ ਲਾਇਆ। ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆ ਭਾਈ ਦਿਲਾਵਰ ਸਿੰਘ ਹੋਰਾਂ ਨੇ ਬੇਅੰਤ ਤੇ ਬੁੱਚੜ ਨੂੰ ਸੋਧਾ ਲਾਇਆ। ਜੋ ਵੱਡ ਵਡੇਰਿਆਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਨੇ ਉਹ ਕੌਮਾਂ ਸਦਾ ਜਿਉਂਦੀਆਂ ਰਹਿੰਦੀਆਂ ਨੇ। ਜਿਹੜੇ ਵੱਡ ਵਡੇਰਿਆਂ ਦੇ ਇਤਿਹਾਸ ਨੂੰ ਭੁਲਾ ਦਿੰਦੇ ਨੇ ਉਹ ਹੌਲੀ ਹੌਲੀ ਦੁਨੀਆਂ ਦੇ ਇਤਿਹਾਸਕ ਤਖ਼ਤੇ ਚੋਂ ਅਲੋਪ ਹੋ ਜਾਇਆ ਕਰਦੇ ਨੇ। ਉਹਨਾਂ ਦੇ ਮਹਾਨ ਸਿੰਘਾਂ ਦੀ ਸ਼ਹਾਦਤ ਨੂੰ ਧਿਆਨ ਧਰ ਕੇ ਇੱਕ ਵਾਰ ਸਰਬੱਤ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੀ ਉਹਨਾਂ ਦੀ ਦਾਸਤਾਨ ਜਿਨ੍ਹਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਬਹੁਤ ਬਹੁਤ ਧੰਨਵਾਦ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਡੇ ਸਾਰੇ ਹੈੱਡ ਗ੍ਰੰਥੀ ਸਾਹਿਬਾਨ, ਪਾਠੀ ਸਾਹਿਬਾਨ ਸਾਰਿਆਂ ਦਾ ਧੰਨਵਾਦ, ਸੇਵਾਦਾਰਾਂ ਦਾ ਧੰਨਵਾਦ, ਗੁਰੂ ਦੀਆਂ ਪਿਆਰੀਆਂ ਲਾਡਲੀਆਂ ਸੰਗਤਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਇਤਿਹਾਸ ਕਹਿੰਦਿਆਂ ਇੱਕ ਨਹੀਂ ਅਨੇਕਾਂ ਵਗਿਆ ਹੋ ਜਾਂਦੀਆਂ ਨੇ। ਸਾਧ ਸੰਗਤ ਬਖਸ਼ਣ ਯੋਗ ਹੈ। ਆਓ ਢਾਡੀ ਸਿੰਘਾਂ

ਪਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆਇਤ ਦੇਖ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਗ੍ਰੰਥ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਪੈਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ

ਕਿਰਪਾ ਕਰਦੇ ਆ ਜੀਵਾਂ ਦੇ ਕਲਿਆਣ ਦੇ ਵਾਸਤੇ ਅੰਮ੍ਰਿਤ ਵੇਲੇ ਤਾਂ ਨਿਰੰਕਾਰੀ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਧੁਰ ਕੀ ਬਾਣੀ ਨਿਤਨੇਮ ਕਥਾ ਕੀਰਤਨ ਦੇ ਰੂਪ ਵਿੱਚ ਬਖਸ਼ਿਸ਼ਾਂ ਕੀਤੀਆਂ। ਹੁਣ ਸੰਗਤ ਜੀ ਸੁੱਖ ਆਸਣ ਸੇਵਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ, ਗੁਰ ਕਾ ਸ਼ਬਦ ਰਖਵਾਰੇ, ਚਾਉ ਕੀ ਚਾਉ ਕਰਦਾ ਮਾਰੇ, ਰਾਮ ਨਾਮ ਲਾਗਾ ਜਮ ਲੱਜਾਏ, ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ।

ਜਹਾ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾਣਾ ਹਾਣਾ ਤੋਣਾ ਛੁੱਟਾ ਨਿਕੜ ਨਾ ਜਾਇਓ ਦੂਤ ਸਲੋਕ ਮਹਲਾ ਪੰਜਵਾ। ਮਨ ਮੈਂ ਚਿਤਵ ਚਿਤਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਹਰਾ ਗਾਉੜੀ ਦੀਵ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਜਿਤ ਸੋਹਿਲਾ ਸਦਾ ਸੁਖ ਹੋਇ ਰਹਾ। ਨਿਤ ਨਿਤ ਜੀ ਅੜੇ ਸੰਭਾਲਿਆ ਨ ਦੇਖੇਗਾ ਦੇਵਨ ਹਾਰ। ਤੇਰੇ ਦਾਨ ਕੀਮਤ ਨ ਪਾਵੈ ਤਿਸ ਦਾਤੇ ਕੌਣ ਸੰਭਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਾ ਤੇਲ। ਦੇਹ ਸਜਣ ਸੀਸੜਿਆ ਜੋ ਹੋਵੇ ਸਭ ਸੋ ਮੇਲ। ਘਰ ਘਰ ਹੋ ਪਹੁੰਚਾ ਸਦਣ ਨਿਤ ਪਵਨ। ਸਦਣ ਰਸ ਮ੍ਰਿਯ ਨਾਨਕ ਦਿਆਵਾਨ। ਰਾਗ ਆਸ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਕੋ ਬੇਸ ਅਨੇਕ ਬਾਬਾ ਜੈ। ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਾਵ। ਵੇਸੋ

ਵਰਨਾ ਰਸ ਨਹੀਂ ਬਣਦਾ। ਔਰ ਕਿਸੇ ਦਿਨ ਕੀਰਤਨ ਸੁਣਦਿਆਂ ਕਿਸੇ ਨੂੰ ਰਸ ਆ ਗਿਆ, ਤਾਲਮੇਲ ਬੈਠ ਗਿਆ। ਅਵਲ ਤੇ ਮੈਂ ਦੇਖਿਆ ਕੀਰਤਨ ਦਾ ਰਸ ਤੇ ਕਿਸੇ ਨੂੰ ਵਿਰਲੇ ਨੂੰ ਹੀ ਆਉਂਦਾ ਹੈ। ਲੋਕ ਸੁਰਾਂ ਦੇ, ਆਵਾਜ਼ਾਂ ਦੇ, ਅਗਲੇ ਦੇ ਰੰਗ ਰੂਪ ਵਿੱਚ ਜਾਂ ਵਿਅਰਥ ਦੀਆਂ ਸਾਖੀਆਂ 'ਚ ਹੀ ਫਸ ਕੇ ਰਹਿ ਜਾਂਦੇ ਨੇ, ਜਿਹਨਾਂ ਦਾ ਇਤਿਹਾਸ ਨਾਲ ਵੀ ਕੋਈ ਮਤਲਬ ਨਹੀਂ, ਸੱਚਾਈ ਨਾਲ ਵੀ ਕੋਈ ਮਤਲਬ ਨਹੀਂ। ਮੈਂ ਤਾਂ ਇੱਥੇ ਤੱਕ ਦੇਖਿਆ ਕਿਤਨੀ ਨੀਵੀਂ ਲੋਕਾਂ ਦੀ ਸਰੋਤ, ਇਹ ਕਿਸ ਤਰ੍ਹਾਂ ਗੁਰੂ ਨੂੰ ਸੁਣਨਗੇ, ਇਹ ਕਿਸ ਤਰ੍ਹਾਂ ਗੁਰਬਾਣੀ ਨੂੰ ਸੁਣਨਗੇ। ਇਹ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਇਆ। ਸੱਚ ਦੀ ਵਿਚਾਰ, ਫੋਕੀਆਂ ਸਾਖੀਆਂ ਨਹੀਂ। ਔਰ ਜਿਹੜੀ ਸਾਖੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਪੂਰੀ ਨਹੀਂ ਉਤਰਦੀ, ਉਸ ਦੀ ਸੱਚਾਈ ਹੈ ਕਿੱਥੇ, ਹਕੀਕਤ ਹੈ ਕਿੱਥੇ? ਖੈਰ, ਮੁਕਤਸਰ ਜੋ ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚਾਰਾਂ ਵਿੱਚ ਨਿਰੰਕਾਰ ਹੈ, ਦੈਵੀ ਗੁਣ ਨੇ, ਈਸ਼ਵਰੀ ਗੁਣ ਨੇ। ਇਹ ਸੁਣ ਕੇ ਹੀ ਅੰਦਰ ਪ੍ਰਵੇਸ਼ ਕਰਦੇ ਨੇ, ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸਮਾਧੀ ਬਣੇਗਾ, ਦੈਵੀ ਗੁਣ ਬਣੇਗਾ, ਔਰ ਸਮਝ ਆ ਜਾਏਗੀ ਉਸ ਪਰਿਪੂਰਨ ਪ੍ਰਮਾਤਮਾ ਦੀ, ਅਕਾਲ ਪੁਰਖ ਦੀ। ਕਿਸ ਅਕਾਲ ਪੁਰਖ ਦੀ? ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਨੇਕ ਹੈ ਫਿਰ ਏਕ ਹੈ। ਜੋ ਇੱਕ ਹੁੰਦਾ ਹੋਇਆ ਅਨੇਕ ਹੈ ਤੇ ਅਨੇਕ ਹੁੰਦਾ ਹੋਇਆ ਇੱਕ ਹੈ। ਇਹ ਤੇ ਪਹਿਲੀ ਹੋ ਗਈ, ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਹਾਂ, ਉਹ ਆਕਾਰ ਰਹਿਤ ਹੈ, ਉਹ ਆਕਾਰ ਵਾਲਾ ਵੀ ਹੈ, ਉਹ ਸਰਗੁਣ ਹੈ, ਉਹ ਨਿਰਗੁਣ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾਧਾਰ ਜਿਨ ਸਗਲੀ ਮੋਹੀ। ਉਹ ਨਿਰਗੁਣ ਰੂਪ ਵਿੱਚ ਇੱਕ ਹੈ, ਉਹ ਸਰਗੁਣ ਰੂਪ ਵਿੱਚ ਅਨੇਕ ਹੈ। ਉਹ ਇੱਕ ਤੋਂ ਅਨੇਕ ਹੈ ਔਰ ਅਨੇਕ ਤੋਂ ਇੱਕ ਹੈ। ਕਦੀ ਜਗਤ ਵਿੱਚ ਬਗੌਰ ਮੁਤਾਲਾ ਕਰਕੇ ਦੇਖਣਾ, ਸਭ ਕੁਛ ਅਨੇਕ ਹੈ, ਇੱਕ ਕੁਛ ਵੀ ਨਹੀਂ ਹੈ। ਮਨੁੱਖ ਅਗਰ ਬਾਹਰੋਂ ਕੁਝ ਏਕਤਾ ਲੈਣਾ ਚਾਹੇ ਤੇ ਹੋ ਨਹੀਂ ਸਕਦੀ। ਆਪ ਇਤਨੇ ਸਾਰੇ ਬੈਠੇ ਹੋ, ਸਭ ਵੱਖ ਵੱਖ ਹੋ। ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਇੱਕ ਜੈਸਾ ਦੂਸਰਾ ਨਹੀਂ ਹੈ। ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵਾਂ ਰੂਪ ਲੈ ਕੇ ਆਉਂਦੇ ਨੇ, ਨਵੀਂ ਆਵਾਜ਼, ਨਵੀਂ ਚਾਲ, ਔਰ ਗਜ਼ਬ ਦੀ ਗੱਲ, ਨਵੀਂ ਹੀ ਉਂਗਲੀਆਂ ਦੀ ਛਾਪ। ਆਪ ਇਤਨੇ ਸਾਰੇ ਬੈਠੇ ਹੋ, ਹਰ ਇੱਕ ਦੇ ਫਿੰਗਰ ਪ੍ਰਿੰਟ ਅਲੱਗ ਅਲੱਗ ਨੇ, ਹਰ ਇੱਕ ਦੇ ਅੰਗੂਠੇ ਦੀ ਛਾਪ ਅਲੱਗ ਅਲੱਗ। ਇੱਕ ਦਾ ਅੰਗੂਠਾ ਦੂਜੇ ਨਾਲ ਮੇਲ ਨਹੀਂ ਖਾਂਦਾ। ਇਸ ਵਕਤ ਜ਼ਮੀਨ ਦੇ ਉੱਤੇ ਕੋਈ 5 ਅਰਬ ਦੇ ਕਰੀਬ ਮਨੁੱਖ ਨੇ। ਇਸ ਦਾ ਮਤਲਬ ਹੈ 5000 ਅਰਬ ਅੰਗੂਠੇ ਅਲੱਗ ਅਲੱਗ ਨੇ, ਔਰ ਜਿਤਨੇ ਮਨੁੱਖ ਹੋ ਗੁਜ਼ਰੇ ਨੇ ਸਭ ਦੇ ਅਲੱਗ ਅਲੱਗ, ਜਿਤਨੇ ਨਵੇਂ ਆ ਰਹੇ ਨੇ ਸਭ ਦੇ ਅਲੱਗ ਅਲੱਗ, ਆਵਾਜ਼ ਅਲੱਗ, ਚਾਲ ਢਾਲ ਅਗਰ ਰੰਗ ਰੂਪ ਅਲੱਗ, ਇੱਕ ਜੈਸਾ ਦੂਸਰਾ ਨਹੀਂ ਹੈ। ਮਨੁੱਖ ਦੀ ਗੱਲ ਛੱਡੋ, ਇੱਕ ਪਹਾੜ ਜੈਸਾ ਦੂਸਰਾ ਪਹਾੜ ਨਹੀਂ ਹੈ, ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ, ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ। ਦਰਖਤ ਦੀ ਗੱਲ ਛੱਡੋ, ਇੱਕ ਪੱਤੇ ਜੈਸਾ ਦੂਸਰਾ ਪੱਤਾ ਨਹੀਂ ਹੈ, ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਹੈ। ਇੱਕ ਦਰਖਤ ਨੂੰ ਜੇ 1000 ਫਲ ਲੱਗੇ ਨੇ, 10000 ਫਲ ਲੱਗੇ ਨੇ, ਇੱਕ ਫਲ ਜੈਸਾ ਦੂਸਰਾ ਫਲ ਨਹੀਂ ਹੈ। ਇਸ ਚੱਕਰ 'ਚ ਨਾ ਪੈਣਾ ਕਿ 1000 ਅੰਬ ਇੱਕ ਦਰਖਤ ਨੂੰ ਲੱਗੇ ਨੇ, ਸਾਰੇ ਇੱਕੋ ਦਰਖਤ ਦੇ ਫਲ ਨੇ ਤੇ ਇੱਕ ਜੈਸੇ ਨੇ, ਕਦੇ ਹੀ ਨਹੀਂ। ਰੰਗ ਦੇ 'ਚ, ਰੂਪ ਦੇ 'ਚ, ਆਕਾਰ ਦੇ 'ਚ, ਵਜ਼ਨ ਦੇ 'ਚ, ਸਵਾਦ ਦੇ 'ਚ ਲਾਜ਼ਮੀ ਫਰਕ ਹੋਏਗਾ। ਇਹ ਗੱਲ ਵੱਖਰੀ ਹੈ ਕਿ ਉਹ ਫਰਕ ਸਾਡੀ ਪਕੜ ਵਿੱਚ ਆਵੇ ਭਾਵੇਂ ਨਾ ਆਵੇ, ਉਹ ਫਰਕ ਸਾਡੇ ਤੌਲ ਵਿੱਚ ਆਵੇ ਭਾਵੇਂ ਨਾ ਆਵੇ, ਪਰ ਫਰਕ ਹੈ। ਇੱਕ ਜੈਸਾ ਦੂਸਰਾ ਪਰਮਾਤਮਾ ਬਣਾਉਂਦਾ ਹੀ ਨਹੀਂ, ਪੁਨਰੁਕਤ ਨਹੀਂ ਕਰਦਾ, ਰਿਪੀਟ ਨਹੀਂ ਕਰਦਾ। ਕਹਿੰਦੇ ਨੇ ਪਰਮਾਤਮਾ ਵਿੱਚ ਰਿਪੀਟੇਸ਼ਨ ਨਹੀਂ ਹੈ, ਉਹ ਕੁਛ ਵੀ ਰਿਪੀਟ ਨਹੀਂ ਕਰਦਾ। ਔਰ ਜਿਸ ਦਿਨ ਇੱਕ ਜੈਸਾ ਉਹ ਦੂਸਰਾ ਬਣਾਉਣ ਲੱਗ ਪਿਆ, ਤਾਂ ਸਮਝ ਲੈਣਾ ਰੱਬ ਵੀ ਮੁੱਕ ਗਿਆ, ਖਤਮ ਹੋ ਗਿਆ। ਐਸਾ ਨਹੀਂ ਹੋਵੇਗਾ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਇੱਕ ਚੰਦਰਮਾ ਜੈਸਾ ਦੂਸਰਾ ਚੰਦਰਮਾ ਨਹੀਂ ਹੈ, ਔਰ ਇੱਕ ਸੂਰਜ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਈ ਕੋਟ ਸਸੀਅਰ ਸੂਰ ਨਿਖਤਰ, ਕਈ ਕਰੋੜਾਂ ਸੂਰਜ ਨੇ, ਕਈ ਕਰੋੜਾਂ ਚੰਦਰਮਾ ਨੇ, ਕੋਈ ਇੱਕ ਹੈ। ਔਰ ਅੱਜ ਵਿਗਿਆਨ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ ਕਿ ਗਾਲਬਨ 50 ਅਰਬ ਸੂਰਜ ਸਾਡੀ ਪਕੜ ਦੇ, ਸਾਡੀ ਸਮਝ ਵਿੱਚ ਆ ਗਏ ਨੇ ਇਤਨੇ। ਇਸ ਤੋਂ ਅਗਾਂਹ ਵੀ ਪਸਾਰਾ ਹੋ ਸਕਦਾ ਹੈ। ਜਿਸ ਤਰ੍ਹਾਂ ਸਾਡੀ ਉਮਰ ਹੈ, ਸੂਰਜਾਂ ਦੀ ਵੀ ਉਮਰ ਹੈ। ਕੁਝ ਸੂਰਜ ਬਚਪਨ ਦੇ ਦੌਰ ਵਿੱਚ ਨੇ, ਕੁਝ ਜਵਾਨ ਹੋ ਚੁੱਕੇ ਨੇ, ਕੁਝ ਬੁੱਢੇ ਨੇ, ਕੁਝ ਖਤਮ ਹੋਣ ਵਾਲੇ ਨੇ, ਮਿਟਣ ਵਾਲੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ। ਸੂਰਜ ਘਟ ਰਿਹਾ, ਇੱਕ ਦਿਨ ਮਿਟ ਜਾਏਗਾ। ਚੰਦਰਮਾ ਘਟ ਰਿਹਾ, ਇੱਕ ਦਿਨ ਮਿਟ ਜਾਏਗਾ। ਧਰਤੀ ਘਟ ਰਹੀ, ਇੱਕ ਦਿਨ ਮਿਟ ਜਾਏਗੀ। ਮਨੁੱਖ ਘਟ ਰਿਹਾ, ਇੱਕ ਦਿਨ ਮਿਟ ਜਾਏਗਾ। ਸਭ ਕੁਛ ਵੱਧਦਾ ਹੈ, ਘਟਦਾ ਹੈ ਤੇ ਮਿਟਦਾ ਹੈ।

0: ਕਿ ਤਿੰਨੇ ਨਿਯਮ ਹਰ ਇੱਕ ਤੇ ਲਾਗੂ ਨੇ, ਸੂਰਜ ਚੰਦ ਤਾਰਿਆਂ ਤੇ ਵੀ ਲਾਗੂ ਨੇ। ਔਰ ਵਿਗਿਆਨ ਐਸਾ ਕਹਿ ਰਿਹਾ ਕਿ ਇੱਕ ਸੂਰਜ, ਇਹ ਸੂਰਜ ਜਿਸ ਦੇ ਥੱਲੇ ਅਸੀਂ ਜੀ ਰਹੇ ਹਾਂ ਤੇ ਆਪਣੀ ਜਵਾਨੀ ਹੰਢਾ ਚੁੱਕਿਆ, ਬੁੱਢਾ ਹੋ ਗਿਆ, 40 ਲੱਖ ਟਨ ਵਜ਼ਨ ਇੱਕ ਸੈਕਿੰਡ ਵਿੱਚ ਇਸਦਾ ਘਟ ਰਿਹਾ ਹੈ। ਘਟੰਤ ਦੀਪੰਗ ਘਟੰਤ ਰੂਪੰਗ ਘਟੰਤ ਰਵ ਸਸ ਨਿਖਤਰ ਗਗਨੰਗ, ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਘਟ ਰਿਹਾ ਹੈ, ਇੱਕ ਦਿਨ ਮਿਟ ਜਾਏਗਾ। ਇਸਦੇ ਮਿਟਣ ਨੂੰ ਹੀ ਮਹਾਂਪਰਲੇ ਕਹਿੰਦੇ ਨੇ, ਇੱਕ ਬ੍ਰਹਿਮੰਡ ਦੀ ਪਰਲੇ, ਇੱਕ ਬ੍ਰਹਿਮੰਡ ਦਾ ਖਾਤਮਾ। ਬੁੱਢੇ ਸੂਰਜ ਦੇ ਥੱਲੇ ਅਸੀਂ ਜੀ ਰਹੇ ਹਾਂ, ਭਾਵੇਂ ਅਰਬਾਂ ਖਰਬਾਂ ਇਹਦੀ ਸਾਲ ਉਮਰ ਹੈ, ਲੇਕਿਨ ਉਮਰ ਹੈ, ਹਰ ਚੀਜ਼ ਵੱਧਦੀ ਹੈ, ਘਟਦੀ ਹੈ, ਮਿਟਦੀ ਹੈ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਇੱਕ ਚੰਦਰਮਾ ਜੈਸਾ ਦੂਸਰਾ ਚੰਦਰਮਾ ਨਹੀਂ ਹੈ, ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ, ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ, ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ। ਪਰਮਾਤਮਾ ਰਿਪੀਟ ਨਹੀਂ ਕਰਦਾ, ਪੁਨਰੁਕਤੀ ਨਹੀਂ ਕਰਦਾ, ਦੌਰਾਂਦਾ ਨਹੀਂ ਹੈ। ਔਰ ਜਿਸ ਦਿਨ ਪਰਮਾਤਮਾ ਦੌਰਾਉਣ ਲੱਗ ਪਏ, ਤਾਂ ਸਮਝ ਲੈਣਾ ਪਰਮਾਤਮਾ ਵੀ ਮੁੱਕ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਆਧਾਰ, ਉਹ ਤੇ ਨਿਤ ਨਵਾਂ ਹੈ, ਉਸ ਤੋਂ ਜੋ ਕੁਛ ਵੀ ਆਉਂਦਾ ਹੈ ਨਿਤ ਨਵਾਂ ਹੀ ਆਉਂਦਾ ਹੈ। ਬਹੁਤ ਲੰਬੇ ਚੌੜੇ ਪਸਾਰੇ ਨੂੰ ਨਾ ਲਈਏ, ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵੀਂ ਆਵਾਜ਼ ਲੈ ਕੇ, ਨਵਾਂ ਰੂਪ ਲੈ ਕੇ, ਨਵੇਂ ਨੈਣ ਨਕਸ਼ ਲੈ ਕੇ, ਨਵੀਂ ਅੰਗੂਠੇ ਦੀ ਛਾਪ ਲੈ ਕੇ, ਨਵੀਂ ਉਂਗਲੀਆਂ ਦੀ ਛਾਪ ਲੈ ਕੇ। ਹਰ ਬੱਚਾ ਅਲੱਗ ਹੈ, ਇੱਕ ਜੈਸਾ ਦੂਸਰਾ ਨਹੀਂ ਹੈ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਸਭ ਕੁਛ ਅਨੇਕ ਹੈ, ਵੱਖ ਵੱਖ ਹੈ, ਪਰ ਇਸ ਸਾਰੀ ਅਨੇਕਤਾ ਵਿੱਚ ਰਮਿਆ ਹੋਇਆ ਇੱਕ ਹੈ, ਇੱਕ ਹੈ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਇੱਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਔਰ ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਐਸਾ ਕਿਉਂ ਕੀਤਾ ਪਰਮਾਤਮਾ ਨੇ, ਉਹ ਇੱਕ ਤੋਂ ਅਨੇਕ ਕਿਉਂ ਹੋਇਆ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਸੰਬੰਧੀ ਜਵਾਬ ਕਲਗੀਧਰ ਪਾਤਸ਼ਾਹ ਦਾ। ਮਹਾਰਾਜ ਕਹਿੰਦੇ ਨੇ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਅਨੇਕ ਤਾਂ ਉਸ ਇੱਕ ਦਾ ਖੇਲ ਹੈ, ਤਮਾਸ਼ਾ ਹੈ। ਖੇਲ ਜਾਂ ਤੇ ਬੱਚੇ ਖੇਡਦੇ ਨੇ ਖੇਲ, ਜਾਂ ਪਰਮਾਤਮਾ ਖੇਡਦਾ, ਬਾਕੀ ਖੇਲ ਨਹੀਂ ਹੈ। ਜਿਸ ਵਿੱਚ ਜਿੱਤ ਹੋਵੇ, ਜਿਸ ਵਿੱਚ ਹਾਰ ਹੋਵੇ, ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਸ ਵਿੱਚ ਨਫਾ ਹੋਵੇ, ਜਿਸ ਵਿੱਚ ਨੁਕਸਾਨ ਹੋਵੇ, ਉਹ ਖੇਲ ਨਹੀਂ ਹੈ, ਉਹ ਤੇ ਧੰਦਾ ਹੈ। ਮਨੁੱਖੀ ਜਗਤ ਦੇ ਸਭ ਤੋਂ ਵੱਡੀਆਂ ਖੇਲਾਂ ਓਲੰਪਿਕ, ਮੇਰੀ ਦ੍ਰਿਸ਼ਟੀ 'ਚ ਉਹ ਵੀ ਇੱਕ ਜੰਗ ਹੈ, ਉਹ ਵੀ ਇੱਕ ਧੰਦਾ ਹੈ, ਖੇਲ ਨਹੀਂ ਹੈ। ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਕਹਿੰਦੇ ਫਲਾਣਾ ਮੁਲਕ ਹਾਰ ਗਿਆ, ਫਲਾਣਾ ਮੁਲਕ ਜਿੱਤ ਗਿਆ, ਇਹ ਜੰਗ ਹੈ ਜਾਂ ਕਿ ਖੇਲ ਹੈ? ਔਰ ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਸੋਗਵਾਰ ਹੋ ਕੇ ਆਉਂਦੇ ਨੇ, ਰੋਂਦੇ ਹੋਏ ਆਉਂਦੇ ਨੇ। ਔਰ ਜਿਸ ਮੁਲਕ ਦੇ ਖਿਲਾੜੀ ਜਿੱਤ ਜਾਣ, ਨੱਚਦੇ ਹੋਏ ਆਉਂਦੇ ਨੇ, ਮੁਲਕ ਵਿੱਚ ਉਹਨਾਂ ਦਾ ਸਵਾਗਤ ਆਉਂਦਾ, ਉਹਨਾਂ ਨੂੰ ਇਨਾਮ ਮਿਲਦੇ ਨੇ, ਜੈਸੇ ਕਿਸੇ ਮੁਲਕ ਨੂੰ ਜਿੱਤ ਕੇ ਆਏ ਨੇ, ਔਰ ਵਾਕਈ ਨਾਮ ਵੀ ਲਿਆ ਜਾਂਦਾ, ਫਲਾਣਾ ਮੁਲਕ ਹਾਰ ਗਿਆ, ਫਲਾਣਾ ਜਿੱਤ ਗਿਆ। ਤੋ ਇਹ ਖੇਲ ਹੈ ਕਿ ਜੰਗ ਹੈ? ਇਹ ਖੇਲ ਹੈ ਕਿ ਧੰਦਾ ਹੈ? ਇਹ ਖੇਲ ਨਹੀਂ ਹੈ। ਇਸ ਨੂੰ ਮੇਰੀ ਆਤਮਾ ਨੇ ਕਤਈ ਖੇਲ ਨਹੀਂ ਮੰਨਿਆ, ਕਤਈ ਖੇਲ ਨਹੀਂ। ਜਿਸ ਵਿੱਚ ਜਿੱਤ ਹੈ, ਜਿਸ ਵਿੱਚ ਹਾਰ ਹੈ, ਜਿਸ ਵਿੱਚ ਹਾਰ ਦੀ ਘਿਰਣਾ ਹੋਵੇ, ਜਿਸ ਵਿੱਚ ਹਾਰ ਦੀ ਬੇਇੱਜ਼ਤੀ ਹੋਵੇ, ਤੇ ਜਿਸ ਵਿੱਚ ਜਿੱਤ ਦਾ ਤਕੱਬਰ ਹੋਵੇ, ਉਹਨੂੰ ਖੇਲ ਆਖਣ ਦੀ ਕੀ ਲੋੜ ਹੈ? ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਹਦੇ 'ਚ ਨੁਕਸਾਨ ਦਾ ਦੁੱਖ ਹੋਵੇ, ਜਿਹਦੇ 'ਚ ਨਫੇ ਦੀ ਖੁਸ਼ੀ ਹੋਵੇ, ਉਹਨੂੰ ਖੇਲ ਆਖਣ ਦੀ ਲੋੜ ਕੀ ਹੈ? ਇਹ ਤੇ ਧੰਦਾ ਹੈ। ਖੇਲ ਬੱਚੇ ਖੇਡਦੇ ਨੇ, ਖੇਲ ਪਰਮਾਤਮਾ ਖੇਡਦਾ ਹੈ। ਦਰਿਆ ਦੇ ਕੰਢੇ ਤੇ, ਸਾਗਰ ਦੇ ਤੱਟ ਤੇ ਬੱਚੇ ਖੇਲ ਪਏ ਖੇਡਦੇ ਨੇ। ਰੇਤ ਦੇ ਮਹਿਲ ਖੜੇ ਕਰ ਰਹੇ ਨੇ, ਬੜੀ ਮਿਹਨਤ ਨਾਲ, ਬੜੀ ਲਗਨ ਨਾਲ, ਬੜੀ ਇਕਾਗਰਤਾ ਦੇ ਨਾਲ। ਤੋ ਕਿਆ ਇਹਨਾਂ ਬੱਚਿਆਂ ਨੇ ਇਹਨਾਂ ਮਹਿਲਾਂ ਵਿੱਚ ਰਹਿਣਾ, ਜੋ ਇਤਨੀ ਮਿਹਨਤ ਨਾਲ ਪਏ ਬਣਾਉਂਦੇ ਨੇ, ਇਤਨੀ ਇਕਾਗਰਤਾ ਨਾਲ ਬਣਾ ਰਹੇ ਨੇ? ਨਹੀਂ, ਖੇਲ ਹੈ, ਪਰ ਬੜੀ ਲਗਨ ਨਾਲ, ਬੜੀ ਮਿਹਨਤ ਨਾਲ ਇਹ ਮਹਿਲ ਖੜੇ ਕਰ ਰਹੇ ਨੇ, ਮਹਿਲ ਬਣ ਗਏ ਨੇ। ਇਧਰੋਂ ਸੂਰਜ ਡੁੱਬਣ ਵਾਲਾ ਹੈ, ਸ਼ਾਮ ਹੋ ਗਈ ਹੈ, ਘਰ ਦੀ ਯਾਦ ਆਈ ਹੈ। ਹੱਸਦਿਆਂ ਹੱਸਦਿਆਂ ਰੇਤ ਦੇ ਮਹਿਲ ਖੜੇ ਕੀਤੇ ਸਨ, ਹੱਸਦਿਆਂ ਹੱਸਦਿਆਂ ਹੁਣ ਤੋੜ ਰਹੇ ਨੇ। ਬੜੀ ਇਕਾਗਰਤਾ ਨਾਲ ਬਣਾਏ ਸਨ, ਬੜੀ ਇਕਾਗਰਤਾ ਦੇ ਨਾਲ ਤੋੜ ਰਹੇ ਨੇ। ਜਦ ਬਣਾਉਣ ਲੱਗੇ ਸਨ ਖੁਸ਼, ਹੱਸਦਿਆਂ ਹੱਸਦਿਆਂ, ਅੱਜ ਮਿਟਾਉਣ ਲੱਗੇ ਨੇ ਖੁਸ਼, ਹੱਸਦਿਆਂ ਹੱਸਦਿਆਂ। ਖੇਲ ਹੈ, ਧੰਦਾ ਨਹੀਂ ਹੈ। جنگ نہیں ہے، بنانا بھی کھیل سی، مٹانا بھی کھیل سی، آون جان ایک کھیل بنایا، آ گیا کاری کی نہیں مایا۔ تن گرو ارجن دیو جی مہاراج کہندے نے پرماتما دی دنیا چ وی اودی درشٹی جی سب کچھ کھیل، جمنا ایک کھیل، مرنا ایک کھیل، نفع ایک کھیل، نقصان ایک کھیل، جوانی ایک کھیل، بڑھےپا ایک کھیل، کیونکہ جوانی بڑھےپے چ بدل جاندی ہے، جنم مرن دے چ بدل جاندا ہے، نفع نقصان دے چ بدل جاندے نے، عزت بےزتی دے چ بدل جاندی ہے، زندہ باد دے نعرے مردہ باد دے چ بدل جاندے نے۔ کھیل تماشا سندرتا کروپتا دے چ بدل جاندی ہے، ہاسے رونیاں دے چ بدل جاندے نے۔ پھول کھلتا ہے مرجھانے کا تخیل لے کر، جسے ہستا ہوا پاؤ گے وہ پریشان ہوگا۔ آسیاں دے تھلے پریشانیاں چھپیاں پیاں نے، دکھ سنتاپ جو ہے چھپے پے نے، جنم دے تھلے مرن چھپیا پیا ہے۔ کھیل تماشا بنان لگے ہاں پرسنتا ہے پرماتما نو، بٹان لگے ہاں بھی پرسنتا ہے۔ جد بناندا ہے تو ایک تو انیک ہو جاندا ہے، جد مٹاندا ہے تو انیک تو ایک ہو جاندا ہے۔ کھیل سنکوچے تو نانک ایک ہے، جیسے کھیل نو سنکوچدا ہے ایک، تو جد کھیل کھیلن لگدا ہے انیک۔ ایک مورت انیک درسن، کین روپ انیک، کھیل کھیل اکھیل کھیلن، انت کو پھر ایک۔ اس انیکتا وچ جڑا ایک نو ویکھ لوے، ایک نو سمجھ لوے، او پویتر ہے۔ اس نو کسے نال گھرنا نہیں ہوئے گی، کسے ملک نال، کسے ذات نال، کسے ویکتی نال، کسے قوم نال، کسے دھارمک مندر نال۔ مسجد نو ویکھ کے بھی اس دے اندر جھرناٹ وڈ جائے گی، مندر نو ویکھ کے بھی اس دے اندر خوشیاں جاگن گیاں۔ گردوارے تے چرچ دے کولو لنگے آئیے، او دے اندر ادھیاتمک ترنگا پیدا ہون گیاں، پہ تے مٹ گیا، انہوں دس پیا انیکتا دے اندر ایک ہے، انیکتا اس دا کھیل ہے، واسطوک او ایک ہے۔ سورج ایک ہے، کرنا انیک نے، ساگر ایک ہے، لہرا انیک ہے۔ جس نو لہرا نال نفرت ہے انہوں ساگر نال بھی نفرت ہے، جنو کرنا نال نفرت ہے انہوں سورج نال بھی نفرت ہے، جنو انیکتا نال نفرت ہے انہوں ایک نال بھی کرنا ہے۔ انہوں ایک دی کوئی سمجھ نہیں، اس نے ایک دا کوئی بودھ نہیں۔ تے گرو گرنتھ صاحب جی مہاراج دی بانی دا فیصلہ، ایک وست بوجھیں تا ہوویں پاک، بن بوجھے تو سدا نا پاک۔ جے ایک نو سمجھ جائیں تو پاون ہے، پوتر ہے، تے جے نہیں سمجھیا تو اپوترتا دی ڈھیری۔ بھٹا نے اس سمبندھ وچ ایک سویا اچارن کیتا ہے، کہ میں سماپتی کرا اکاگرتا بخشنی، اور دھن گرو امر داس جی مہاراج دی اپما دے بھٹ فرمان کردے نے، ہے گرو امر داس تیں پڑھیو ایک، من دھریو ایک، کر ایک پچھانیو۔ ہے گرو امر داس تسی جیون بھر پڑھیا تے ایک نو پڑھیا، دو تین چار پنج نہیں، ایک۔ صرف ایک نو پڑھیا ہی نہیں، من وچ بھی ایک نو وسایا۔ دھن گرو نانک دیو جی مہاراج بھی کہندے نے، دوبدا نہ پڑھو، میں ایک تو بنا دوجا نہیں پڑھن تیار، دوجی تیجی گل میں سنن نو تیار نہیں، پڑھن نو تیار نہیں۔ دوبدا نہ پڑھو، ہر بن آور نہ پوجو، مڑی مسان نہ جائی، ترشنا راچ نہ پر گھر جاوا، ترشنا نام بجائی۔ میں نہیں دوبدا پڑھتا۔ بھٹ کہندے نے، ہے گرو امر داس تیں پڑھیو ایک، تسی جیون بھر پڑھیا ایک نو، صرف پڑھیا ہی نہیں، من وچ وسایا ایک نو، تیں پڑھیو ایک، من دھریو ایک، کر ایک پچھانیو، نین بین موہ ایک، ایک دوئے ٹھائے نہ جانیو۔ تھوڑی اکھاں چ وی ایک ہے، جتھے تک ویکھ دیو ایک نو، تھوڑی زبان تے وی ایک ہے، جن بول بولتے ہو ان ایک پرگٹ آتا ہے، انیکتا نہیں، دبدا نہیں۔ تھوڑی زبان تے بھی ایک، تھوڑے اکھان دے بھی ایک۔ آخر دھارمک منک دی پہچان کس طرح کرو گے؟ اس دے ویوہار تو، اس دے بولن تو، اس دے ویکھن تو، او دی طرز زندگی تو، اور کس طرح؟ ہو سکتا ہے گردوارے آن والا بھی ادھارمک ہوئے، ہو سکتا ہے مندر دے روز پوجا پاٹ کرن والے دا بھی کوئی بھگوان نال سمبندھ نہ ہوئے۔ ویوہار تو پتا چلے گا، وہ آچرن تو پتا چلے گا کہ یہ جیون وچ نرنکار پرگٹ ہویا ہے کہ نہیں۔ بھٹ کہندے نے، ہے گرو امر داس تھوڑی رسنا تے ایک، تھوڑے نیترا دے ایک، نین بین موہ ایک، ایک دوئے ٹھائے نہ جانے، تسی ایک تو بنا دوجے نو نہیں جان دے۔ ਤੁਹਾਨੂੰ ਇੱਕ ਇੱਕ ਦਿਖਾਈ ਦਿੰਦਾ, ਸਾਰੀਆਂ ਕਿਰਨਾਂ ਵਿੱਚ ਇੱਕੋ ਹੀ ਸੂਰਜ ਦਿਖਾਈ ਦਿੰਦਾ, ਤੁਹਾਨੂੰ ਸਾਰੀ ਲਹਿਰਾਂ ਵਿੱਚ ਇੱਕੋ ਹੀ ਸਾਗਰ ਦਿਖਾਈ ਦਿੰਦਾ, ਤੁਹਾਨੂੰ ਸਾਰੀ ਅਨੇਕਤਾ ਵਿੱਚ ਇੱਕ ਦਿਖਾਈ ਦਿੰਦਾ। ਭੱਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਕਰਦੇ ਹੋਇਆ ਅਗਾਂਹ ਚੱਲ ਕੇ ਕਹਿੰਦੇ ਨੇ, ਸੁਪਨ ਇੱਕ ਪਰ ਤਖ ਇੱਕ, ਇੱਕਸਮੇ ਲੀਣ ਹੋ। ਹੇ ਗੁਰੂ ਅਮਰਦਾਸ, ਤੁਸੀਂ ਜਾਗਦੇ ਰਹਿੰਦੇ ਹੋ, ਇੱਕ ਦੇ ਚ ਲੀਨ ਰਹਿੰਦੇ ਹੋ, ਪਰ ਜਦ ਤੁਸੀਂ ਸੌਂ ਜਾਂਦੇ ਹੋ ਤੁਹਾਨੂੰ ਸੁਪਨੇ ਵੀ ਇੱਕ ਦੇ ਹੀ ਆਉਂਦੇ, ਤੁਸੀਂ ਸੁਪਨਿਆਂ ਵਿੱਚ ਵੀ ਇੱਕ ਦੇ ਚ ਲੀਨ ਰਹਿੰਦੇ ਹੋ। ਤੁਹਾਡੀ ਜਾਗਰਤ ਅਵਸਥਾ ਇੱਕ ਨਾਲ ਜੁੜੀ ਹੋਈ ਹੈ, ਤੁਹਾਡੀ ਸਵਪਨ ਅਵਸਥਾ ਵੀ ਇੱਕ ਨਾਲ ਜੁੜੀ ਹੋਈ ਹੈ। ਸੁਪਨ ਇੱਕ ਪਰ ਤਖ ਇੱਕ, ਇੱਕਸਮੇ ਲੀਣਿਓ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੇਣਿਓ। ਇਹ ਸਾਰੇ ਹਿੰਸੇ ਜਮ੍ਹਾਂ ਕਰਨੇ ਪੈਣਗੇ, ਜੋੜ ਕਰਨਾ ਪਏਗਾ। ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੇਣਿਓ, ਤੀਸ ਇੱਕ ਇਕੱਤੀ ਪੰਜ ਛੱਤੀ ਤੇ ਪੈਂਤੀ ਇਕੱਤਰ। ਹੇ ਗੁਰੂ ਅਮਰਦਾਸ, ਇਹ ਅਵਸਥਾ ਤੁਹਾਡੀ ਇਕੱਤਰ ਵਰੇ ਦੀ ਉਮਰ ਵਿੱਚ ਬਣੀ, ਇਕੱਤਰ ਸਾਲ ਦੀ ਅਵਸਥਾ ਵਿੱਚ ਐਸਾ ਜੀਵਨ ਆਪ ਨੂੰ ਨਸੀਬ ਹੋਇਆ। ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੇਣਿਓ, ਇੱਕੋ ਜੇ ਲਾਖ ਲਖੋ ਅਲਕ ਹੈ ਇੱਕ ਇੱਕ ਕਰ ਵਰਨਿਓ। ਗੁਰੂ ਅਮਰਦਾਸ ਕਵ ਭਲ ਬਣ ਤੂੰ ਇੱਕ ਲੋੜੇ ਇੱਕ ਮੰਨਿਓ। ਕਵੀ ਭਲ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ, ਮੈਂ ਸੱਚ ਕਹਿ ਰਿਹਾ, ਤੁਹਾਨੂੰ ਇੱਕ ਦੀ ਲੋੜ ਹੈ, ਤੁਸੀਂ ਇੱਕ ਨੂੰ ਮੰਨਦੇ ਹੋ, ਇੱਕ ਨੂੰ ਵੇਖਦੇ ਹੋ, ਇੱਕ ਨੂੰ ਬੋਲਦੇ ਹੋ, ਇੱਕ ਨੂੰ ਪੜ੍ਹਦੇ ਹੋ, ਔਰ ਇੱਕ ਨੂੰ ਮਨ ਵਿੱਚ ਵਸਾਇਆ। ਤੁਹਾਡੀ ਜਾਗਰਤ ਅਵਸਥਾ ਵਿੱਚ ਇੱਕ, ਤੁਹਾਡੀ ਸਵਪਨ ਅਵਸਥਾ ਵਿੱਚ ਵੀ ਤੁਸੀਂ ਇਸ ਗੱਲ ਨੂੰ ਸਮਝ ਲਿਆ ਕਿ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ। ਇੱਕ ਨੂੰ ਕੋਈ ਸਮਝ ਜਾਏ, ਇੱਕ ਨਾਲ ਕੋਈ ਜੁੜ ਜਾਏ, ਉਹੀ ਪਵਿੱਤਰ ਹੈ, ਬਾਕੀ ਕੋਈ ਪਵਿੱਤਰ ਨਹੀਂ। ਕਿਉਂਕਿ ਉਹਨੂੰ ਸਾਰੀਆਂ ਲਹਿਰਾਂ ਦੇ ਸਾਗਰ ਦਿਖਾਈ ਦੇਵੇਗਾ, ਉਹਨੂੰ ਸਾਰੀਆਂ ਕਿਰਨਾਂ ਦੇ ਸੂਰਜ ਦਿਖਾਈ ਦੇਵੇਗਾ, ਉਹਨੂੰ ਸਾਰੇ ਮਨੁੱਖਾਂ ਵਿੱਚ ਪ੍ਰਭੂ ਦਿਖਾਈ ਦੇਵੇਗਾ, ਉਹਨੂੰ ਸਾਰੇ ਪਸ਼ੂ ਪਕਸ਼ੀਆਂ ਵਿੱਚ ਈਸ਼ਵਰ ਦਿਖਾਈ ਦੇਵੇਗਾ। ਜੋ ਦੀ ਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਅਵਸਥਾ ਜਿਸ ਦੀ ਬਣ ਜਾ ਹੈ, ਉਹੀ ਪਾਵਨ ਹੈ, ਉਹੀ ਪਵਿੱਤਰ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ, ਔਰ ਅਨੇਕ ਹੁੰਦਾ ਹੋਇਆ ਇੱਕ ਹੈ, ਅਨੇਕਤਾ ਤੇਰਾ ਖੇਲ ਹੈ, ਅਨੇਕਤਾ ਤੇਰਾ ਤਮਾਸ਼ਾ ਹੈ, ਤੇ ਬਸ ਮੈਂ ਇਹੀ ਤਮਾਸ਼ਾ ਦੇਖਣ ਲਈ ਆਇਆ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਅਜੀਬ ਹੈ ਤੇਰਾ ਤਮਾਸ਼ਾ ਦੇਖ ਰਹੇ ਹਾਂ। ਇੱਕ ਸੂਫੀ ਦਾ ਕਹਿਣਾ ਹੈ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਉਸਦਾ ਤਮਾਸ਼ਾ ਹੈ, ਕਿਤੇ ਹੋਰ ਹੋਵੇਗਾ, ਤੂੰ ਵੇਖਣ ਵਾਲਾ ਬਣ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਸ ਤਮਾਸ਼ੇ ਦੇ ਬੜੀ ਭਾਰੀ ਅਨੇਕਤਾ ਹੈ, ਔਰ ਇਹ ਅਨੇਕਤਾ ਉਸਦਾ ਤਮਾਸ਼ਾ ਹੈ। ਇਸੇ ਅਨੇਕਤਾ ਦੇ ਜਿਸ ਨੂੰ ਇੱਕ ਦੀ ਸਮਝ ਹੋਵੇ, ਇੱਕ ਦਿਸੇ, ਇੱਕ ਰਸਨਾ ਤੇ ਆ ਜਾਏ, ਇੱਕ ਹਿਰਦੇ ਚ ਵਸ ਜਾਏ, ਉਹ ਤੇ ਪਾਵਨ ਹੈ, ਉਹ ਤੇ ਪਵਿੱਤਰ ਹੈ, ਬਾਕੀ ਸਾਰੇ ਦੇ ਸਾਰੇ ਅਪਵਿੱਤਰ ਨੇ। ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ, ਇੱਕ ਤੋਂ ਗੁਰਬਾਣੀ ਆਰੰਭ ਹੁੰਦੀ ਹੈ, ਤੇ ਸਾਰੀ ਗੁਰਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਜੋ ਇੱਕ ਨਾਲ ਜੁੜ ਗਿਆ, ਬਸ ਉਹੀ ਬ੍ਰਹਮ ਗਿਆਨੀ, ਉਹੀ ਭਗਤ, ਉਹੀ ਸੰਤ, ਉਹੀ ਫਕੀਰ, ਉਹੀ ਵਲੀ ਅੱਲਾ, ਉਹੀ ਅਵਤਾਰ, ਉਹੀ ਮਹਾਂਪੁਰਸ਼, ਔਰ ਉਹੀ ਪਾਵਨ, ਉਹੀ ਪਵਿੱਤਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਛੰਦ ਦੀ ਵਿਚਾਰ ਸਰਵਨ ਕਰਦੇ ਹਾਂ, ਆਪ ਨੂੰ ਇੱਕ ਦੀ ਸਮਝ ਪਵੇ, ਔਰ ਸਿਰਫ ਸਮਝ ਹੀ ਨਾ ਪਵੇ, ਸਾਰੀ ਅਨੇਕਤਾ ਵਿੱਚ ਇੱਕ ਦਿਖਾਈ ਦੇਵੇ, ਤਾਂ ਕਿ ਕਥਾ ਸੁਣੀ ਹੋਈ ਦਾ ਲਾਭ ਸਾਡੀ ਝੋਲੀ ਵਿੱਚ ਪੈ ਜਾਏ। ਸਾਹਿਬ ਰਹਿਮਤ ਕਰਨ, ਸੁਣ ਕੇ ਤੁਹਾਨੂੰ ਆਨੰਦ ਮਿਲੇ, ਔਰ ਸੁਣਾ ਕੇ ਮੈਨੂੰ ਏਕਾਗਰਤਾ ਨਸੀਬ ਹੋਵੇ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੜੇ ਟਿਕਾਓ ਨਾਲ, ਇਕਾਗਰਤਾ ਦੇ ਨਾਲ ਆਪਣੇ ਗੁਰਬਾਣੀ ਵਿਚਾਰ ਨੂੰ ਜਹ ਸਰਵਨ ਕੀਤਾ। ਕੱਲ ਫਿਰ ਇਸੇ ਸਮੇਂ ਦਾਸ ਆਪ ਜੀ ਦੇ ਚਰਨ ਪਰਸੇਗਾ। ਪਹਿਲੇ ਦਾਸ ਦੇ ਨਾਲ ਆਏ ਹੋਏ ਸਾਥੀ ਵਿਚਾਰਾਂ ਤੇ ਕੀਰਤਨ ਸਰਵਨ ਕਰਾਣਗੇ, ਉਸ ਤੋਂ ਬਾਅਦ ਦਾਸ ਗੁਰਬਾਣੀ ਵਿਚਾਰ ਆਪ ਜੀ ਦੇ ਸਾਹਮਣੇ ਜਹ ਪੇਸ਼ ਕਰੇਗਾ। ਸਾਹਿਬ ਰਹਿਮਤ ਕਰਨ, ਇਸੇ ਤਰੀਕੇ ਨਾਲ ਸੰਯੋਗ ਬਣਾਈ ਰੱਖਣ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington. Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਲੋਕ ਸਾਧ ਸਿੰਘ ਜੀ, ਹਰੀ ਜਸ ਪਹਿਲੇ ਆਪ ਜੀ ਨੇ ਰਸ ਬਿਨੇ ਕੀਰਤਨ ਰਾਹੀਂ ਸਰਵਨ ਕੀਤਾ, ਫਿਰ ਗੁਰਮੁਖ ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਲੜੀਵਾਰ ਵਿਚਾਰ ਆਪ ਨੇ ਸਰਵਨ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਮਹਾਂਸਾਗਰ ਨੇ। ਇਸ ਸਾਗਰ ਵਿੱਚ ਜੀਵਨ ਭਰ ਦੇ ਚੋਂ ਵੀ ਅਗਰ ਕੋਈ ਮਨੁੱਖ ਪ੍ਰਾਪਤ ਕਰੇ ਤਾਂ ਮੇਰੇ ਖਿਆਲ ਇੱਕ ਬੂੰਦ ਤੋਂ ਜ਼ਿਆਦਾ ਪ੍ਰਾਪਤ ਨਹੀਂ ਕਰ ਸਕਦਾ। ਕੁਛ ਵਿਚਾਰਾਂ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰਾਮਤ ਦਾ ਸਦਕਾ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਦੋ ਪੰਕਤੀਆਂ, ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਜਿੱਥੇ ਮੁੜ ਕੇ ਜਨਮ ਤੇ ਮਰਨ ਤੋਂ ਬਚਣਾ ਚਾਹੁੰਦਾ ਹੈ, ਕਿਉਂਕਿ ਭਾਰਤ ਦਾ ਸਾਰਾ ਧਾਰਮਿਕ ਜੀਵਨ, ਧਾਰਮਿਕ ਅਭਿਆਸ ਰਿਸ਼ੀ ਮੁਨੀ ਬਸ ਦੋ ਹੀ ਦੁੱਖ ਮੰਨਦੇ ਨੇ, ਜਨਮ ਤੇ ਮਰਨ। ਬਾਕੀ ਸਾਰੇ ਦੁੱਖ ਇਹਨਾਂ ਦੀ ਛਾਇਆ ਨੇ। ਬਹੁੜ ਨਾ ਹੋਵੇ ਜਨਮੜਾ, ਤਾਂ ਫਿਰ ਕੀ ਕਰੀਏ? ਅਗਾਂਹ ਕੋ ਤਰਾਂਗ, ਅੱਗੇ ਵੇਖ, ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ, ਭੁੱਲ ਕੇ ਵੀ ਪਿੱਛੇ ਵੇਖਣ ਦਾ ਯਤਨ ਨਾ ਕਰੇ। ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਪ੍ਰਭੂ ਨੇ ਇੱਕ ਮੌਕਾ ਦਿੱਤਾ, ਇੱਕ ਵਾਰੀ ਦਿੱਤੀ ਹੈ, ਅਵਸਰ ਦਿੱਤਾ ਹੈ ਅੱਗੇ ਵੇਖਣ ਦਾ। ਤੂੰ ਅੱਗੇ ਵੇਖ, ਤੂੰ ਅੱਗੇ ਕੀ ਵੇਖੀਏ? ਇੱਕ ਪ੍ਰਸ਼ਨ ਸਾਹਿਬ ਕਹਿੰਦੇ ਨੇ, ਦੇ ਲੰਮੀ ਨਦਰ ਨਿਹਾਲੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਲੰਮੀ ਨਦਰ ਵਾਲੇ ਨੂੰ ਉਰਦੂ ਚ ਕਹਿੰਦੇ ਨੇ ਦੂਰ ਦ੍ਰਿਸ਼ਟ। ਇਹ ਬੜਾ ਦੂਰ ਦ੍ਰਿਸ਼ਟ ਹੈ, ਬੜੀ ਦੂਰ ਤੱਕ ਵੇਖਦਾ ਹੈ। ਤੋ ਦੂਰ ਤੱਕ ਕੀ ਵੇਖਦਾ ਹੈ? ਲੰਮੀ ਨਜ਼ਰ ਨਿਹਾਲੀ, ਇਹਦੇ ਕੋਲ ਬੜੀ ਲੰਬੀ ਨਿਗਾਹ ਹੈ, ਇਹਦੀ ਤੱਕਣੀ ਬੜੀ ਲੰਬੀ ਹੈ, ਬਹੁਤ ਦੂਰ ਤੱਕ ਵੇਖਦਾ ਹੈ, ਬਹੁਤ ਦੂਰ ਤੱਕ ਵੇਖਦਾ ਹੈ। ਤੋ ਦੂਰ ਤੱਕ ਕੀ ਵੇਖਣਾ? ਸ਼ਿਖਰ ਨੂੰ ਵੇਖਣਾ, ਸ਼ਿਖਰ ਨੂੰ। ਦੂਰ ਤੱਕ ਕੀ ਵੇਖਣਾ? ਆਪਣੇ ਘਰ ਨੂੰ ਵੇਖਣਾ। ਹੁਣ ਮੈਂ ਅਰਜ਼ ਕਰਾਂ, ਸਾਡੇ ਕੋਲ ਜਿਹੜਾ ਜੀਵਨ ਹੈ, ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬਿਰਧ ਹੈ, ਅਗਰ ਇੱਕ ਬੱਚਾ ਅੱਗੇ ਵੇਖੇ ਆਪਣੇ ਵਿੱਚ, ਅੱਗੇ ਵੇਖੇ ਤਾਂ ਕੀ ਹੈ? ਜਵਾਨੀ। ਜਦਕਿ ਬੱਚਾ ਅੱਗੇ ਨਹੀਂ ਵੇਖਦਾ, ਬੱਚਾ ਬਚਪਨ ਵਿੱਚ ਹੀ ਉਲਝਿਆ ਰਹਿੰਦਾ, ਆਪਣੇ ਹਾਣ ਦੇ ਵਿੱਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਦੇ ਵਿੱਚ ਹੀ ਉਲਝਿਆ ਰਹਿੰਦਾ। ਭਾਵੇਂ ਜਵਾਨ ਉਸਦੇ ਸਾਹਮਣੇ ਹੋਣ, ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਵਿੱਚ ਜਵਾਨੀ ਨੂੰ ਨਹੀਂ ਦੇਖਦਾ, ਇਤਨੀ ਲੰਬੀ ਨਿਗਾਹ ਉਸਦੀ ਨਹੀਂ ਹੁੰਦੀ। ਅਗਰ ਇੱਕ ਬੱਚਾ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਫਿਰ ਕੀ ਹੈ? ਜਵਾਨੀ ਹੈ। ਜ਼ਰਾ ਹੋਰ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਕੀ ਹੈ? ਬੁਢੇਪਾ ਹੈ। ਤਾਂ ਮਿਰਜ ਕਰਾਂ, ਕੋਈ ਜਵਾਨ ਬੁਢੇਪੇ ਨੂੰ ਨਹੀਂ ਵੇਖਦਾ ਆਪਣੇ ਵਿੱਚ, ਹਰ ਜਵਾਨ ਜਵਾਨੀ ਚ ਉਲਝਿਆ ਰਹਿ ਜਾਂਦਾ, ਅੱਗੇ ਨਹੀਂ ਵੇਖਦਾ, ਵਾਸ਼ਨਾ ਦੇ ਚ, ਕਾਮਨਾਵਾਂ ਦੇ ਚ, ਤਰ੍ਹਾਂ ਤਰ੍ਹਾਂ ਦੇ ਇੱਛਾ ਆਸਾਵਾਂ ਦੇ ਚ ਉਲਝਿਆ ਹੀ ਰਹਿ ਜਾਂਦਾ। ਕੋਈ ਜਵਾਨ ਅੱਗੇ ਵੇਖਣ ਦਾ ਯਤਨ ਨਹੀਂ ਕਰਦਾ, ਕੋਈ ਬੱਚਾ ਅੱਗੇ ਨਹੀਂ ਵੇਖਦਾ। ਅਗਰ ਇੱਕ ਜਵਾਨ ਅੱਗੇ ਵੇਖੇ ਔਰ ਇੱਕ ਬੱਚੇ ਦੀ ਨਿਗਾਹ ਵੀ ਜਵਾਨੀ ਤੋਂ ਅੱਗੇ ਚਲੀ ਜਾਏ ਤਾਂ ਫਿਰ ਕੀ ਹੈ? ਬੁਢੇਪਾ। ਹੁਣ ਇੱਥੇ ਵੀ ਮੈਂ ਅਰਜ਼ ਕਰਾਂ, ਕੋਈ ਬੁੱਢਾ ਬੁਢੇਪੇ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਬੁੱਢਾ ਆਪਣੀ ਨਿਗਾਹ ਪਿੱਛੇ ਕਰ ਲੈਂਦਾ, ਉਹਦੇ ਅੰਦਰ ਚੱਲਦੀਆਂ ਨੇ ਯਾਦਾਂ ਜਵਾਨੀ ਦੀਆਂ, ਬਚਪਨ ਦੀਆਂ, ਇੱਥੇ ਰਿਵਰਸ ਗੇਅਰ ਲਾ ਲੈਂਦਾ। ਚਲੋ ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿੰਦਾ, ਇੱਕ ਜਵਾਨ ਜਵਾਨੀ ਦੇ ਚ ਉਲਝਿਆ ਰਹਿੰਦਾ, ਔਰ ਇੱਕ ਬੁੱਢਾ ਬੁਢੇਪੇ ਨੂੰ ਵੀ ਨਹੀਂ ਦੇਖਦਾ, ਉਹ ਪਿੱਛੇ ਮੁੜ ਲੈਂਦਾ, ਆਪਣਾ ਧਿਆਨ ਪਿੱਛੇ ਕਰ ਲੈਂਦਾ, ਆਪਣੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਬਾਬਾ ਫਰੀਦ ਸਮਝਾਉਂਦੇ ਨੇ, ਦੇਖ ਫਰੀਦਾ ਜੇਤਿਆ ਦਾੜੀ ਹੋਈ ਬੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋਸ। ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਿਹਾ, ਨੇੜੇ ਆ ਰਿਹਾ, ਤੂੰ ਵੇਖ। ਮੈਂ ਫਿਰ ਅਰਜ਼ ਕਰਾਂ, ਕੋਈ ਆਪਣੀ ਉਮਰ ਤੋਂ ਅੱਗੇ ਨਹੀਂ ਵੇਖਦਾ, ਆਪਣੀ ਉਮਰ ਦੇ ਚ ਆਪਣੀ ਹਾਣ ਦੇ ਚ ਹੀ ਉਲਝਿਆ ਰਹਿ ਜਾਂਦਾ। ਇੱਕ ਬੱਚਾ ਅਗਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਜਵਾਨੀ, ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਬੁਢੇਪਾ, ਤੇ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਕਾਲ। ਤੇ ਸ਼ਿਖਰ ਤੱਕ ਇਹਦੀ ਨਿਗਾਹ ਚਲੇ ਜਾਏ ਤਾਂ ਕੀ ਹੈ ਅਕਾਲ। ਇਹ ਜੋ ਸਾਹਿਬ ਕਹਿੰਦੇ ਨੇ ਦੇ ਲੰਬੀ ਨਜ਼ਰ ਨਿਹਾਲੀ ਹੈ, ਨਿਗਾਹ ਬਹੁਤ ਲੰਬੀ ਕਰ, ਅਖੀਰ ਨੂੰ ਵੇਖ, ਆਪਣੀ ਸ਼ਿਖਰਤਾ ਨੂੰ ਵੇਖ। ਮੈਂ ਅਰਜ਼ ਕਰਾਂ, ਕਿਸੇ ਬੱਚੇ ਦੀ ਨਿਗਾਹ ਅੱਗੇ ਨਹੀਂ ਜਾਂਦੀ। ਸੰਸਾਰ ਦੇ ਇਤਿਹਾਸ ਵਿੱਚ ਬਹੁਤ ਥੋੜੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹਿਆ ਵਾਰ, ਬਹੁੜ ਨਾ ਹੋਵੀ ਜਨਮੜਾ। ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ, ਇਹ ਮਨੁੱਖ ਰੁਕਿਆ ਹੋਇਆ ਹੈ, ਰੁਕਿਆ ਹੋਇਆ, ਇਹਦਾ ਧਿਆਨ ਨਹੀਂ ਚੱਲ ਰਿਹਾ, ਇਹਦੀ ਸੁਰਤ ਨਹੀਂ ਚੱਲ ਰਹੀ, ਭਾਵੇਂ ਸਰੀਰ ਤੇ ਚੱਲ ਰਿਹਾ। ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ, ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ, ਹਰ ਬੁੱਢੇ ਦਾ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਿਹਾ, ਮਰਗੜਗਾਹ ਦੀ ਤਰਫ ਜਾ ਰਿਹਾ। ਧਿਆਨ ਧਿਆਨ ਇਸ ਢੰਗ ਨਾਲ ਨਹੀਂ ਚੱਲਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿ ਜਾਂਦਾ, ਧਿਆਨ ਅੱਗੇ ਨਹੀਂ ਜਾਂਦਾ। ਇੱਕ ਜਵਾਨ ਜਵਾਨੀ ਦੇ ਚ ਹੀ ਫਸਿਆ ਰਹਿ ਜਾਂਦਾ, ਸੁਰਤ ਅੱਗੇ ਨਹੀਂ ਜਾਂਦੀ, ਨਹੀਂ ਜਾਂਦੀ। ਇੱਕ ਬੁੱਢਾ ਤੇ ਕਹਿੰਦੇ ਨੇ ਬੁਢੇਪੇ ਚ ਵੀ ਨਹੀਂ ਰੁਕਦਾ, ਇਹ ਤੇ ਧਿਆਨ ਪਿੱਛੇ ਕਰ ਲੈਂਦਾ। ਦਸ ਵੀਹ ਬਿਰਧ ਕਿਧਰੇ ਬੈਠੇ ਹਨ, 80% ਜੋ ਗੱਲਾਂ ਹੋਣਗੀਆਂ ਉਹ ਜਵਾਨੀ ਦੀਆਂ ਹੋਣਗੀਆਂ, ਬਚਪਨ ਦੀਆਂ ਹੋਣਗੀਆਂ, ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ। ਅਗਰ ਇੱਕ ਬੁੱਢਾ ਅੱਗੇ ਵੇਖੇ ਤਾਂ ਕੀ ਹੈ ਕਾਲ। ਕਾਲ ਤੱਕ ਜਿਸਦੀ ਦ੍ਰਿਸ਼ਟੀ ਪਹੁੰਚ ਜਾਏ, ਕਾਲ ਵੈਸੇ ਸਮੇਂ ਨੂੰ ਕਹਿੰਦੇ ਨੇ, ਸਮੇਂ ਵਿੱਚ ਜੋ ਕੁਛ ਬਣਦਾ ਹੈ ਸਮਾਂ ਸਭ ਨੂੰ ਮਿਟਾ ਦਿੰਦਾ ਹੈ। ਸਮੇਂ ਦੇ ਦੋ ਕੰਮ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਸਮਾਂ ਕਿਸ ਨੂੰ ਬਣਾਉਂਦਾ ਹੈ ਆਕਾਰ ਨੂੰ, ਸਮਾਂ ਕਿਸ ਨੂੰ ਮਿਟਾ ਦਿੰਦਾ ਹੈ ਆਕਾਰ ਨੂੰ। ਸਰੀਰ ਆਕਾਰ ਹੈ, ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀਆਂ ਦਾ ਹੋਵੇ, ਸਮਾਂ ਮਿਟਾ ਦਿੰਦਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੋਜੋ ਅਵਤਰਾ, ਕਾਲ ਪਾਏ ਕਰਬਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉ ਤਮਾਸਾ। ਸਭ ਸਮੇਂ ਦਾ ਤਮਾਸ਼ਾ ਹੈ, ਬ੍ਰਹਮਾ ਬਣਿਆ ਸਮੇਂ ਨੇ ਮਿਟਾ ਦਿੱਤਾ, ਵਿਸ਼ਨੂੰ ਬਣੇ ਸ਼ਿਵ ਬਣੇ ਸਮੇਂ ਨੇ ਮਿਟਾ ਦਿੱਤੇ। ਤਮਾਮ ਰਿਸ਼ੀ ਮੁਨੀ ਪੀਰ ਪੈਗੰਬਰ, ਸਰੀਰ ਬਣਿਆ ਉਹਨਾਂ ਦਾ ਨਾਸ ਹੋ ਗਿਆ, ਇਸ ਵਾਸਤੇ ਮੂਲ ਰੂਪ ਦੇ ਚ ਕਹਿੰਦੇ ਨੇ ਕੋਈ ਪੈਗੰਬਰ ਕੋਈ ਅਵਤਾਰ ਕੇਵਲ ਸਰੀਰ ਨਹੀਂ ਆਉਂਦਾ, ਔਰ ਸਰੀਰ ਤੇ ਜੋ ਰੁਕ ਗਿਆ ਉਸਨੇ ਗੱਲ ਨੂੰ ਸਮਝਿਆ ਹੀ ਨਹੀਂ, ਗੱਲ ਨੂੰ ਜਾਣਿਆ ਹੀ ਨਹੀਂ। ਪਰ ਚੂੰਕਿ ਸਰੀਰ ਦਿਖਾਈ ਦੇ ਰਿਹਾ, ਸਰੀਰ ਪ੍ਰਭਾਵਿਤ ਕਰਦਾ, ਤੇ ਸਰੀਰ ਦੇ ਤਲ ਤੇ ਜਿਸਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਆਮ ਜਗਤ ਪ੍ਰਭਾਵਿਤ ਹੁੰਦਾ ਹੈ, ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕਿਆ ਹੋਇਆ ਹੈ। ਕੋਈ ਅਵਤਾਰ ਸਰੀਰ ਦੇ ਤਲ ਤੇ ਨਹੀਂ ਰੁਕਿਆ, ਅਗਰ ਸਰੀਰ ਦੇ ਤਲ ਤੇ ਰੁਕਿਆ پھر ساڈے ورگا ہی ہے, پوجن دی کوئی لوڑ نہیں. وہ شریر تو اگے آدھے تن تو اگے آدھے. ہوں میں پھر دوہراوا, ہو سکتا ہے مینو کوئی چنگے شبد نہ ملن. اگاں کو تران اگے ویک, پچھا پھر نہ موڑڑا. پچھے کی ہے جنم دن, اگے کی ہے مرن دن. کال اگاں کو تران. ہوں میں عرض کراں پرماتما دے مارگ تے منک پرماتما دے گیان کر کے نہیں چلتا, اس چکر چ نہ پینا. کیوں؟ پرماتما تے گیان اے دونوں کٹھے ہی ملتے ہیں. نہ پہلے گیان ملتا ہے نہ پہلے بھگوان ملتا ہے, دونوں کٹھے ہی ملتے ہیں. چلو اس نو میں سپشٹ کرنے کی کوشش کراں. جیسے کوئی منک اے آخے بڑی دھوپ نکلی ہے, بڑا چاننا ہے, پر وہ آخے سورج تے ہے ہی نہیں, وہ تے نکلیا ہی نہیں. یہ کیویں ہو سکتا ہے؟ جب دھوپ ہے روشنی ہے تو پھر سورج بھی ہے. کہ کوئی ایسا آخے سورج تے سر تے کھڑا ہے, چمکتا پیا ہے, پر چاننا تے ہے ہی نہیں, دھوپ تے ہے ہی نہیں. یہ کس طرح ہو سکتا ہے؟ سورج ہے تو پھر چاننا بھی ہے, چاننا ہے تو سورج ہے. گیان تے بھگوان دوویں کٹھے پرگٹ آندے نے, سورج تے چاننا دوویں کٹھے ہی پرگٹ آندے, اگے پیچھے نہیں آندے. سورج اج چڑھیا تے چاننا کل ہوے گا, یا چاننا اج ہویا تے سورج کل آوے گا. برہم گیان, گیان تے برہم دوویں کٹھے پرگٹ آندے نے. اس واسطے کٹھا نام ہے برہم گیان. گیان تے برہم دوویں کٹھے پرگٹ آندے نے. تو ہوں میں ارج کراں گیان کر کے منک برہم دے مارگ تے نہیں چلتا. کیوں؟ وہ تے جد برہم ملتا ہے تے گیان ملتا ہے, گیان ملتا ہے تے برہم ملتا ہے. پھر اس دے مارگ تے منک کس طرح چلے گا؟ اپنے دھیان نو کس طرح چلائے گا؟ امید ہے آپ ستسنگی ہو, ضرور اس گہرائی نو پکڑو گے. پھر پرماتما دے مارگ تے ساڈا دھیان کس طرح چلے؟ ساڈی سرت کس طرح چلے؟ کیونکہ پرماتما دا گیان جس نو اسی گیان کہنے اکشری گیان ہے. میں تمہوں اکشری گیان سنا رہا, یہ بھی محض کر دیا. میں ارتھ پڑھے نے, اگاں کو تران پچھا پھر نہ موڑڑا, نانک سنج اہ وار بوڑ نہ ہووی جنمڑا. اکشری گیان نال زندگی چلدی ضرور ہے, بدلدی نہیں ہے, کتے ہی نہیں بدلتی, اوکی نہیں بدل. یہ بھی محض کر دیا. پھر کیڑے گیان نال زندگی بدل دی ہے؟ پرماتما دا گیان انبھوی گیان ہے. پرماتما ملتا ہے تو پرماتما دا گیان ملتا ہے, گیان ملتا ہے تو پرماتما ملتا ہے, اگے پیچھے دی گل نہیں ہے. یہ دا مطلب ہے پھر پرماتما دے مارگ تے گیان کر کے تے ساڈا دھیان چلے گا نہیں, پھر کس طرح چلائیے, کیویں چلائیے؟ اس نقطے نو اگر میں کوئی چنگے شبدوں وچ بیان کر سکیا تے تھوڑی پکڑے چ آ گئی گل, بنیادی گل سمجھ چ آ جائے گی. پرماتما دے گیان کر کے کوئی منک پرماتما دے مارگ تے نہیں چلتا. اینو سپشٹ کرن واسطے ایک چھوٹی جیا گاتھا بھی تھانوں سرون کرا دیا. رائے پور دے چ کسے نے اس وقت دے چنگے دارشنک سنت سوامی ویویکانند تے کسے نے پرشن کر دیتا سی کہ سوامی جی, کیا منک دی زندگی چ کوئی بلائنڈ فیتھ دی جگہ بھی ہے؟ یہ آوشکتا ہے, اندھ وشواس چاہیے. شاید آپ نو پتا ہوئے سوامی ویویکانند نے کہا سی بھارت نو بچانا ہے تے بھارت دی سنسکرتی نو بچانا ہے تو ہر گھر دے وچ گرو گوبند سنگھ دا ایک سکھ چاہیے. اودے ہی بولاں دی اگوں نقل کیتی مدن موہن مالویا نے, اور اس نے کہا کہ بھارت دی سنسکرتی نو بچانا ہے, بھارت دے دھرم نو بچانا ہے, ਉਹ ਹਰ ਘਰ ਦੇ ਚ ਗੁਰੂ ਗੋਬਿੰਦ ਸਿੰਘ ਦਾ ਸਿੱਖ ਚਾਹੀਦਾ। ਮੂਲ ਰੂਪ ਦੇ ਚ ਪਹਿਲੇ ਬੋਲ ਸਵਾਮੀ ਵਿਵੇਕਾਨੰਦ ਦੇ ਸਨ। ਕਾਫੀ ਇਸਦੇ ਗ੍ਰੰਥ ਨੇ, ਬੜੇ ਵਿਚਾਰਕ ਸੁਲਝੇ ਵਿਦਵਾਨ। ਰਾਏਪੁਰ ਦੇ ਜਦ ਇਹਨਾਂ ਦੇ ਉੱਤੇ ਪ੍ਰਸ਼ਨ ਹੋਇਆ, ਸਵਾਮੀ ਜੀ ਕਿਆ ਬਲਾਇੰਡ ਫੇਥ ਦੀ ਆਵਸ਼ਕਤਾ ਹੈ, ਲੋੜ ਹੈ? ਜਿਹੜਾ ਤਰਕ ਕਰ ਰਿਹਾ ਸੀ, ਪ੍ਰਸ਼ਨ ਕਰ ਰਿਹਾ ਸੀ, ਉਹ ਵੀ ਸੁਲਝਿਆ ਹੋਇਆ ਸਿਆਣਾ ਬੰਦਾ ਤੇ ਵਿਵੇਕਾਨੰਦ ਇਕਦਮ ਸਮਝ ਗਏ। ਜਿਹਨੇ ਥੋੜੇ ਜਿਹਾ ਸ਼ਬਦਾਂ ਵਿੱਚ ਇਤਨਾ ਵੱਡਾ ਉਸਨੇ ਪ੍ਰਸ਼ਨ ਕੀਤਾ, ਬਿਲਕੁਲ ਥੋੜੇ ਸ਼ਬਦਾਂ ਵਿੱਚ ਸਵਾਮੀ ਵਿਵੇਕਾਨੰਦ ਨੇ ਉੱਤਰ ਦਿੱਤਾ। ਆਖਿਆ ਬਲਾਇੰਡ ਫੇਥ ਵੀ ਚਾਹੀਦਾ, ਚਾਹੀਦਾ ਇੱਕ ਸ਼ਰਤ ਦੇ ਨਾਲ, ਜਿਸ ਤੇ ਫੇਥ ਕਰੀਏ ਉਹ ਬਲਾਇੰਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ, ਜਿਸ ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ। ਹੁਣ ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ, ਮੈਂ ਜਾਣਿਆ ਨਹੀਂ, ਮੈਂ ਸਮਝਿਆ ਹੀ ਨਹੀਂ, ਮੈਂ ਪਾਠ ਕਰਾਂ, ਮੈਂ ਗੁਰਦੁਆਰੇ ਆਵਾਂ, ਮੈਂ ਮੱਥਾ ਟੇਕਾਂ, ਮੈਨੂੰ ਕੋਈ ਸਮਝ ਨਹੀਂ ਗੁਰੂ ਗ੍ਰੰਥ ਸਾਹਿਬ ਦੀ, ਕੋਈ ਸ਼ਬਦਾਂ ਦੀ ਸਮਝ ਨਹੀਂ, ਨਾ ਪਰਮਾਤਮਾ ਵੇਖਿਆ। ਤਾਂ ਹੁਣ ਪਹਿਲੇ ਪਹਿਲ ਤੇ ਵਿਸ਼ਵਾਸ ਹੀ ਕਰਨਾ ਪਏਗਾ। ਸੰਸਾਰ ਵਿੱਚ ਅਸੀਂ ਦੇਖਦੇ ਪਹਿਲੇ ਹਾਂ, ਭਰੋਸਾ ਬਾਅਦ ਵਿੱਚ ਕਰਦੇ ਹਾਂ। ਧਰਮ ਦੀ ਦੁਨੀਆ 'ਚ ਭਰੋਸਾ ਪਹਿਲੇ ਕਰਨਾ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸੁਮਨ ਪ੍ਰਗਟ ਆਇਆ। ਤਤ ਕਹਿੰਦੇ ਨੇ ਉਸੇ ਵਕਤ, ਤਤਕਾਲ ਉਸੇ ਵਕਤ, ਤਤ ਛਿੰਨ ਉਸੇ ਵਕਤ। ਇਹ ਨਹੀਂ ਭਰੋਸਾ ਮੇਰਾ ਹੁਣ ਬਣਿਆ ਤੇ ਬ੍ਰਹਮ ਗਿਆਨ ਕੱਲ ਪ੍ਰਗਟ ਹੋਏਗਾ। ਇਹ ਨਹੀਂ ਕਿ ਵਿਸ਼ਵਾਸ ਮੇਰਾ ਅੱਜ ਪੱਕਾ ਹੋਇਆ ਤੇ ਪਰਮਾਤਮਾ ਮੈਨੂੰ ਕੱਲ ਮਿਲੇਗਾ। ਤਤ ਉਸੇ ਵਕਤ, ਉਸੇ ਵਕਤ। ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਾਂ ਫਿਰ ਗੁਸਤਾਖੀ ਮਾਫ ਕਹਿਣ ਦੇਣਾ, ਅਗਰ ਅਜੇ ਤੱਕ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ ਤਾਂ ਫਿਰ ਸਾਡਾ ਭਰੋਸਾ ਡੋਲਦਾ, ਵਿਸ਼ਵਾਸ ਡੋਲਦਾ। ਅਜੇ ਤੱਕ ਭਗਵਾਨ ਦੀ ਝਲਕ ਨਹੀਂ ਮਿਲੀ ਤਾਂ ਭਰੋਸਾ ਡੋਲਦਾ। ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਲੋਕਾਂ ਦੇ ਭਰੋਸੇ ਡੋਲ ਜਾਂਦੇ, ਬਹੁਤ ਛੋਟੀਆਂ ਛੋਟੀਆਂ ਘਟਨਾਵਾਂ ਨਾਲ ਮਨੁੱਖ ਦੇ ਨਿਸ਼ਚੇ ਡੋਲ ਜਾਂਦੇ ਨੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਮਨੁੱਖ ਦੇ ਵਿਸ਼ਵਾਸ ਦੇ ਦਰਾੜਾਂ ਪਾ ਦੇਣਗੀਆਂ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸਮਨ ਪ੍ਰਗਟ ਆਇਆ। ਚਲੋ ਉਸ ਤੇ ਵਿਸ਼ਵਾਸ ਕਰੀਏ, ਇਹਦੇ ਵਾਸਤੇ ਵੀ ਤੇ ਕੋਈ ਪ੍ਰੇਰਣਾ ਚਾਹੀਦੀ ਹੈ ਨਾ, ਕੁਛ ਨਾ ਕੁਛ ਤੇ ਪ੍ਰੇਰਣਾ ਚਾਹੀਦੀ। ਵਿਸ਼ਵਾਸ ਕਰਨ ਵਾਸਤੇ ਵੀ ਤੇ ਕੋਈ ਪ੍ਰੇਰਣਾ ਚਾਹੀਦੀ ਹੈ। ਉਹੀ ਸਤਿਗੁਰੂ ਕਹਿ ਰਹੇ ਨੇ ਅਗਾਂਖੂ ਤਰਾਂਗ, ਅੱਗੇ ਵੇਖ। ਮੈਂ ਫਿਰ ਅਰਜ਼ ਕਰਾਂ, ਬਚਪਨ ਜਵਾਨੀ ਬੁਢੇਪੇ ਤੋਂ ਅੱਗੇ ਕੀ ਹੈ ਕਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਾਲ ਦੇ ਅਰਥ ਮੌਤ ਨੇ, ਕਾਲ ਦੇ ਅਰਥ ਸਮਾਂ, ਸਮਾਂ ਸਭ ਨੂੰ ਮਿਟਾ ਦਿੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਤੂੰ ਬਾਅਦ ਵਿੱਚ ਮੰਨ, ਬਾਅਦ ਵਿੱਚ ਕਬੂਲ ਕਰ, ਪਹਿਲਾਂ ਮਰਨ ਕਬੂਲ। ਰੱਬ ਦੀ ਗੱਲ ਛੱਡ, ਬਾਅਦ ਵਿੱਚ ਦੇਖ, ਪਹਿਲਾਂ ਮਰਨ ਕਬੂਲ। ਜੀਵਨ ਕੀ ਛੱਡਾਸ, ਕਿਉਂਕਿ ਅਕਾਲ ਤੋਂ ਪਹਿਲੇ ਕਾਲ ਹੈ। ਅਗਾਂਹ ਕੂ ਤਰਾਂਗ, ਦ੍ਰਿਸ਼ਟੀ ਅੱਗੇ ਰੱਖ। ਕਾਲ ਤੈਨੂੰ ਰੋਜ਼ ਰੋਜ਼ ਘਟਾ ਰਿਹਾ, ਘਟਾ ਰਿਹਾ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਅੱਜ ਦਾ ਦਿਨ ਲੰਘ ਗਿਆ, ਲੋਕੀ ਆਪਣੇ ਨਾਲ ਜੋੜਦੇ ਨੇ ਅਸੀਂ ਇੱਕ ਦਿਨ ਵੱਡੇ ਹੋ ਗਏ ਹਾਂ, ਬੱਚੇ ਆਪਣੇ ਨਾਲ ਜੋੜਦੇ ਨੇ ਇੱਕ ਦਿਨ ਵੱਡੇ ਹੋ ਗਏ, ਮਾਂ ਬਾਪ ਜੋੜਦੇ ਨੇ ਇਹ ਵੱਡਾ ਹੋ ਗਿਆ, ਇੱਕ ਦਿਨ ਆਪਣੇ ਨਾਲ ਵੀ ਜੋੜਦੇ ਨਾ, ਅੱਜ ਦਾ ਦਿਨ ਸਾਨੂੰ ਵੱਡਾ ਕਰ ਗਿਆ, ਇੱਕ ਦਿਨ ਵੱਡੇ ਹੋ ਗਏ ਹਾਂ। ਗੁਰਬਾਣੀ ਐਸਾ ਨਹੀਂ ਮੰਨਦੀ, ਹਰ ਦਿਨ ਤੈਨੂੰ ਛੋਟਾ ਕਰ ਰਿਹਾ, छिन छिन औद बेहत है, फूटे घट ज्यों पाने। एक टूटे घड़े दे एक एक बूंद पानी दी निकल रही है, पानी वध रहा है कि घट रहा है?
1: घट रहा है।
0: जे 100 साल जीवना है किसी ने, अज का दिन लंघे तो एक दिन ते घट गया। मनुख रोज रोज छोटा हो रहा है। किसी नू कहिए तो एक दिन अज छोटा हो गया है। इनू अपशगन मनते हैं, अशुभ मनते हैं, पर इत सच्चाई है। एक दिन तू अज छोटा हो गया। गुरबाणी ये कह रही है, जननी जानत है सुत बड़ा होत है, इतना किना जाने जे दिन दिन औद घटत है। तसली देंदा है अपने आप नूं, बार दे सिलसिले नूं देख के मैं वड्डा हो रहा, नहीं तू छोटा हो रहा है। हो सकदा है तेरा परिवार वड्डा हो रहा होवे पर तू छोटा हो रहा है। हो सकदा है तेरा कारोबार वड्डा हो रहा होवे पर तू छोटा हो रहा है। हो सकदा है तेरिया मैल माड़ियां वड्डियां हो रही वन पर तू छोटा हो रहा है। वड्डा होंदा कारोबार, वड्डा होंदा अपना परिवार, वड्डे होंदे साजो समान नूं वेख के मनुख भुलेखे च पैर जांदा है, मैं भी वड्डा हो रहा तू छोटा हो रहा। परिवार वड्डा जरूर हो रहा तू छोटा हो रहा। कारोबार वड्डा जरूर हो रहा तू छोटा हो रहा। इस वड्डे होने नो देखेगा तेरी दृष्टि काल ते नहीं जाएगी, नहीं जाएगी। तो जेदी निगाह काल तक ही नहीं गई, अकाल तक किस तरह जाएगी? सवाल ही नहीं पैदा होगा, प्रश्न ही नहीं पैदा होगा। अगां को तरांग पिछा फेर ना मोड़ड़ा। ठीक है, शताब्दियां चल रही ने, इस दास की भी काफी मसरूफियत है। दो दो दिन तीन तीन दिन वक् वक् शहरां आज दौड़ जा रही है। वे गुरु ग्रंथ साहब की शताब्दी 400 साल। गुरु ग्रंथ साहब की ने ज्ञान दे सागर, इस ज्ञान नू समझना ते जिंदगी दे धारना, यही शताब्दी बनानी है। और किस शताब्दी बनाओगे? और किस ढंग नाल शताब्दी बनाओगे? वाहिगुरु जी का खालसा, वाहिगुरु जी की फतेह। गुरु रूप सत्संग जीओ। धन गुरु अर्जन देव जी महाराज दे दो वाक, उन्हां दियां दो दो पंक्तियां विचार आरंभ कीती सी, ए आप नूं सरवण कराण दा निमाणा यतन कर रहे हां। अगां को तरांग पिछा फेर ना मोड़ड़ा, नानक सिंज एह आवार, बहुड़ न होवी जनमड़ा। दूसरा, प्रभ की उस्तत करो संत मीत, सावधान एकागर चीत। पहले वाक्य साहिब कहिंदे ने अगे वेख, अगे वेख, अगां को तरां पिछा फेर ना मोड़ड़ा। पिछे मुड़ना ते एक पासे पिछे वेख भी ना, पिछा फेर ना मोड़ना। वेखना ते एक पासे पिछे, तो पिछे मुंह ही ना मोड़। पिछे चलना ते एक पासे पिछे वेख ही ना। अगां को तरां पिछा फेर ना मोड़ना, नानक सिंज एहया वार, बहुड़ ना होवी जनमड़ा। अदकी तो ये पूरी ताकत ला दे सिंह, अदकी तो पूरे इस जंग देच शामिल हो जा, अपने आप नू दाते ला दे, फिर जन्म मरण तो रहत हो जाएगा, परम आनंद दी प्राप्ति हो जाएगी। हुण ये गल रमज दे चाखी गई है, अगे की वेखी है? ठीक है, प्रभु ने अखां अगे ही लाईया ने, अगे वेखणगियां, पर साहिब कहिंदे ने दे लम्मी नदर निहाली, बड़ा लंबा देख, अपनी मंजिल नूं देख, टिकाणे नूं देख। تو ہن میں عرض کراں ایک بچہ اگر اپنے جیون وچ اگے ویکھے ٹوکی ہے جوانی ہے جدکہ کوئی بچہ اگے نہیں دیکھتا بچپن دے چی الجیا جاندا ہے اپنے ہان دے چی الجیا جاندا ہے کوئی بچہ جوانی نو نہیں دیکھتا اپنے جیون وچ نہیں دیکھتا جواناں نو دیکھنا ہور گل ہے اپنے وچ جوانی نو دیکھنا ہور گل ہے اُتے بڑی گہری درشٹی چاہیے ذرا ہور اگے ویکھے تو پھر کی یہ بڑھے پا جد بچے نو اجے اپنے وچ جوانی نہیں دکھائی دیندی تو بڑھے پا کی خاک دکھائی دے گا ہور ذرا اگے نگاہ کرے تو کی ہے کال ہے کال کال دے ارتھ تے سما ہے پر سمے دے ارتھ موت بھی ہے کیوں سمے دے جو بندا ہے سما اس نو مٹا دیندا ہے سمے دے اے دو سبھاؤ نے بنانا مٹانا کال دے اے دو سبھاؤ نے جو سمے دے چ بنے ہیں جیسے اسی کچھ سما پہلے نہیں سی دس بھی تی چالی پنجا سٹھ ستر سال پہلے نہیں سی کچھ سالاں بعد نہیں ہوواں گے جو سمے دے چ بنے ہیں سما مٹا دیندا ہے میں کل عرض کیتی سی کال اتنا پربل ہے اے تن چاہے گرو پیر پیغمبر اوتار دا ہے سما مٹا دیندا ہے کال پائے برہما بپدرا کال پائے شوجو اوترا کال پائے کربیسن پرگاسا سکل کال کا کیو تماس سارا سنسار کال دا تماشا ہے سمے دا تماشا ہے اس تماشا کی ہو رہا ہے بننا ہو رہا ہے مٹنا ہو رہا ہے ملنا بچڑنا ہو رہا ہے بننا مٹنا ہو رہا ہے ایک تماشا ہو رہا ہے جو بن رہا ہے وہی مٹ رہا ہے جو مل رہا ہے وہی ناس ہو جاتا ہے اس سمے چ ہو رہا ہے ایک بچہ تے بچپن دے چ الجیا رہندا ہے کون کال نو ویکھے پر ذرا ہور اگے ویکھے کال تو بھی اگے تو پھر او اکال ہے جی دی درشٹی اکال تک پہنچ گئی جنم مرن تو رہت ہو جائے گا پرم آنند دی پراپتی ہو جائے گی اپنی درشٹی اپنی سمجھ اپنی صورت اکال تک پہنچانی ہے جی دی درشٹی اکال تک پہنچ گئی ਉਹਨੂੰ ਕਾਲ ਨਹੀਂ ਰੋਕੇਗਾ ਉਹਦੇ ਅੰਦਰ ਕਾਲ ਦਾ ਭੈ ਵੀ ਨਹੀਂ ਰਹੇਗਾ ਜੈਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਨੂੰ ਮੌਤ ਦਾ ਡਰ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕੇ ਤਰ੍ਹਾਂ ਤਰ੍ਹਾਂ ਦੇ ਭੈ ਦੇ ਸਾਧਨ ਹਰਨਾਕਸ਼ ਨੇ ਮੁਹੱਈਆ ਕੀਤੇ ਪ੍ਰਹਿਲਾਦ ਵਾਸਤੇ ਉਹ ਨਹੀਂ ਡਰਿਆ ਕਿਉਂਕਿ ਦ੍ਰਿਸ਼ਟੀ ਅਕਾਲ ਤੇ ਕਾਲ ਕੀ ਡਰਾਏਗਾ ਦ੍ਰਿਸ਼ਟੀ ਤੇ ਅੱਗੇ ਲੰਘ ਗਈ ਹੁਣ ਮੈਂ ਥੋੜਾ ਦੋਹਰਾਵਾਂ ਬੱਚਾ ਆਪਣੇ ਬਚਪਨ ਦੇ ਚ ਹੀ ਉਲਝਿਆ ਰਹਿੰਦਾ ਹੈ ਖਿਡੌਣਿਆਂ ਦੀ ਖੇਡ ਆਪਣੇ ਹਾਣ ਵਿੱਚ ਜਵਾਨ ਵੀ ਆਪਣੀ ਜਵਾਨੀ ਚ ਹੀ ਉਲਝਿਆ ਰਹਿੰਦਾ ਹੈ ਅੱਗੇ ਨਹੀਂ ਦੇਖਦਾ ਆਪਣਾ ਹਾਣ ਔਰ ਆਪਣੀ ਵਾਸ਼ਨਾ ਆਪਣੀਆਂ ਕਾਮਨਾਵਾਂ ਇੱਕ ਜਵਾਨ ਜਵਾਨੀ ਤੋਂ ਅੱਗੇ ਨਹੀਂ ਦੇਖਦਾ ਜਦਕਿ ਉਸਦੇ ਜੀਵਨ ਵਿੱਚ ਕੁਝ ਅੱਗੇ ਵੀ ਹੈ ਪ੍ਰਗਟ ਹੋਵੇਗਾ ਸਾਹਮਣੇ ਦਿਖਾਈ ਦੇਵੇਗਾ ਪਰ ਇਤਨੀ ਲੰਬੀ ਨਿਗਾਹ ਹੋਵੇ ਹੋਰ ਵੀ ਅਰਜ਼ ਕਰਦੇ ਹਾਂ ਬੁੱਢਾ ਇਹ ਤੇ ਬੁਢੇਪੇ ਨੂੰ ਹੀ ਨਹੀਂ ਦੇਖਦਾ ਇੱਕ ਜਵਾਨ ਆਪਣੀ ਜਵਾਨੀ ਦੇ ਚ ਉਲਝਿਆ ਰਹਿੰਦਾ ਦੇਖਦਾ ਹੈ ਇੱਕ ਬੱਚਾ ਆਪਣੇ ਬਚਪਨ ਦੇ ਚ ਉਲਝਿਆ ਰਹਿੰਦਾ ਹੈ ਬਚਪਨ ਨੂੰ ਦੇਖਦਾ ਹੈ ਬੁੱਢਾ ਬੁਢੇਪੇ ਚ ਨਹੀਂ ਉਲਝਿਆ ਰਹਿੰਦਾ ਬੁੱਢਾ ਤੇ ਪਿੱਛੇ ਵੇਖਣ ਲੱਗ ਪੈਂਦਾ ਹੈ ਜਵਾਨੀ ਯਾਦ ਕਰਨ ਲੱਗ ਪੈਂਦਾ ਹੈ ਬਚਪਨ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦਾ ਹੈ ਉਹਦੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ ਹੈ ਮਹਾਰਾਜ ਕਹਿੰਦੇ ਪਿੱਛਾ ਫੇਰ ਨਾ ਮੌੜੜਾ ਨਾ ਵੇਖ ਪਿੱਛੇ
2: ਵੇਖੇ ਨਾ। ਅੱਜ ਤੂੰ ਪਿੱਛੇ ਵੇਖ ਰਿਹਾ, ਹੋ ਸਕਦਾ ਤੇਰਾ ਧਿਆਨ ਤੇਰੀ ਸੁਰਤ ਬਿਲਕੁਲ ਪਿੱਛੇ ਮੁੜ ਜਾਏ ਔਰ ਮਨੁੱਖਾ ਜਨਮ ਅਜਾਈ ਗਵਾ ਦੇ। ਬਾਬਾ ਫਰੀਦ ਕਹਿੰਦੇ ਨੇ, ਦੇਖ ਫਰੀਦਾ ਜੇ ਥੀਆ ਦਾੜੀ ਹੋਈ ਬੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋਰ। ਪਰ ਇਹ ਪਿੱਛਾ ਵੇਖਦਾ ਪਿਆ, ਪਿਛੋਕੜ ਵੇਖਦਾ ਪਿਆ। ਜਦ ਬੁੱਢਾ ਵੀ ਅੱਗੇ ਨਹੀਂ ਵੇਖਦਾ, ਜਵਾਨ ਕਿੱਥੇ ਵੇਖੇ, ਬੱਚਾ ਕਿੱਥੇ ਵੇਖੇ। ਬੱਚਾ ਬਚਪਨ ਦੇ ਚੁਲਜਿਆ ਹੋਇਆ, ਜਵਾਨ ਜਵਾਨੀ ਦੇ ਚੁਲਜਿਆ ਹੋਇਆ, ਬੁੱਢਾ ਉੱਥੇ ਪਿੱਛੇ ਵੇਖਣ ਲੱਗ ਪੈਂਦਾ। ਅਗਾਂਹ ਕੋ ਤਰਾਂ ਧਰਮ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦ ਬਚਪਨ ਜਵਾਨੀ ਬੁਢੇਪੇ ਤੋਂ ਕੋਈ ਅੱਗੇ ਵੇਖਦਾ, ਇਸ ਤੋਂ ਅੱਗੇ ਵੇਖਦਾ, ਨਿਗਾਹ ਨੂੰ ਲੰਬਾ ਕਰਦਾ। ਅਕਾਲ ਦੇ ਦਰਸ਼ਨ ਤੋਂ ਪਹਿਲੇ ਜਿਹਨੂੰ ਕਾਲ ਦੇ ਦਰਸ਼ਨ ਹੋ ਜਾਣ, ਸਮਝ ਲਓ ਅੱਧੀ ਵਾਟ ਤੈਅ ਹੋ ਗਈ ਹੈ। ਆਪਣੇ ਵਿੱਚ ਕਾਲ ਦੇ ਦਰਸ਼ਨ ਹੋਣ, ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਹੋਣਗੇ। ਨਾ ਉਹਨੇ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਵਿਸਰਾਮ। ਦਰਅਸਲ ਕੋ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤਾਂ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ। ਦੋ ਲਫ਼ਜ਼ ਹੋਰ ਵੀ ਦੋਹਰਾਵਾਂ ਤਾਂ ਕਿ ਗੱਲ ਪੁਖਤਾ ਹੋ ਜਾਏ। ਔਰ ਪੂਰੀ ਜੋ ਹੈ ਪਕੜ ਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ ਪਹਿਲੇ।

ਕਥਨੀ ਨਹੀਂ ਪਹੁੰਚਦੀ। ਐਸੀ ਦੁਨੀਆ ਵੀ ਹੈ। ਕਥਾ ਉਸ ਦਿਨ ਸਫਲ ਹੋ ਗਈ। ਕਿਸ ਦਿਨ ਸੁਣਨਾ ਸਫਲ ਹੋ ਗਿਆ? ਜਿਸ ਦਿਨ ਸਫਲ ਜੋ ਹੈ ਸਮਝ ਆ ਜਾਏ ਪ੍ਰਭੂ ਅਕਥ ਹੈ, ਕਥਾ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਕਥਾ ਸੁਣਨੀ ਸਫਲ ਹੋ ਗਈ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ। ਨਹੀਂ ਕਥਨ ਹੁੰਦਾ, ਨਹੀਂ ਕਥ ਨਹੀਂ ਦੇ ਚਾਹੁੰਦਾ। ਪਰ ਇਹ ਵੀ ਤੇ ਕਥਾ ਕਰਕੇ ਹੀ ਪਤਾ ਚੱਲੇਗਾ ਨਾ। ਕਥਾ ਸੁਣੀ ਹੋਈ, ਕਥਾ ਕੀਤੀ ਹੋਈ, ਉਹਦੀ ਸਫਲ ਕਿਹਦੀ? ਜਿਹਨੂੰ ਪਤਾ ਚੱਲ ਜਾਏ ਉਹ ਅਕਥ ਹੈ, ਕਥਾ ਉਹਦੇ ਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਐਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਕਥਨ ਕਰ ਕਰਕੇ ਦੇਖਿਆ, ਮੈਂ ਕਹਿ ਕਹਿ ਦੇਖ ਲਿਆ। ਜੋ ਮੈਂ ਕਹਿੰਦਾ ਉਸ ਤੋਂ ਅੱਗੇ ਦੀ ਗੱਲ ਹੈ, ਕਥਾ ਤੋਂ ਅੱਗੇ ਦੀ ਗੱਲ ਹੈ, ਅਕਥ ਹੈ, ਅਕਥ ਹੈ। ਪਰ ਅਕਥ ਹੈ ਇਸਦਾ ਪਹਿਲੇ ਬੋਧ ਤੇ ਹੋਵੇਗਾ ਕਥਾ ਕਰਕੇ। ਸਿਰਫ ਸਮਝ ਪ੍ਰੇਰਣਾ ਮਿਲੇਗੀ, ਇਤਨਾ ਲਾਭ ਹੈ। ਲੇਕਿਨ ਮੈਂ ਅਰਜ਼ ਕਰਾਂ ਇਹ ਆਪਣਾ ਅਨੁਭਵ ਨਹੀਂ ਬਣੇਗਾ। ਮੈਂ ਦੋਹਰਾਵਾਂ, ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਜਦ ਗਿਆਨ ਮਿਲਦਾ ਉਦੋਂ ਹੀ ਭਗਵਾਨ ਮਿਲਦਾ। ਦੋਵੇਂ ਇਕੱਠੇ ਮਿਲਦੇ ਨੇ, ਅਲੱਗ ਅਲੱਗ ਨਹੀਂ ਮਿਲਦੇ। ਤੁਹਾਡੇ ਵਿੱਚੋਂ ਅਗਰ ਕੋਈ ਅਭਿਆਸ ਕਰਦੇ ਹੋਣਗੇ ਤੇ ਜ਼ਰੂਰ ਗੱਲ ਪਕੜਦੇ ਚਾਹੇਗੇ। ਕੋਈ ਮਨੁੱਖ ਐਸਾ ਕਹਿ ਸਕਦਾ ਧੁੱਪ ਤੇ ਅੱਜ ਨਿਕਲੀਏ ਪਰ ਸੂਰਜ ਤੇ ਅੱਜ ਚੜਿਆ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਧੁੱਪ ਨਿਕਲੀਏ ਤਾਂ ਸੂਰਜ ਵੀ ਚੜਿਆ, ਜੇ ਰੋਸ਼ਨੀ ਸਹੀ ਤਾਂ ਸੂਰਜ ਵੀ ਚੜਿਆ। ਤੇ ਕੋਈ ਆਖੇ ਸੂਰਜ ਤੇ ਸਾਹਮਣੇ ਦਿਖਾਈ ਦਿੰਦਾ ਪਿਆ, ਚਾਨਣਾ ਤੇ ਹੈ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤੋ ਚਾਨਣਾ ਹੈ, ਚਾਨਣਾ ਹੈ ਤੋ ਸੂਰਜ ਹੈ, ਗਿਆਨ ਹੈ ਤੋ ਭਗਵਾਨ ਹੈ, ਭਗਵਾਨ ਹੈ ਤੋ ਗਿਆਨ ਹੈ। ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਆਉਂਦੇ। ਬ੍ਰਹਮ ਗਿਆਨ ਇਹ ਮਿਸ਼ਰਤ ਸ਼ਬਦ ਨੇ, ਅਵਸਥਾ ਵੀ ਮਿਸ਼ਰਤ ਹੈ। ਬ੍ਰਹਮ ਤੇ ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ, ਸੂਰਜ ਤੇ ਸੂਰਜ ਦਾ ਚਾਨਣਾ ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਪ੍ਰਗਟ ਹੁੰਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ ਹੋਵੇਗਾ, ਜਾਂ ਚਾਨਣਾ ਅੱਜ ਹੋ ਗਿਆ ਤੇ ਸੂਰਜ ਕੱਲ ਨਿਕਲੇਗਾ, ਐਸਾ ਨਹੀਂ ਹੈ। ਬ੍ਰਹਮ ਅੱਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ, ਜਾਂ ਗਿਆਨ ਅੱਜ ਮਿਲ ਗਿਆ ਤੇ ਬ੍ਰਹਮ ਕੱਲ ਮਿਲੇਗਾ, ਐਸਾ ਨਹੀਂ ਹੈ। ਦੋਵੇਂ ਇਕੱਠੇ ਮਿਲਦੇ, ਦੋਵੇਂ ਇਕੱਠੇ ਮਿਲਦੇ। ਜਦ ਬ੍ਰਹਮ ਦਾ ਗਿਆਨ ਬ੍ਰਹਮ ਦੇ ਨਾਲ ਹੀ ਮਿਲਦਾ, ਤੋ ਬ੍ਰਹਮ ਦੇ ਮਾਰਗ ਤੇ ਕਿਸ ਤਰ੍ਹਾਂ ਚੱਲੀਏ? ਅਕਸ਼ਰੀ ਗਿਆਨ ਕਰਕੇ। ਇਹ ਅਖਰੀ ਗਿਆਨ ਮੈਂ ਤੁਹਾਨੂੰ ਸਰਵਨ ਕਰਾ ਰਿਹਾ, ਇਸ ਕਰਕੇ ਪ੍ਰੇਰਣਾ ਮਿਲੇਗੀ। ਤੇ ਇਸ ਤੇ ਕਿਧਰੇ ਭਰੋਸਾ ਬੱਝ ਜਾਏ ਤੇ ਮਨੁੱਖ ਚੱਲ ਪਵੇ, ਚੱਲੇ ਕੀ ਉਸਦਾ ਧਿਆਨ? ਅਗਰ ਇੱਕ ਜਵਾਨ ਜਵਾਨੀ ਚ ਹੀ ਉਲਝਿਆ ਪਿਆ ਤੇ ਕਿਤਨਾ ਹੀ ਪਾਠ ਕਰਦਾ ਹੋਵੇ, ਕਿਤਨਾ ਸਤਸੰਗ ਕਰਦਾ ਹੋਵੇ, ਅਜੇ ਧਿਆਨ ਅੱਗੇ ਨਹੀਂ ਚੱਲਿਆ। ਇਹ ਵੀ ਅਰਜ਼ ਕਰਦੇ ਹਾਂ, ਅਜੇ ਸੁਰਤ ਅੱਗੇ ਨਹੀਂ ਗਈ। ਅਗਾਂਖੂ ਤਰਾਂਗ ਪਿੱਛਾ ਫੇਰ ਨਾ ਮੋਜੜਾ, ਨਾਨਕ ਸਿੰਘ ਅਪਰਾਧ। ਅਕਾਲ ਮਿਲਦਾ ਤਾਂ ਦੋਵੇਂ ਇਕੱਠੇ ਮਿਲਦੇ। ਜਿਸ ਦੀ ਦ੍ਰਿਸ਼ਟੀ ਪਹਿਲੇ ਕਾਲ ਤੇ ਪਹੁੰਚ ਗਈ, ਬੜਾ ਮਹਾਨ ਮਨੁੱਖ ਹੈ। ਮਨੁੱਖ ਆਪਣੇ ਵਿੱਚ ਜਨਮ ਨੂੰ ਵੇਖਦਾ, ਜੀਵਨ ਨੂੰ ਵੇਖਦਾ, ਮਰਨ ਨੂੰ ਨਹੀਂ। ਇਹ ਵੀ ਮੈਂ ਅਰਜ਼ ਕਰਦੇ। ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਗੁਨਿਆਣਾ ਮੰਡੀ ਬਠਿੰਡੇ ਦੇ ਕੋਲ, ਬਾਦਲੋਂ ਦੀ ਸੰਗਰਾਂਦ ਸੀ ਤੇ ਪ੍ਰਬੰਧਕਾਂ ਨੇ ਮੈਨੂੰ ਕਹਿ ਦਿੱਤਾ, ਗਿਆਨੀ ਜੀ ਅੱਜ ਬਾਦਲੋਂ ਦੇ ਸੰਗਰਾਂਦ ਦੀ ਕਥਾ ਕਰ ਦਿਓ।

0: हफ्ता मैं रहना सी। मैं ठीक है। तो उस संग्राम की कथा दे एक पंक्ति है पादरों दे महीने। पादों का मतलब है भादो, छिठे पै गए पानी दे, ठंड हो गए, बरसात हो जाती है, धुप निकल आ गई गर्म, दो बादो है। हर महीने का नाम उसके स्वाद के मुताबिक रखा गया सी, बारह महीने के नाम बिक्री समत के मुताबिक बादो है। हुणे ठंड हुणे गर्मी, हुणे गर्मी हुणे ठंड। बादलों की छोटी छोटी बारिश होंदी रहिंदी है, पांच मिनट हो गई, दो मिनट हो गई, फिर धुप निकल आई, गर्मी हुणे ठंड हुणे गर्मी बादो है। कई मनुख भी पादरों की तरह आंदे ने, गुरुद्वारे बैठे ने बिल्कुल ठंडे, शांत कर गए, बढ़तू पा दिता है, उबल गए, तप गए, हुणे बड़े आनंदमयी बैठे सन, हुणे चिंता तुर हो गए, हुणे बड़ा शांतमयी बैठा सी, हुणे क्रोधी हो गया, पा दो है। हुणे ते बड़ी परोपकार दी अंदर बिरतियां कम पईयां करदियां सन, हुण दुराचार, उन्हें ते बड़ा मिठा बोल रहा सुन, बड़ा कुरख ते कौला पा दो। बहुते मनुखता बादलों की तरह दो बहान है। एक घंटे की कथा विच गालबन मैं 20 मिनट से बाकी पंक्तियां ते लाए, 40 मिनट एक पंक्ति ते लाए। वो पंक्ति है हाथ मरोड़े तन कपे स्याहू होआ से। आखरी प्राण आयुर्वेद के मुताबिक, धर्म ग्रंथा के मुताबिक मनुख की नाभी दे च है आखरी प्राण। नाभी नू गंड भी खुल कहिंदे ने, आज काल खुले तेरी गांठड़ी। ये गंड दो हालतां विच खुलदी है, एक मौत दे समय काल दे समय। एक दृष्टि जद अकाल ते पहुंच जाए उस वक्त खुलती है। काल आ गए ते दृष्टि भी काल ते नहीं सी, काल ने गंड खोल दिती, मौत ने गंड खोल दिती। आज काल खुले तेरी गांठड़ी, जैसे नाभी खुलती है ते आखिरी प्राण निकलता है, तो शरीर दी जो हालत आंदी है, गुरु अर्जन देव जी महाराज लिखते ने, हथ मरोड़े तन कपे स्याहू होआ से। अंज मुठियां बंद आंदियां, दंदियां वजदियां, शरीर ते कंबड़ी छिड़ जांदी है, हिटकी आंदी है। स्याणे अंदाजा ला लैंदे ने, गंड खुल गई, नाभी खुल गई। एक मौत दी चोट नाल, काल दी चोट नाल एक गंड खुल दी है, एक अकाल दी चोट नाल खुल दी है। काल दी चोट नाल ए जद गंड खुल दी है, शरीर दी मौत हो जाती है, तन मर जाता है। मन सूक्ष्म शरीर दूजे शरीर दी यात्रा दे चला जाता है, किसे दूजे शरीर दे गर्भ दे प्रवेश कर जाता है। जे मौत हर समय घटित हो रही है तो गर्भ भी हर समय उपलब्ध ने। इसनु धार्मिक अनुभवी पुरुष इंज कहंदे ने। लखां मनुख रोज मर रहे ने, गर्भ धारण करन दी उपलब्धि हर वक्त मौजूद है। आम साधारण मनुख प्रवेश कर जाता है, क्योंकि तन की मौत हुई है, सूक्ष्म शरीर की तो मौत हो ही नहीं। इस सूक्ष्म शरीर का खुलासा किसी वक्त करांगा। इनू मन भी कहते ने, इनू आत्मा भी कहते ने, और इनू सूक्ष्म शरीर भी कहते ने। इनरल बॉडी, अंदर एक शरीर, शरीर के अंदर एक शरीर, पर वो निराकार शरीर है, आकार नहीं रखता। विचारां दा प्रवाह, सोचनी दा प्रवाह, यादां दा प्रवाह, संस्कारां दा इकट्ठ कह लो एक हवा है पूरे शरीर दे। गंड जद खुल रही है, ਸੂਖਸ਼ਮ ਸਰੀਰ ਦਾ ਇਸ ਅਸਥੂਲ ਸਰੀਰ ਨਾਲ ਸੰਬੰਧ ਟੁੱਟ ਜਾਂਦਾ। ਦੋਹਾਂ ਦਾ ਸੰਬੰਧ ਬਣਾ ਰੱਖਿਆ ਪ੍ਰਾਣਾਂ ਨੇ ਤੇ ਆਖਰੀ ਪ੍ਰਾਣ ਨਾਭੀ ਵਿੱਚ ਹੈ। ਜਿਤਨੇ ਚਿਰ ਤਾਂ ਆਖਰੀ ਪ੍ਰਾਣ ਨਾਭੀ ਵਿੱਚੋਂ ਰੁਖਸਤ ਨਹੀਂ ਆਉਂਦਾ, ਇਹ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਬਣਿਆ ਰਹਿੰਦਾ। ਜੈਸੇ ਉਹ ਗੰਢ ਖੁੱਲਦੀ ਏ ਮੌਤ ਦੀ ਚੋਟ ਨਾਲ, ਆਖਰੀ ਪ੍ਰਾਣ ਰੁਖਸਤ ਆਉਂਦਾ ਤੋ ਤਨ ਦੱਸ ਦਿੰਦਾ, ਕਿਉਂਕਿ ਤਨ ਦੇ ਚੋਂ ਸੂਖਸ਼ਮ ਸਰੀਰ ਨਿਕਲਦਾ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਕਾਲ ਨਾਲ ਇਹ ਗੰਢ ਖੁੱਲੀਏ ਦੂਜਾ ਤਨ ਮਿਲ ਜਾਂਦਾ ਹੈ ਉਸ ਸੂਖਸ਼ਮ ਸਰੀਰ ਨੂੰ, ਪਰ ਅਕਾਲ ਦੀ ਚੋਟ ਨਾਲ ਇਹ ਗੰਢ ਖੁੱਲੀ ਹੈ ਇਹ ਸੂਖਸ਼ਮ ਸਰੀਰ ਨਿਰੰਕਾਰ ਵਿੱਚ ਇੰਜ ਲੀਨ ਹੋ ਜਾਂਦਾ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ, ਕਿਉਂਕਿ ਸੂਖਸ਼ਮ ਸਰੀਰ ਨਿਰਾਕਾਰ ਹੈ, ਨਿਰਾਕਾਰ ਨਿਰਾਕਾਰ ਵਿੱਚ ਲੀਨ ਹੋ ਜਾਂਦਾ। ਇਸੇ ਨੂੰ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਹੁਣ ਮੈਂ ਫਿਰ ਦੁਹਰਾਵਾਂ ਤਾਂ ਕਿ ਗੱਲ ਪੂਰੀ ਪਕੜ ਵਿੱਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ, ਨਹੀਂ ਚੱਲਦਾ। ਮੈਂ ਉੱਥੇ ਕਾਲ ਦੀ ਮੌਤ ਦੀ ਸਾਰੀ ਕਥਾ ਕੀਤੀ। ਘੰਟਾ ਲੰਘ ਗਿਆ, ਸਮਾਪਤੀ ਹੋਈ, 20 ਮਿੰਟ ਮੈਂ ਬਾਕੀ ਪੰਕਤੀਆਂ ਦੀ ਵਿਚਾਰ ਕੀਤੀ, 40 ਮਿੰਟ ਇਸ ਇੱਕ ਪੰਕਤੀ ਦੀ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਸਮਾਪਤੀ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ, ਸਾਹਮਣੇ ਗੁਰਦੁਆਰਾ ਸਾਹਿਬ ਦਾ ਰੈਸਟ ਹਾਊਸ ਹੈ, ਉੱਥੇ ਮੇਰੀ ਰਿਹਾਇਸ਼ ਸੀ। ਬਾਹਰ 5-7 ਬੰਦਿਆਂ ਨੇ ਮੈਨੂੰ ਘੇਰ ਲਿਆ ਤੇ 5-7 ਬੀਬੀਆਂ ਨੇ ਕਹਿਣ ਲੱਗੇ, ਗਿਆਨੀ ਜੀ ਭਾਗਾਂ ਭਰੀ ਸੰਗਰਾਂਦ ਦਾ ਦਿਹਾੜਾ ਸੀ, ਮੌਤ ਦੀਆਂ ਗੱਲਾਂ ਸੁਣਾ ਕੇ ਸੱਤਿਆਨਾਸ਼ ਕਰ ਛੱਡਿਆ ਤੁਸੀਂ। ਭਾਗਾਂ ਭਰੀ ਸੰਗਰਾਂਦ ਦਾ ਦਿਹਾੜਾ ਸੀ ਤੇ ਮੈਂ ਕਿਹਾ ਇਹ ਪੰਕਤੀ ਭਾਗਾਂ ਭਰੇ ਦਿਹਾੜੇ ਦੇ ਚੀ ਹੈ ਲਿਖੀ ਹੋਈ, ਹੁਣ ਮੈਂ ਕੱਢ ਦਿਆਂ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਲ ਤੱਕ ਵੀ ਦ੍ਰਿਸ਼ਟੀ ਕੋਈ ਕਰੋੜਾਂ ਵਿੱਚ ਇੱਕ ਅੱਧੀ ਪਹੁੰਚਦੀ ਹੈ। ਉਹ ਜਿਹੜੀ ਇੱਕ ਅੱਧੀ ਦ੍ਰਿਸ਼ਟੀ ਕਾਲ ਤੱਕ ਪਹੁੰਚਦੀ ਹੈ ਉਸੇ ਦੀ ਅਕਾਲ ਤੱਕ ਪਹੁੰਚਦੀ ਹੈ, ਦੂਸਰੇ ਦੀ ਨਹੀਂ ਪਹੁੰਚਦੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਤੂੰ ਬਾਅਦ ਵਿੱਚ ਕਬੂਲ ਕਰ, ਗੱਲ ਛੱਡ ਪਰਮਾਤਮਾ ਦੀ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ ਹੋਏ ਸਬਨ ਕੀ ਰੇਨਕਾ ਤੋ ਆਓ ਹਮਾਰੇ ਪਾਸ। ਹੁਣ ਬਾਕੀ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀ। ਜਪ ਕਰ ਰਿਹਾ ਵਾਹਿਗੁਰੂ, ਵਾਹਿਗੁਰੂ ਪੂਰੀ ਸਾਵਧਾਨੀ ਪੂਰੀ ਇਕਾਗਰਤਾ, ਬਾਣੀ ਦਾ ਜਪ ਕਰ ਰਿਹਾ, ਜਪਜੀ ਸਾਹਿਬ, ਜਾਪ ਸਾਹਿਬ ਜਾਂ ਸੁਖਮਨੀ ਸਾਹਿਬ, ਨਿਤਨੇਮ, ਪੂਰੀ ਸਾਵਧਾਨ ਹੈ ਪੂਰੀ ਇਕਾਗਰਤਾ। ਜਿਸ ਕੰਮ ਵਿੱਚ ਇਕਾਗਰਤਾ ਪੂਰੀ ਨਾ ਹੋਵੇ, ਧਿਆਨ ਪੂਰਾ ਨਾ ਹੋਵੇ, ਉਸ ਕੰਮ ਨੂੰ ਪਾਇਆ ਤਕਮੀਲ ਤੱਕ ਲੈ ਜਾਣਾ ਵੀ ਬੜਾ ਔਖਾ ਹੈ। ਇਹ ਵੀ ਮੈਂ ਅਰਜ਼ ਕਰਦਾ। ਲੇਕਿਨ ਪੂਰੀ ਇਕਾਗਰਤਾ ਪੂਰੀ ਸਾਵਧਾਨੀ ਕਿਹੜੇ ਕੰਮ ਵਿੱਚ ਆਉਂਦੀ ਹੈ? ਜਿਹਦੇ ਚ ਕੋਈ ਖਤਰਾ ਹੋਵੇ, ਕਾਰੋਬਾਰ ਵਿੱਚ ਵੀ ਖਤਰਾ ਹੈ, ਪੂਰੀ ਸਾਵਧਾਨੀ ਨਾ ਵਰਤੀ ਇਕਾਗਰਤਾ ਨਾ ਵਰਤੀ, ਘਾਟਾ ਪੈ ਸਕਦਾ, ਖਤਰਾ ਹੈ, ਨੁਕਸਾਨ ਹੋ ਸਕਦਾ। ਜਿਸ ਕੰਮ ਵਿੱਚ ਖਤਰਾ ਨਾ ਹੋਵੇ ਉਸ ਕੰਮ ਵਿੱਚ ਮਨੁੱਖ ਸਾਵਧਾਨੀ ਨਹੀਂ ਦਿੰਦਾ, ਇਕਾਗਰਤਾ ਨਹੀਂ ਦਿੰਦਾ। ਜੈਸੇ ਮੈਂ ਉਦਾਹਰਣ ਦਿੱਤੇ ਸਨ ਤੇ ਤੁਹਾਡੇ ਸਾਹਮਣੇ ਥੋੜਾ ਜਿਹਾ ਹੋਰ ਖੋਲਾ। ਨਵੀਂ ਨਵੀਂ ਕਾਰ ਚਲਾਣੀ ਸਿੱਖਣੀ ਹੈ ਮਨੁੱਖ ਨੇ, ਬੜੀ ਸਾਵਧਾਨੀ ਬੜੀ ਇਕਾਗਰਤਾ। ਉਹਨੂੰ ਪਤਾ ਹੈ ਮੇਰੀ ਇਕਾਗਰਤਾ ਭੰਗ ਹੋ ਗਈ, ਸਾਵਧਾਨੀ ਭੰਗ ਹੋ ਗਈ, ਨਾ ਕਾਰ ਰਹਿ ਗਈ ਨਾ ਮੈਂ ਰਹਾਂਗਾ, ਗਈ ਕਾਰ ਵੀ ਤੇ ਮੈਂ ਵੀ, ਖਤਰਾ। ਤੋ ਪੂਰੀ ਸਾਵਧਾਨੀ ਹੈ, ਪੂਰੀ ਇਕਾਗਰਤਾ ਹੈ, ਪਰ ਚਲਾਉਣ ਦਾ ਅਭਿਆਸ ਪੱਕ ਗਿਆ ਹੈ, ਚਲਾਉਣਾ ਸੁਭਾਅ ਬਣ ਗਿਆ, ਹੁਣ ਸਾਵਧਾਨੀ ਖੋ ਗਈ, ਇਕਾਗਰਤਾ ਵੀ ਖੋ ਗਈ। ਹੁਣ ਨਾਲ ਬੈਠੇ ਸਾਥੀ ਨਾਲ ਤੇ ਗੱਪ ਸ਼ੱਪ ਕਰਦਾ, ਕਾਰ ਚਲਾ ਰਿਹਾ, ਹੁਣ ਤੇ ਟੇਪ ਸੁਣਦਾ ਹੋਇਆ ਕਾਰ ਚਲਾ ਰਿਹਾ, ਹੁਣ ਸਾਵਧਾਨੀ ਨਹੀਂ ਹੈ ਇਤਨੇ, ਹੁਣ ਉਤਨੀ ਇਕਾਗਰਤਾ ਨਹੀਂ, ਪੂਰੀ ਇਕਾਗਰਤਾ ਨਹੀਂ ਹੈ। ਪੂਰੀ ਇਕਾਗਰਤਾ ਕਿਸਦੇ ਚ ਆਉਂਦੀ ਹੈ, ਪੂਰੀ ਸਾਵਧਾਨੀ ਕਿਸਦੇ ਚ ਆਉਂਦੀ ਹੈ, ਜਿਹਦੇ ਚ ਬਹੁਤ ਵੱਡਾ ਖਤਰਾ ਹੋਵੇ, ਨਹੀਂ ਤੇ ਸਾਵਧਾਨੀ ਨਹੀਂ ਆਉਂਦੀ, ਇਕਾਗਰਤਾ ਨਹੀਂ ਆਉਂਦੀ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਹੁਣ ਤੁਸੀਂ ਆਖੋਗੇ ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ, ਤਾਂ ਨਾਮ ਜਪਣ ਵਿੱਚ ਕਿਹੜਾ ਖਤਰਾ ਪੈਦਾ ਕਰੀਏ ਫਿਰ? ਨਾਮ ਜਪਣ ਵਾਲੇ ਦੀ ਤੇ ਲੋਕੀ ਉਪਮਾ ਕਰਦੇ ਨੇ, ਸਾਵਧਾਨੀ ਤੇ ਰਹਿੰਦੀ ਨੇ, ਇਕਾਗਰਤਾ ਤੇ ਰਹਿੰਦੀ ਨੇ, ਨਾ ਪਾਠ ਦੇ ਚ, ਨਾ ਸੇਵਾ ਦੇ ਚ, ਨਾ ਜਪ ਦੇ ਚ, ਨਾ ਤਪ ਦੇ ਚ। ਲੋਕੀ ਤਾਂ ਉਪਮਾ ਕਰਨ ਲੱਗ ਪੈਂਦੇ ਨੇ, ਜਪ ਕਰਦਾ, ਤਪ ਕਰਦਾ, ਬਾਣੀ ਪੜਦਾ, ਸਾਵਧਾਨੀ ਨਹੀਂ ਰਹਿੰਦੇ, ਇਕਾਗਰਤਾ ਨਹੀਂ ਰਹਿੰਦੀ। ਕਿਉਂ? ਮਨੁੱਖ ਕਿਸੇ ਖਤਰੇ ਨੂੰ ਮਹਿਸੂਸ ਨਹੀਂ ਕਰਦਾ। ਤੇ ਤੁਸੀਂ ਆਖੋਗੇ ਖਾਮਾ ਖਾ ਕੋਈ ਖਤਰਾ ਖੜਾ ਕਰੀਏ ਫਿਰ, ਪਰਮਾਤਮਾ ਦੇ ਨਾਮ ਜਪਣ ਦੇ ਚ ਕਿਹੜਾ ਖਤਰਾ ਸਾਹਮਣੇ ਲਿਆਈਏ, ਤਾਂ ਕਿ ਮਨ ਇਕਾਗਰ ਹੋਵੇ ਤੇ ਸਾਵਧਾਨੀ ਹੋਵੇ। ਮੈਂ ਫਿਰ ਅਰਜ਼ ਕਰਾਂ, ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ ਹੁੰਦੀ, ਬਿਨਾਂ ਖਤਰੇ ਤੋਂ ਇਕਾਗਰਤਾ ਨਹੀਂ ਹੁੰਦੀ। ਉਦਾਹਰਣ ਮੈਂ ਤੁਹਾਡੇ ਸਾਹਮਣੇ ਦਿੱਤਾ, ਨਵਾਂ ਨਵਾਂ ਜਦ ਬੰਦਾ ਸਕੂਟਰ ਚਲਾਉਣਾ ਸਿੱਖਦਾ, ਮੈਂ ਦੇਖਿਆ ਬੜੀ ਸਾਵਧਾਨੀ, ਬੜੀ ਇਕਾਗਰਤਾ। ਮੈਂ ਪਹਿਲੀ ਦਫਾ ਚਲਾਉਣਾ ਸਿੱਖਿਆ ਸੀ ਤੇ ਗਿਰ ਗਿਆ, ਮੁੜ ਕੇ ਮੈਂ ਹੱਥ ਹੀ ਨਹੀਂ ਲਾਇਆ। ਅਗਰ ਸਾਵਧਾਨੀ ਨਾ ਹੋਈ, ਇਕਾਗਰਤਾ ਨਾ ਹੋਈ, ਲੱਤਾਂ ਬਾਹਾਂ ਬੰਦਾ ਤੁੜਾਏਗਾ। ਪੂਰੀ ਇਕਾਗਰਤਾ, ਪੂਰੀ ਸਾਵਧਾਨੀ, ਥੋੜੀ ਜਿਹਾ ਵੀ ਸਾਵਧਾਨੀ ਹਟੀ, ਭਾਰਤ ਦੀਆਂ ਸੜਕਾਂ ਤੇ ਥਾਂ ਥਾਂ ਤੇ ਲਿਖਿਆ ਹੋਇਆ ਹੈ, ਸਾਵਧਾਨੀ ਹਟੀ ਦੁਰਘਟਨਾ ਘਟੀ, ਉੱਥੇ ਇਹ ਲਿਖਿਆ ਹੋਇਆ ਜਗ੍ਹਾ ਜਗ੍ਹਾ, ਸਾਵਧਾਨੀ ਹਟੀ ਦੁਰਘਟਨਾ ਘਟੀ, ਹੋ ਜਾਏਗੀ ਦੁਰਘਟਨਾ ਅਗਰ ਸਾਵਧਾਨੀ ਨਹੀਂ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀ, ਸਾਵਧਾਨ ਇਕਾਗਰ ਚੇਤ, ਬੜੀ ਸਾਵਧਾਨੀ, ਬੜੀ ਇਕਾਗਰਤਾ, ਚਿੱਤ ਦੀ ਇਕਾਗਰ। ਫਿਰ ਤਰਕ ਖੜਾ ਹੋਵੇਗਾ, ਖਤਰੇ ਤੋਂ ਬਿਨਾਂ ਤਾਂ ਇਕਾਗਰਤਾ ਨਹੀਂ ਹੈ, ਖਤਰੇ ਤੋਂ ਬਿਨਾਂ ਤੇ ਸਾਵਧਾਨੀ ਨਹੀਂ ਹੈ, ਫਿਰ ਕੀ ਕਰੀਏ? ਕਿਸੇ ਖਤਰੇ ਨੂੰ ਜਨਮ ਦੇਈਏ, ਕੋਈ ਖਤਰਾ ਪੈਦਾ ਕਰੀਏ? ਗੁਰਬਾਣੀ ਕਹਿੰਦੀ ਹੈ ਖਤਰਾ ਪੈਦਾ ਕਰਨ ਦੀ ਲੋੜ ਨਹੀਂ, ਖਤਰਾ ਹਰ ਵਕਤ ਮੰਡਲਾ ਰਿਹਾ ਹੈ, ਹਰ ਵਕਤ ਮੰਡਲਾ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਕਾਲ ਬਿਆਰ ਜਿਉ ਪਰ ਉਹ ਡੋਲੇ, ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਚੀਤ। ਸ਼ਿਵ ਜੀ ਦੇ ਕੰਨ ਗਲੇ ਵਿਚ ਸੱਪਾਂ ਦੀ ਮਾਲਾ ਆਉਂਦੀ ਏ, ਕੋਬਰਾ ਨਾਗ, ਫਨੀਅਰ ਨਾਗ। ਮਹਾਰਾਜ ਕਹਿੰਦੇ ਨੇ ਤੇਰੇ ਸਿਰ ਦੇ ਉੱਤੇ ਚਾਰੋਂ ਪਾਸੇ ਫਨੀਅਰ ਨਾਗ ਘੁੰਮ ਰਿਹਾ, ਚਾਰੋਂ ਪਾਸੇ, ਔਰ ਉਹਨੇ ਮੂੰਹ ਵੀ ਅੱਡਿਆ ਹੋਇਆ, ਡੰਗ ਮਾਰਨ ਵਾਸਤੇ ਉਹਨੇ ਮੂੰਹ ਵੀ ਅੱਡਿਆ ਹੋਇਆ। ਆਜ ਕਾਲ ਹੁਣ ਤੋਹੇ ਗਰਸ ਹੈ, ਅੱਜ ਜਾਂ ਕੱਲ ਇਸਨੇ ਤੈਨੂੰ ਡੰਗ ਮਾਰਨਾ। ਬੜੇ ਧਿਆਨ ਨਾਲ ਸੁਣਨਾ, ਕਿਧਰੇ ਉਹ ਗੁਨਿਆ ਨੇ ਮੰਡੀ ਵਾਲਾ ਮਨ ਨਾ ਬਣਨਾ ਭਈ ਆਇਆ ਕਥਾ ਸੁਣਨ ਤੇ ਸੁਣਨ ਦੇ ਕੀ ਪੈਣਾ ਕਾਲ ਬਿਆਲ ਜਿਉ ਪਰ ਉਹ ਡੋਲੇ ਸ਼ਿਵਜੀ ਆਪਣੇ ਗੱਲ ਦੇ ਸੱਪ ਰੱਖਦਾ ਸੀ ਸਿਰਫ ਸੁਚੇਤ ਕਰਨ ਵਾਸਤੇ ਲੋਕਾਂ ਨੂੰ ਤਨ ਦੇ ਉੱਤੇ ਰਾਖ ਮਲਦਾ ਸੀ ਇੱਕ ਦਿਨ ਸੱਪ ਨੇ ਡੰਗ ਮਾਰਨਾ ਇਹ ਤਨ ਰਾਖ ਹੋ ਜਾਏਗਾ ਖਾਕ ਹੋ ਜਾਏਗਾ ਇੱਕ ਇੱਕ ਬੰਦੇ ਨੂੰ ਕੀ ਸਮਝਾਉਂਦਾ ਰਹੇ ਆਦਮੀ ਥੱਕ ਜਾਂਦਾ ਬੋਲ ਬੋਲ ਕੇ ਉਹਨੇ ਪ੍ਰਤੀਕ ਚੁਣ ਰਹੇ ਸਨ ਨਿਸ਼ਾਨ ਬਣਾ ਰਹੇ ਸਨ ਸੱਪ ਗੁੰਮਦਾ ਪਿਆ ਗੱਲ ਦੇ ਹਰ ਇੱਕ ਦੇ ਗੱਲ ਦੇ ਸੱਪ ਗੁੰਮ ਰਿਹਾ ਹਰ ਇੱਕ ਦਾ ਤਨ ਰਾਖ ਹੋ ਜਾਏਗਾ ਤੋ ਤਨ ਤੇ ਸਵਾਹ ਮਲ ਕੇ ਰੱਖਦਾ ਸੀ ਜਿੱਥੋਂ ਜਾਏ ਲੰਘੇ ਕੋਈ ਗਿਆਨ ਧਿਆਨ ਦੀ ਗੱਲ ਪੁੱਛਣਾ ਚਾਹੇ ਮੈਨੂੰ ਵੇਖ ਲਓ ਤੇ ਗਿਆਨ ਲੈ ਲਓ ਮੈਨੂੰ ਵੇਖ ਕੇ ਗਿਆਨ ਲੈ ਲਓ ਮੈਂ ਇੱਕ ਸੂਫੀ ਫਕੀਰ ਦੀ ਗਾਥਾ ਪੜ ਰਿਹਾ ਸੀ ਸਵੇਰੇ ਸਵੇਰੇ ਭਿਕਸ਼ਾ ਨੂੰ ਨਿਕਲਦਾ ਸੀ ਅੱਜ ਵੀ ਨਿਕਲੇ ਇੱਕ ਦੁਆਰ ਤੇ ਦਸਤਕ ਦਿੱਤੀ ਇੱਕ ਬਿਰਧ ਮਾਤਾ ਨੇ ਉਹਦੇ ਖੱਪਰ ਵਿੱਚ ਰਸਦ ਪਾਣੀ ਪਾਈਏ ਚੱਲ ਪਿਆ ਉਹ ਬੁੱਢੀ ਮਾਂ ਕਹਿੰਦੀ ਏ ਫਕੀਰ ਸਾਈ ਕੋਈ ਖੁਦਾ ਦੀ ਗੱਲ ਸੁਣਾ ਕੇ ਜਾ ਜਲਦੀ ਚੱਲ ਪਿਆ ਭਿਕਸ਼ਾ ਲੈ ਕੇ ਕੋਈ ਖੁਦਾ ਦੀ ਗੱਲ ਸੁਣਾ ਕੇ ਜਾ ਫਕੀਰ ਕਹਿੰਦਾ ਜੇ ਮੇਰੇ ਲੰਘਣ ਨਾਲ ਤੈਨੂੰ ਕੁਛ ਨਹੀਂ ਮਿਲਿਆ ਤਾਂ ਮੇਰੇ ਬੋਲਣ ਨਾਲ ਵੀ ਤੈਨੂੰ ਕੁਛ ਨਹੀਂ ਮਿਲਣਾ ਇਹ ਵੀ ਮੈਂ ਅਰਜ਼ ਕਰਦਾ ਮੇਰੇ ਇੱਥੋਂ ਲੰਘ ਜਾਣ ਨਾਲ ਜੇ ਤੈਨੂੰ ਕੁਛ ਨਹੀਂ ਮਿਲਿਆ ਕੋਈ ਸੰਦੇਸ਼ਾ ਤੈਨੂੰ ਨਹੀਂ ਮਿਲਿਆ ਤਾਂ ਮੇਰੇ ਬੋਲਣ ਨਾਲ ਵੀ ਤੂੰ ਸੰਦੇਸ਼ਾ ਨਹੀਂ ਲੈ ਸਕੇਂਗੇ ਕੋਈ ਇਸ਼ਾਰਾ ਨਹੀਂ ਲੈ ਸਕੇਂਗੇ ਖੈਰ ਇਹਨਾਂ ਗੱਲਾਂ ਨੂੰ ਤਾਂ ਮੈਂ ਬਾਅਦ ਵਿੱਚ ਖੋਲਾਂਗਾ ਮੁਕਤਸਰ ਅਰਜ਼ ਕਰਾਂਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਾਲ ਬਿਆਲ ਜਿਉ ਪਰ ਉਹ ਡੋਲੇ ਮੁੱਖ ਪਸਾਰੇ ਮੇਤ ਕਾਲ ਦਾ ਸੱਪ ਮੂੰਹ ਅੜ ਕੇ ਹਰ ਵਕਤ ਤੇਰੇ ਸਿਰ ਦੇ ਉੱਤੇ ਘੁੰਮ ਰਿਹਾ ਆਜ ਕਾਲ ਫੁਨ ਤੋਹੇ ਗ੍ਰਸ ਹੈ ਨਿਰਾ ਘੁੰਮੇ ਨਹੀਂ ਰਿਹਾ ਨਿਰਾ ਉਹਨੇ ਮੂੰਹ ਹੀ ਨਹੀਂ ਅੜਿਆ ਹੋਇਆ ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰਾਖੋ ਚੀਤ ਸ਼ਬਦ ਇੱਥੋਂ ਸ਼ੁਰੂ ਹੁੰਦਾ ਰੇ ਮਨ ਰਾਮ ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਕੀਤ ਇਹ ਪਹਿਲੀਆਂ ਪੰਕਤੀਆਂ ਨੇ ਔਰ ਇਹਨਾਂ ਪਹਿਲੀਆਂ ਪੰਕਤੀਆਂ ਦੇ ਨਾਲ ਇਹ ਪੰਕਤੀਆਂ ਜੋੜ ਦਿੱਤੀਆਂ ਰੇ ਮਨ ਰਾਮ ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਕਰ ਸਾਧ ਸੰਗਤ ਸਿਮਰ ਮਾਵੋ ਓਹੇ ਪਤਤ ਪੁਨੀਤ ਪਰ ਇਹ ਪੰਕਤੀਆਂ ਕਾਲ ਬਿਆਲ ਜੋ ਪਰ ਉਹ ਡੋਲੇ ਮੁੱਖ ਪਸਾਰੇ ਮੇ ਐਸਾ ਕਿਉਂ ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ ਇਕਾਗਰਤਾ ਨਹੀਂ ਖਤਰੇ ਦਾ ਅਹਿਸਾਸ ਕਰਾ ਰਹੇ ਨੇ ਤੇਰੇ ਸਿਰ ਦੇ ਉੱਤੇ ਸੱਪ ਗੁੰਮ ਰਿਹਾ ਇਹ ਕਾਲ ਗੁੰਮ ਰਿਹਾ ਇਹਨੇ ਮੂੰਹ ਵੱਢਿਆ ਹੋਇਆ ਹੁਣ ਮੈਂ ਖੁਲਾਸਾ ਕਰਾਂ ਕਾਲ ਦੇ ਗਿਆਨ ਤੋਂ ਮਨੁੱਖ ਅਕਾਲ ਦੇ ਮਾਰਗ ਤੇ ਚੱਲਦਾ ਕਾਲ ਦੇ ਧਿਆਨ ਤੋਂ ਮਨੁੱਖ ਦਾ ਧਿਆਨ ਅਕਾਲ ਤੱਕ ਪਹੁੰਚਦਾ ਜਿਹਦਾ ਗਿਆਨ ਕਾਲ ਤੱਕ ਨਹੀਂ ਪਹੁੰਚਿਆ ਸਵਾਲ ਹੀ ਨਹੀਂ ਪੈਦਾ ਹੁੰਦਾ ਅਕਾਲ ਦਾ ਗਿਆਨ ਮਿਲਿਆ ਜਿਹਦਾ ਧਿਆਨ ਕਾਲ ਤੱਕ ਨਹੀਂ ਪਹੁੰਚਿਆ ਅਕਾਲ ਤੱਕ ਨਹੀਂ ਪਹੁੰਚੇਗਾ ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦੇਂਦਾ ਬੇਅੰਤ ਕੀ ਹਾਕ ਦਿਖਾਈ ਦੇਵੇਗਾ ਇਸ ਵਾਸਤੇ ਸਾਹਿਬ ਕਹਿੰਦੇ ਨੇ ਪਰਮਾਤਮਾ ਦੀ ਗੱਲ ਛੱਡ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਏ ਸਭਨ ਕੀ ਰੇਨਕਾ ਤੋਂ ਆਓ ਹਮਾਰੇ ਪਾਸ ਜਿਨ੍ਹਾਂ ਨੇ ਸਾਧਨਾ ਕੀਤੀ ਤੇ ਜਿਨ੍ਹਾਂ ਦਾ ਧਿਆਨ ਚੱਲ ਪਿਆ ਇਸੇ ਗਿਆਨ ਜਿੰਨੇ ਚਿਰ ਤੱਕ ਕਾਲ ਦਾ ਗਿਆਨ ਨਹੀਂ ਕਾਲ ਦਾ ਧਿਆਨ ਨਹੀਂ ਕਾਲ ਤੱਕ ਦ੍ਰਿਸ਼ਟੀ ਨਹੀਂ ਗਈ ਇਹਦੀ ਧਿਆਨ ਦੀ ਇਕਾਗਰਤਾ ਨਹੀਂ ਬਣੇਗੀ ਸਾਵਧਾਨੀ ਨਹੀਂ ਰਹੇਗੀ ਸਾਵਧਾਨੀ ਤੇ ਖਤਰੇ ਕਰਕੇ ਆਉਂਦੀ ਇਕਾਗਰਤਾ ਤੇ ਖਤਰੇ ਕਰਕੇ ਆਉਂਦੀ ਹੈ। ਤੇ ਮਹਾਰਾਜ ਕਹਿੰਦੇ ਨੇ ਖਤਰਾ ਹਰ ਵਕਤ ਮੰਡਲਾ ਰਿਹਾ, ਹਰ ਵਕਤ। ਇੱਕ ਜਵਾਨ ਨੂੰ ਪੁੱਛੀਏ ਤੇਰਾ ਬਚਪਨਾ ਕਿੱਥੇ, ਕਹਿੰਦਾ ਮਰ ਗਿਆ ਖਤਮ। ਇੱਕ ਬੁੱਢੇ ਨੂੰ ਪੁੱਛੀਏ ਤੇਰੀ ਜਵਾਨੀ ਕਿੱਥੇ, ਕਹਿੰਦਾ ਮਰ ਗਈ ਖਤਮ। ਇਹ ਦੋ ਮੌਤਾਂ ਤੋਂ ਤੂੰ ਦੇਖ ਚੁੱਕਿਆ ਹੈ, ਆਪਣੇ ਬਚਪਨ ਦੀ ਮੌਤ, ਆਪਣੀ ਜਵਾਨੀ ਦੀ ਮੌਤ। ਇੱਕ ਬੁੱਢਾ ਮਨੁੱਖ ਦੇਖ ਰਿਹਾ, ਹੁਣ ਇਸ ਬੁੱਢੇ ਨੂੰ ਕਹੋ ਤੂੰ ਆਪਣੀ ਮੌਤ ਦੇਖ, ਕਾਲ ਵੇਖ। ਪਰ ਉਹ ਜਵਾਨੀ ਦੇਖਣ ਲੱਗ ਪੈਂਦਾ, ਪਿੱਛੇ ਮੁੜਦਾ, ਉਹ ਬਚਪਨਾ ਵੇਖਣ ਲੱਗ ਪੈਂਦਾ। ਦੇਖ ਫਰੀਦਾ ਜੇਠੀਆ ਦਾੜੀ ਹੋਈ ਭੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਲੋ। ਕਾਲ ਨੂੰ ਵੇਖ ਕੇ ਮਨੁੱਖ ਅਕਾਲ ਤੋਂ ਪ੍ਰਭਾਵਿਤ ਹੁੰਦਾ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਉਹਦੀ ਪ੍ਰਾਪਤੀ ਲਈ ਮਨੁੱਖ ਨਾ ਸਮਾਂ ਕੱਢਦਾ, ਨਾ ਸੰਘਰਸ਼ ਕੱਢਦਾ, ਨਹੀਂ ਕਰਦਾ। ਕੋਈ ਸਮਾਂ ਨਹੀਂ ਅਕਾਲ ਵਾਸਤੇ, ਕੋਈ ਸਮਾਂ ਨਹੀਂ, ਕੋਈ ਸੰਘਰਸ਼ ਨਹੀਂ, ਕੋਈ ਮਿਹਨਤ ਨਹੀਂ। ਕਿਉਂ? ਅਕਾਲ ਤੋਂ ਮਨ ਪ੍ਰਭਾਵਿਤ ਹੀ ਨਹੀਂ। ਮੈਂ ਹੁਣ ਫਿਰ ਦੁਹਰਾਵਾਂ, ਇੱਕ ਬੱਚਾ ਆਪਣੇ ਬਚਪਨ ਦੇ ਚੁੱਲ ਜਿਹਾ, ਇੱਕ ਜਵਾਨ ਆਪਣੀ ਜਵਾਨੀ ਦੇ ਉਲਝਿਆ ਹੋਇਆ। 99% ਬੁੱਢੇ ਤੇ ਬੁਢੇਪੇ ਚ ਵੀ ਨਹੀਂ ਉਲਝੇ ਹੁੰਦੇ, ਧਿਆਨ ਪਿੱਛੇ ਕਰ ਲੈਂਦੇ ਨੇ। 10% ਆਪਣੇ ਬੁਢੇਪੇ ਚ ਉਲਝੇ ਹੋਏ ਹੋਣਗੇ। ਅੱਗੇ ਕੌਣ ਦੇਖਦਾ? ਅੱਗੇ ਨਹੀਂ ਕੋਈ ਦੇਖ। ਇਹ ਫੈਸਲਾ ਹੋਇਆ, ਇਹ ਮਾਸੂਮ ਬੱਚੇ ਡਰੇ ਹੀ ਨਹੀਂ, ਬੈਬੀਤ ਹੀ ਨਹੀਂ ਹੋਏ। ਕਾਰਨ ਦ੍ਰਿਸ਼ਟੀ ਅਕਾਲ ਤੇ, ਕਾਲ ਤੋਂ ਲੰਘ। ਕਾਲ ਦਾ ਗਿਆਨ ਅਕਾਲ ਦੀ ਯਾਦ ਕਰਾਏਗਾ, ਮੌਤ ਦਾ ਗਿਆਨ ਪਰਮਾਤਮਾ ਦੇ ਧਿਆਨ ਜੋੜਨ ਦੇ ਸਹਾਇਕ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ, ਛੋੜ ਪਰਮਾਤਮਾ ਦੀ ਗੱਲ, ਪਹਿਲੇ ਮਰਨਾ ਕਬੂਲ ਕਰ। ਇੰਜ ਕਹਿ ਲੋ, ਮਨੁੱਖ ਨੇ ਪਹਿਲੀ ਮੰਜ਼ਿਲ ਤੇ ਤੈਅ ਕਰ ਲਈ, ਜਿਹਨੂੰ ਸਤਸੰਗ ਕਰਦਿਆਂ ਕਰਦਿਆਂ ਕਾਲ ਦਿਖਾਈ ਦੇਣ ਲੱਗ ਪਏ, ਸੰਜਮੀ ਹੋ ਜਾਏਗਾ, ਉਸ ਤੋਂ ਕੁਝ ਗਲਤ ਵੀ ਨਹੀਂ ਹੋਵੇਗਾ, ਉਹ ਗਲਤ ਸੋਚੇਗਾ ਵੀ ਨਹੀਂ, ਗਲਤ ਕਰੇਗਾ ਵੀ ਨਹੀਂ, ਗਲਤ ਸੋਚੇਗਾ ਵੀ ਨਹੀਂ। ਇਹਦਾ ਪ੍ਰਤੱਖ ਰੂਪ ਦੇਖ ਸਕਦੇ ਹਾਂ, ਜਦ ਕੋਈ ਅਜ਼ੀਜ਼ ਸੰਬੰਧੀ ਅਕਾਰ ਉਹਨੂੰ ਆਪਣੇ ਹੀ ਮੋਢਿਆਂ ਤੇ ਚੁੱਕ ਕੇ ਜਦ ਸ਼ਮਸ਼ਾਨ ਤੱਕ ਲੈ ਜਾਂਦੇ, ਇਹਨਾਂ ਅੱਖਾਂ ਦੇ ਸਾਹਮਣੇ ਉਸ ਪਿਆਰੇ ਸਰੀਰ ਨੂੰ ਜਿਹਦੇ ਨਾਲ ਸੰਬੰਧ ਜੋੜ ਕੇ ਰੱਖਿਆ ਸੀ, ਜਲਦਾ ਹੋਇਆ ਵੇਖਦੇ ਹਾਂ, ਹਿਰਦਾ ਬੈਰਾਗੀ ਹੋ ਜਾਂਦਾ। ਅੰਦਰ ਨਾ ਦੁਸ਼ਮਣੀ ਦਾ ਜਜ਼ਬਾ ਹੁੰਦਾ, ਨਾ ਲੋਭ ਆਉਂਦਾ, ਨਾ ਕਾਮ ਆਉਂਦਾ, ਨਾ ਹੰਕਾਰ ਆਉਂਦਾ। 100 ਦਫਾ ਉਪਦੇਸ਼ ਕਥਾ ਰਾਹੀਂ ਸੁਣਿਆ, ਬਾਣੀ ਪੜ੍ਹੀ, ਸਤਸੰਗ ਕੀਤਾ, ਨਾ ਹੰਕਾਰ ਗਿਆ, ਨਾ ਲੋਭ ਗਿਆ, ਨਾ ਵਾਸ਼ਨਾ ਗਈ, ਨਾ ਤ੍ਰਿਸ਼ਨਾ ਗਈ, ਨਾ ਦੁਸ਼ਮਣੀ ਦੇ ਜਜ਼ਬੇ ਗਏ। ਪਰ ਸ਼ਮਸ਼ਾਨ ਘਾਟ ਦੇ ਵਿੱਚ ਇਹ ਜਜ਼ਬੇ ਸਾਰੇ ਹੀ ਚਲੇ ਗਏ, ਹਿਰਦਾ ਬੈਰਾਗੀ ਹੋ ਗਿਆ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਪ੍ਰਮਾਤਮਾ ਦੀ ਗੱਲ ਪਹਿਲੇ ਛੱਡ, ਪਹਿਲੇ ਆਪਣੇ ਮੌਤ ਨੂੰ ਚੇਤੇ ਕਰ। ਕਾਲ ਤੱਕ ਧਿਆਨ ਚਲਾ ਗਿਆ, ਐਸੇ ਮਨੁੱਖ ਦੀ ਦ੍ਰਿਸ਼ਟੀ ਅਕਾਲ ਤੱਕ ਚਲੀ ਜਾਏਗੀ। ਕਹਿੰਦੇ ਨੇ ਕਬੀਰ ਰੋਜ਼ ਮਣੀਕਣਕਾ ਘਾਟ ਦੇ ਚਲਾ ਜਾਂਦਾ ਸੀ, ਬਨਾਰਸ ਦਾ ਮਣੀਕਣਕਾ ਘਾਟ, ਜਿੱਥੇ ਕਹਿੰਦੇ 24 ਘੰਟਿਆਂ ਚ ਗਾਲਵਨ 1000 ਬੰਦੇ ਜਲਾਏ ਜਾਂਦੇ ਨੇ ਰੋਜ਼। ਸਾਰੇ ਯੂਪੀ ਨਹੀਂ, ਸਾਰੇ ਭਾਰਤ ਤੋਂ ਲਾਸ਼ਾਂ ਉੱਥੇ ਪਹੁੰਚਦੀਆਂ ਨੇ। ਮਣੀਕਣਕਾ ਘਾਟ ਦੇ ਬਾਰੇ ਇੱਕ ਮਿੱਥ ਪ੍ਰਚਲਿਤ ਹੈ, ਜਿਹਦਾ ਇੱਥੇ ਦਾਹ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੁਰੀ ਜਾਏਗਾ। ਤੋ ਲਾਸ਼ ਦੀਆਂ ਬਕਾਇਦਾ ਗੱਡੀਆਂ ਬਣੀਆਂ ਹੋਈਆਂ ਨੇ, ਬੱਸਾਂ ਬਣੀਆਂ ਹੋਈਆਂ ਨੇ, ਆਪਣੇ ਸਾਖ ਸੰਬੰਧੀਆਂ ਦੇ ਸਾਥ ਇਹ ਲਾਸ਼ ਬਨਾਰਸ ਪਹੁੰਚਦੀ ਹੈ ਔਰ ਲੈਣ ਲੱਗੀ ਪਈ ਹੁੰਦੀ ਹੈ। ਨੰਬਰਵਾਰ
1: ਨੰਬਰ ਮਿਲਦਾ ਹੈ।
0: ਲਾਸ਼ਾਂ ਨੂੰ ਲੰਬਰ ਲਾਏ ਜਾਂਦੇ ਨੇ, ਇਤਨੇ ਤੋਂ ਬਾਅਦ ਇਹਦਾ ਦਾਹ ਸੰਸਕਾਰ ਹੋਵੇਗਾ,
1: ਇਹਦਾ ਹੋਵੇਗਾ। 24 ਘੰਟੇ
0: ਸ਼ਮਸ਼ਾਨ ਘਾਟ ਚੱਲਦਾ ਹੈ
1: ਔਰ ਕਰੀਬਨ 20-25 ਚਿਤਾਵਾਂ ਇਕੱਠੀਆਂ ਜਲਦੀਆਂ ਨੇ
0: ਔਰ ਜਲਦੀਆਂ ਹੀ ਰਹਿੰਦੀਆਂ ਨੇ। 24 ਘੰਟੇ
1: ਕਦੀ ਬੰਦ ਨਹੀਂ ਆਉਂਦੀ। ਕਬੀਰ ਉੱਥੇ ਜਾ ਬੈਠਦਾ ਸੀ। ਇੱਕ ਦਿਨ ਮਾਂ ਨੇ ਡਾਂਟਦੇ ਹੋਇਆ ਕਿਹਾ, ਕਿਸੇ ਦਾ ਕੋਈ ਸਨਬੰਧੀ ਚਲਾਣਾ ਕਰ ਜਾਂਦਾ, ਉਹ ਸ਼ਮਸ਼ਾਨ ਘਾਟ ਤੇ ਜਾਂਦਾ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ। ਸਤਸੰਗੀ ਕਹਿੰਦੇ ਨੇ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ, ਉੱਥੇ ਕੀ ਕਰਦਾ?
2: ਡਾਂਟਣ ਦੇ ਲਹਿਜੇ ਦੇ ਵਿੱਚ ਇਹ ਕਬੀਰ ਨੂੰ ਆਖਿਆ। ਕਬੀਰ ਕਹਿੰਦੇ ਨੇ, ਮਾਂ ਉੱਥੇ ਬੜੇ ਮੋਤੀ ਬਿਖਰੇ ਪਏ ਹੁੰਦੇ ਨੇ, ਹੀਰੇ ਬਿਖਰੇ ਪਏ ਹੁੰਦੇ, ਲੋਕੀ ਤੇ ਚੁਣਨਾ ਹੀ ਭੁੱਲ ਜਾਂਦੇ ਨੇ, ਆਪਾਂ ਚੁਣ ਕੇ ਲਿਆਂਦੇ,
0: ਆਪਾਂ ਗਠੜੀ ਬੰਨ ਕੇ ਲਿਆਂਦੇ।
1: ਮਾਂ ਨੇ ਨੱਕ ਚੜਾਈ, ਘਰ ਦੀ ਮੁਫਲਸੀ ਦੂਰ ਹੋਈ ਨਹੀਂ, ਇਹ ਹੀਰੇ ਚੁਣਨ ਜਾਂਦਾ,
0: ਇਹ ਮੋਤੀਆਂ ਦੀ ਪੰਡ ਭਰ ਕੇ ਲਿਆਂਦਾ।
1: ਇੱਕ ਦਿਨ ਪਿੱਛਾ ਕਰ ਲਿਆ,
0: ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ ਔਰ ਕਬੀਰ ਸਤਨਾਮ ਦੀ ਧੁਨ ਦੇ ਚ ਮਸਤ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ,
1: ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ, ਉਹ ਸਤਨਾਮ ਜਪਦੇ ਨੇ। ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ, ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ।
0: ਉਹਨਾਂ ਦੇ ਮੰਦਰ ਦੇ ਬਾਹਰ ਵੀ ਲਿਖੇ ਆਉਂਦਾ ਹੈ
1: ਸਤਨਾਮੀ ਮੰਦਰ। ਨਾਗਪੁਰ ਤੋਂ ਲੈ ਕੇ ਬਿਲਾਸਪੁਰ ਤੱਕ ਇਹ ਜਿਹੜੀ ਬੈਲਟ ਹੈ, ਇਹਦੇ ਚ ਗਾਲਵਨ 70-80 ਦੇ ਕਰੇ ਵੀ ਕਬੀਰ ਪੰਥੀਆਂ ਦੇ ਮੰਦਰ ਨੇ, ਜਿਹਨੂੰ ਸਤਨਾਮੀ ਮੰਦਰ ਕਹਿੰਦੇ ਨੇ ਔਰ ਜ਼ਿਆਦਾ ਉਸ ਇਲਾਕੇ ਚ ਰਹਿੰਦੇ। ਸਤਨਾਮ ਦੀ ਧੁੰਨ ਦੇ ਚ ਮਸਤ ਲੀਨ।
0: ਮਾਂ ਨੇ ਮੋਢੇ ਤੇ ਹੱਥ ਲਾਇਆ,
1: ਤੂੰ ਤੇ ਕਹਿੰਦਾ ਸੀ
0: ਮੈਂ ਮੋਤੀ
1: ਚੁਣਨ ਜਾਂਦਾ,
0: ਹੀਰੇ ਚੁਣਨ ਜਾਂਦਾ,
1: ਇਹ ਤੂੰ ਹੀਰੇ ਚੁਣ ਰਿਹਾ? ਮਾਂ,
0: ਸਤਨਾਮ
1: ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ,
0: ਹੀਰਿਆਂ ਤੋਂ ਵੱਧ, ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ, ਹੀਰੇ ਕੀ ਹੁੰਦੇ ਨੇ?
1: ਐਸੋ ਹੀਰਾ ਹਰ ਕੋ ਨਾ।
0: ਇੱਥੇ ਮਾਂ ਆਨੰਦ ਹੈ,
1: ਰਸ ਹੈ, ਪਰ ਮਾਂ ਵੀ ਸਿਆਣੀ ਸੀ, ਤੇ ਘਰ ਦੇ ਚ ਵੀ ਕਰ ਸਕਦਾ,
0: ਘਰ ਦੇ ਚ ਵੀ ਕਰ ਸਕਦਾ, ਇੱਥੇ ਆਉਣ ਦੀ ਕੀ ਲੋੜ ਹੈ? ਰੋਜ਼ ਰੋਜ਼ ਇੱਥੇ
1: ਆਉਣ ਦੀ ਕੀ ਲੋੜ ਹੈ?
0: ਘਰ ਦੇ ਚ ਕਰਿਆ ਕਰ।
1: ਮਾਂ ਘਰ ਦੇ ਚ
0: ਕਾਲ ਭੁੱਲ ਜਾਂਦਾ, ਕਾਲ ਭੁੱਲ ਜਾਂਦਾ। ਇਹ ਜਲਦੀਆਂ ਹੋਈਆਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ ਹੈ, ਧਿਆਨ ਅਕਾਲ ਦੇ ਜੁੜ ਜਾਂਦਾ। ਮੈਂ ਆਪਣੇ ਮਨ ਨੂੰ ਸਮਝਾਉਂਦਾ,
1: ਕਹਿਤ ਕਬੀਰ ਸੁਣੋ ਮਨ ਮੇਰੇ,
0: ਇਹੀ ਹਵਾਲ ਹੋਏਗੇ ਤੇਰੇ।
2: ਬੜਾ ਸੋਹਣਾ ਸ਼ਬਦ ਹੈ।
1: ਇੱਥੇ ਮੈਨੂੰ ਕਾਲ ਚੇਤੇ ਆਉਂਦਾ,
0: ਮੈਂ ਇੱਥੇ ਕਾਲ ਨੂੰ ਚੇਤੇ
1: ਕਰਨਾ ਚਾਹੁੰਦਾ,
0: ਔਰ ਜੈਸੇ
1: ਕਾਲ ਚੇਤੇ ਆਉਂਦਾ ਹੈ,
0: ਧਿਆਨ ਅਕਾਲ ਨਾਲ ਜੁੜ ਜਾਂਦਾ, ਸੁਰਤ ਅਕਾਲ ਤੱਕ ਪਹੁੰਚ ਜਾਂਦੀ। ਐਸੋ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ਼ ਕਹਿੰਦੇ ਨੇ, ਐਲਾਨੀਆਂ ਕਹਿੰਦੇ ਨੇ, ਪਹਿਲਾ ਮਰਨ ਕਬੂਲ
1: ਅਗਾਂਹ ਕੋ ਤਰ੍ਹਾਂ। ਇੱਕ ਬੱਚਾ ਅਗਰ ਅੱਗੇ ਵੇਖੇ ਤਾਂ ਕੀ ਹੈ? ਜਵਾਨੀ।
0: ਹੋਰ ਜ਼ਰਾ ਅੱਗੇ ਵੇਖੇ ਤਾਂ
1: ਕੀ ਹੈ?
0: ਬੁਢੇਪਾ।
1: ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ? ਕਾਲ।
0: ਇੱਥੇ ਤੱਕ ਮਨੁੱਖ ਤਪੱਸਿਆ ਕਰੇ, ਸਾਧਨਾ ਕਰੇ, ਇਹਦਾ ਧਿਆਨ ਇੱਥੇ ਤੱਕ ਪਹੁੰਚ ਜਾਏ, ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ। ਅਗਰ ਗੱਲ ਪਕੜ ਦੇ ਚਾਹੀਏ ਤਾਂ ਇਤਨੀ ਹੈ, ਮਨੁੱਖ ਉਪਰੋਂ ਉਪਰੋਂ ਬਾਣੀ ਪੜਦਾ ਰਹੇਗਾ,
1: ਅਗਰ ਕਾਲ ਤੱਕ ਧਿਆਨ ਨਹੀਂ,
0: ਉਪਰੋਂ ਉਪਰੋਂ ਸੇਵਾ ਕਰਦਾ ਰਹੇਗਾ, ਸਾਰੇ ਧਾਰਮਿਕ ਕਰਮ ਕਰੇਗਾ,
1: ਸਾਵਧਾਨੀ ਨਹੀਂ ਹੋਵੇਗੀ, ਇਕਾਗਰਤਾ ਨਹੀਂ ਹੋਵੇਗੀ।
0: ਬਿਨਾਂ ਕਾਲ ਦੇ ਗਿਆਨ ਤੋਂ, ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦਿਆਂ ਧਿਆਨ ਨਹੀਂ ਰਹੇਗਾ, ਇਕਾਗਰਤਾ ਨਹੀਂ ਰਹੇਗੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ,
1: ਬਖਸ਼ਿਸ਼ ਕਰਨ।
0: ਧਿਆਨ ਨਿਰਾ ਜਨਮ ਤੇ ਨਾ ਆਉਂਦਾ ਹੈ, ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ, ਜਵਾਨ ਵੀ ਮਨਾਉਂਦੇ ਨੇ, ਇਹ ਤੇ ਪਿੱਛੇ ਜਾ ਰਿਹਾ, ਇਹ ਤੇ ਧਿਆਨ ਪਿੱਛੇ ਚਲਾ ਗਿਆ। ਸੁਰਤ ਕਾਲ ਦਾ ਚਿੰਤਨ ਕਰੇ। ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ। ਪਹਿਲਾ ਮਰਨ ਕਵੋ,
2: ਸਿਰਫ ਇੱਕ ਲਾਸ਼ ਵੇਖ ਕੇ,
0: ਇੱਕ ਬੁੱਢੇ ਨੂੰ ਵੇਖ ਕੇ ਮਹਾਤਮਾ ਬੁੱਧ ਦਾ ਧਿਆਨ ਕਾਲ ਤੇ ਪਹੁੰਚ ਗਿਆ, ਮੌਤ ਤੇ ਪਹੁੰਚ ਗਿਆ। ਇਤਨੀ ਗੱਲ ਨੇ ਉਸਨੂੰ ਬੈਰਾਗੀ ਕਰ ਦਿੱਤਾ। ਜਿਵੇਂ ਸ਼ਮਸ਼ਾਨ ਘਾਟ ਦੇ ਕਰੀਬਨ ਕਰੀਬਨ 90% ਲੋਕ ਤੇ ਬੈਰਾਗੀ ਹੋ ਜਾਂਦਾ, ਹਿਰਦਾ ਬੈਰਾਗੀ ਹੋ ਜਾਂਦਾ। ਇਤਨਾ ਪਾਠ ਕੀਤਾ, ਇਤਨਾ ਕਥਾ ਕੀਰਤਨ ਜੋ ਹੈ ਸੁਣਿਆ, ਕਦੀ ਮਨ ਇਤਨਾ ਬੈਰਾਗੀ ਨਾ ਹੋਇਆ ਜੋ ਸ਼ਮਸ਼ਾਨ ਘਾਟ ਦੇ ਚ ਹੋ ਜਾਂਦਾ। ਜੋ ਆਪਣੇ ਅਜ਼ੀਜ਼ ਅਕਾਰ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੈਰਾਗੀ ਹੋ ਜਾਂਦਾ,
2: ਔਰ ਬੈਰਾਗ
0: ਸਾਰੇ ਵਿਕਾਰਾਂ ਨੂੰ ਧੋ ਦਿੰਦਾ। ਕਹਿਤ ਕਬੀਰ ਭਗਤ ਕਰ ਪਾਇਆ, ਸਾਹਿਬ ਕਹਿ ਦਿੱਤਾ ਬਿਨ ਬੈਰਾਗ ਨਾ ਛੂਟ ਸਮਾਇਆ, ਨਹੀਂ ਛੁੱਟਦੀ, ਬਿਨਾਂ ਬੈਰਾਗ ਤੋਂ ਖੇਡ ਬਣੇਗੀ ਨਹੀਂ। ਤੇ ਬੈਰਾਗ ਹੁੰਦਾ ਕਾਲ ਨੂੰ ਵੇਖ ਕੇ। ਦੂਜਾ ਵੀ ਅਗਰ ਨਿਕਟਵਰਤੀ ਹੋਵੇ, ਨਿਕਟਵਰਤੀ ਦਾ ਕਾਲ, ਨਿਕਟਵਰਤੀ ਦੀ ਮੌਤ ਆਪਣੀ ਮੌਤ ਪ੍ਰਤੀਤ ਹੋਣ ਲੱਗ ਪੈਂਦੀ ਹੈ। ਲੇਕਿਨ ਜੋ ਬਹੁਤ ਗਹਿਰੀ ਸੋਝ ਬੋਝ ਰੱਖਣ ਵਾਲਾ ਹੈ, ਉਹ ਤੇ ਆਪਣੇ ਮਨ ਨੂੰ ਇੰਝ ਸਮਝਾ ਸਕਦਾ ਹੈ, ਪਾਰੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾ। ਦ੍ਰਿਸ਼ਟੀ ਜਿਸ ਦੀ ਕਾਲ ਤੱਕ ਪਹੁੰਚ ਗਈ, ਇਸ ਮਨੁੱਖ ਤੋਂ ਕੁਝ ਵੀ ਗਲਤ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਪਾਪ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਅਪਰਾਧ ਨਹੀਂ ਹੋਵੇਗਾ। ਇਹ ਬੜਾ ਸੰਭਲ ਕੇ ਰਹੇਗਾ। ਜਿਵੇਂ ਸ਼ਮਸ਼ਾਨ ਘਾਟ ਦੇ ਚ ਮਨੁੱਖ ਸੰਭਲਿਆ ਆਉਂਦਾ, ਫਿਜ਼ੂਲ ਦੀਆਂ ਗੱਲਾਂ ਨੇ, ਫਿਜ਼ੂਲ ਦਾ ਅਨਰਥ ਦਾ ਬੋਲ ਚਾਲ ਵੀ ਨਹੀਂ, ਔਰ ਫਜ਼ੂਲ ਦੇ ਵਿਕਾਰ ਵੀ ਮਨ ਦੇ ਚ ਨਹੀਂ, ਇਸ ਤਰ੍ਹਾਂ ਦਾ ਉਹਦੇ ਲਈ ਸਾਰਾ ਸੰਸਾਰ ਬਣ ਜਾਏਗਾ, ਆਪਣੇ ਆਪ ਨੂੰ ਸੰਭਲ ਕੇ ਚਲਾਏਗਾ। ਔਰ ਉਹਦਾ ਧਿਆਨ ਕਾਲ ਤੱਕ ਪਹੁੰਚਦਿਆਂ ਹੀ ਅਕਾਲ ਤੱਕ ਪਹੁੰਚ ਜਾਏਗਾ, ਸੰਸਾਰ ਤੇ ਆਇਆ ਉਹਦਾ ਸਫਲ ਹੋ ਜਾਏਗਾ। ਐਸੇ ਮਨੁੱਖ ਨੂੰ ਕਾਲ ਦਾ ਭੈ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੁਰਤ ਅਕਾਲ ਤੱਕ ਪਹੁੰਚ ਗਈ। ਔਰ ਇਸ ਤਰ੍ਹਾਂ ਦੇ ਲੋਕ ਹੀ ਜੀਵਨ ਮੁਕਤ ਹੁੰਦੇ ਨੇ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਾਵੇ। ਉਹ ਜੀਵਦਿਆਂ ਜੀ ਮੁਕਤ ਹੋ ਜਾਂਦਾ। ਕਹਿਤ ਕਬੀਰ ਜੋ ਹਰ ਦਿਆਵੇ ਜੀਵਤ ਬੰਧਨ ਤੋਰੇ। ਸਤਿਗੁਰ ਇਸ ਤਰ੍ਹਾਂ ਦੀ ਅਵਸਥਾ ਇਸੇ ਜੀਵਨ ਦੇ ਚ ਸਾਡੀ ਬਣਾ ਦੇਣ, ਤਾਂ ਕਿ ਬਾਰ ਬਾਰ ਕਾਲ ਦੇ ਵਸ ਨਾ ਪਈਏ। ਜਨਮ ਦੇ ਵਸ ਜੋ ਪੈ ਰਿਹਾ ਕਾਲ ਦੇ ਵਸ ਪਏਗਾ, ਪਰ ਇਸੇ ਜੀਵਨ ਦੇ ਚ ਜਿਹਦੀ ਦ੍ਰਿਸ਼ਟੀ ਕਾਲ ਤੱਕ ਪਹੁੰਚ ਗਈ ਹੈ, ਉਹ ਕਾਲ ਦੇ ਵਸ ਨਹੀਂ ਪਏਗਾ, ਅਕਾਲ ਦੇ ਚ ਲੀਨ ਹੋ ਜਾਏਗਾ। ਉਸੇ ਨੂੰ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬਾਕੀ ਕੱਲ ਗਾਲਬਨ 15 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਣੇ ਨੇ। ਗਿਲਾ ਹੈ ਬਹੁਤ ਸਾਰੀਆਂ ਸੰਗਤਾਂ ਦਾ, ਵੀ ਐਤਕੀ ਟਾਈਮ ਥੋੜਾ, ਪਰ 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਿਮਾ ਭਰਾ ਇਹ ਪੁਰਬ ਸਾਰੀ ਦੁਨੀਆਂ ਚ ਮਨਾਇਆ ਜਾ ਰਿਹਾ। ਦੋ ਦੋ ਚਾਰ ਚਾਰ ਦਿਨ ਦਾਸ ਨੇ ਵੱਖ ਵੱਖ ਮੁਲਕਾਂ ਚ ਵੱਖ ਵੱਖ ਸ਼ਹਿਰਾਂ ਚ ਦਿੱਤੇ ਹੋਏ ਨੇ, ਤਾਂ ਇਸ ਤਰ੍ਹਾਂ ਦੀ ਕੋਈ ਭੱਜ ਦੌੜ ਹੈ। ਇਤਨੀ ਸੇਵਾ, 15 ਤਰੀਕ ਤੱਕ ਤੁਹਾਡੇ ਚਰਨ ਪਰਸਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਇਸ ਗਿਆਨ ਦੇ ਸਾਗਰ ਦੇ ਛਾਂ, ਖਜ਼ਾਨੇ ਦੇ ਛਾਂ ਜੋ ਜੋ ਦਾਤ ਬਖਸ਼ਿਸ਼ ਕਰਨਗੇ, ਤੁਝ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਦਾ ਰਹਾਂਗਾ।
3: ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤਰੰ ਤਜੰਤ ਸਤਰੰ ਦ੍ਰਿਣੰਤ ਅਨਿਕ ਮਾਇਆ ਵਿਸਤੀਰਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਭਰਮ ਭਿਆਨ ਉਦਿਆਨ ਰਮਣ ਮਹਾ ਬਿਕਟ ਅਸਾਧ ਰੋਗਣੇ ਬੈਦਨ ਪਾਰ ਬ੍ਰਹਮ ਪਰਮੇਸ਼ਵਰ ਆਰਾਧਨਾ ਨਿਕੇ ਹਰ ਹਰ ਹਰੇ। ਮਨੁੱਖ ਦੀਆਂ ਬੁਨਿਆਦੀ ਮੂਲ ਕਮਜ਼ੋਰੀਆਂ ਵਿੱਚੋਂ ਪ੍ਰਬਲ ਕਮਜ਼ੋਰੀ ਅਹੰਕਾਰ, ਅਹੰ, ਮੈਂ ਹਾਂ, ਮੈਂ ਹਾਂ, ਮੈਂ ਹਾਂ। ਜਿੰਨੇ ਚਿਰ ਤੱਕ ਇਹ ਮੈਂ ਰਹਿੰਦੀ ਹੈ, ਇਹ ਅਹੰ ਭਾਵ ਰਹਿੰਦਾ ਹੈ, ਉਤਨੇ ਚਿਰ ਤੱਕ ਹੀ ਜਨਮ ਤੇ ਮਰਨ ਚੱਲਦਾ ਰਹਿੰਦਾ ਹੈ, ਚੱਲਦਾ ਰਹਿੰਦਾ। ਇਹ ਜਨਮ ਤੇ ਮਰਨ ਦਾ ਮੂਲ ਹੈ, ਇਹ ਜਨਮ ਤੇ ਮਰਨ ਦਾ ਕਾਰਨ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਦਨਾ, ਫਿਰ ਫਿਰ ਜਉਨੇ ਪਾਵੈ। ਹਉਮੈ ਦਾ ਸੁਭਾਵ ਹੈ, ਮਨੁੱਖ ਜਿਤਨੇ ਵੀ ਕਰਮ ਕਰਦਾ ਹੈ ਅਹੰਕਾਰ ਆਸ਼ਕ, ਚਾਹੇ ਉਹ ਕਰਮ ਧਾਰਮਿਕ ਨੇ, ਚਾਹੇ ਉਹ ਕਰਮ ਸਮਾਜਿਕ ਨੇ, ਚਾਹੇ ਉਹ ਕਰਮ ਰਾਜਨੈਤਿਕ ਨੇ। ਅਹੰ ਮੂਲ ਹੈ, ਅਹੰ ਮਿਸ਼ਰਿਤ ਹੋ ਜਾਂਦਾ ਹੈ ਹਰ ਕਰਮ ਵਿੱਚ, ਔਰ ਉਹ ਕਰਮ ਜੋ ਅਹੰ ਆਸ਼ਰਿਤ ਹੈ ਜਨਮ ਦਾ ਕਾਰਨ ਬਣਦਾ ਹੈ, ਜਨਮ ਮਰਨ ਦਾ ਕਾਰਨ ਬਣਦਾ ਹੈ, ਔਰ ਉਹ ਅਹੰ ਦਾ ਬੰਧਨ ਫਿਰ ਜਨਮ ਫਿਰ ਮਰਨ ਫਿਰ ਜਨਮ ਫਿਰ ਮਰਨ, ਇਸ ਤਰ੍ਹਾਂ ਅਹੰ ਜਨਮ ਤੇ ਮਰਨ ਦੀ ਬਹੁਤ ਲੰਬੀ ਯਾਤਰਾ ਵਿੱਚ ਪਾ ਦਿੰਦਾ ਹੈ, ਬਹੁਤ ਲੰਬੇ ਗੇੜ ਵਿੱਚ ਪਾ ਦਿੰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਹੇ ਪਾਪ ਆਤਮਾ ਅਹੰਕਾਰ, ਤੂੰ ਜਨਮ ਤੇ ਮਰਨ ਦਾ ਮੂਲ ਹੈ। ਵੱਖ ਵੱਖ ਜੀਵਾਂ ਵਿੱਚ ਆਪਣੇ ਆਪਣੇ ਦੋਸ਼ ਪਾਏ ਜਾਂਦੇ ਨੇ। ਜੈਸੇ ਅਸੀਂ ਵੇਖਦੇ ਹਾਂ ਹਾਥੀ ਵਿੱਚ ਕਾਮ ਰੋਗ ਪ੍ਰਧਾਨ ਹੈ, ਔਰ ਪਤੰਗੇ ਵਿੱਚ ਦ੍ਰਿਸ਼ਟ ਰੋਗ, ਮੱਛੀ ਵਿੱਚ ਰਸਨਾ ਦਾ ਰੋਗ, ਔਰ ਇਸੇ ਤਰੀਕੇ ਨਾਲ ਭੌਰੇ ਵਿੱਚ ਨਾਸਕਾ ਦਾ ਰੋਗ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂ ਗਲ ਬਸ ਕੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਹਿ ਕੁਰੰਗਾ, ਹਿਰਨੋ ਨਾਦ ਦਾ ਕੰਨਾਂ ਦਾ ਰੋਗ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਰੋਗ ਬੰਧਨ ਦਾ ਕਾਰਨ ਬਣਦੇ ਨੇ, ਇਹ ਰੋਗ ਦੁੱਖ ਦਾ ਕਾਰਨ ਬਣਦੇ ਨੇ, ਔਰ ਮਨੁੱਖ ਦੇ ਸਾਰੇ ਦੁੱਖਾਂ ਦਾ ਮੂਲ ਕਾਰਨ ਅਹੰ ਅਹੰਕਾਰ। ਅਹੰਕਾਰ ਕਿਧਰੇ ਅਸਥੂਲ ਰੂਪ ਧਾਰਨ ਕਰਦਾ ਹੈ, ਕਿਧਰੇ ਸੂਕਸ਼ਮ ਰੂਪ, ਕਿਧਰੇ ਪਦਾਰਥਾਂ ਦਾ ਅਹੰਕਾਰ, ਕਿਧਰੇ ਧਾਰਮਿਕ ਕਰਮ ਜੋ ਪਰਮਾਤਮਾ ਦੇ ਪ੍ਰਤੀ ਕੀਤੇ ਗਏ ਨੇ ਉਸਦਾ ਅਹੰਕਾਰ, ਕਿਧਰੇ ਇਸ ਜੀਵਨ ਦਾ ਅਹੰਕਾਰ, ਕਿਧਰੇ ਉਸ ਪਰਮ ਜੀਵਨ ਦੀ ਪ੍ਰਾਪਤੀ ਦੇ ਜੋ ਸਾਧਨ ਨੇ ਉਹਨਾਂ ਦਾ ਅਹੰਕਾਰ। ਮੂਲ ਰੂਪ ਵਿੱਚ ਇਹ ਅਸਥੂਲ ਅਹੰਕਾਰ ਧਨ ਆਸ਼ਰਿਤ ਹੁੰਦਾ ਹੈ, ਜੋਵਨ ਜਵਾਨੀ ਸਵਪਨ ਦੇ ਆਧਾਰ ਤੇ ਖੜਾ ਹੁੰਦਾ ਹੈ, ਔਰ ਸ਼ਕਤੀ ਸਤਾ ਤਾਕਤ ਇਸ ਦੇ ਆਧਾਰ ਤੇ ਖੜਾ ਹੁੰਦਾ। ਜੋ ਬਨ ਧਨ ਪ੍ਰਭ ਤਾ ਕੈ ਮਦ ਮੈਂ ਅਹਿਨਿਸ ਰਹੇ ਦੀਵਾਨਾ, ਦਿਨ ਰਾਤ ਪਾਗਲ ਦੀ ਤਰ੍ਹਾਂ ਘੁੰਮ ਰਿਹਾ। ਜੋ ਬਨ ਦੀ ਮਸਤੀ ਵਿੱਚ, ਧਨ ਦੀ ਮਸਤੀ ਵਿੱਚ ਔਰ ਸਤਾ ਦੀ ਮਸਤੀ ਵਿੱਚ। ਧਨ ਜੇਬ ਵਿੱਚ ਹੋਵੇ ਜਾਂ ਮਨ ਦੀ ਸੋਚਣੀ ਵਿੱਚ ਹੋਵੇ, ਜੋਬਨ ਵੰਤ ਹੋਵੇ ਜਾਂ ਜੋਬਨ ਦੀ ਚਾਹ ਮਨ ਵਿੱਚ ਹੋਵੇ, ਸਤਾਧਾਰੀ ਹੋਵੇ ਜਾਂ ਸਤਾ ਦਾ ਚਿੰਤਨ ਅੰਦਰ ਚੱਲਦਾ ਹੋਵੇ, ਦੋਹਾਂ ਹਾਲਤਾਂ ਚ ਪਾਗਲ ਹੋ ਜਾਂਦਾ ਹੈ। ਸਤਾ ਪਾਗਲ ਕਰ ਦਿੰਦੀ ਹੈ, ਸਤਾ ਦਾ ਚਿੰਤਨ ਵੀ ਪਗਲਾ ਦਿੰਦਾ। ਜੋ ਬਨ ਪਾਗਲ ਪਨ ਦੀ ਸੀਮਾ ਤੱਕ ਲੈ ਜਾਂਦਾ ਹੈ, ਪਰ ਜੋ ਬਨ ਦਾ ਚਿੰਤਨ ਵੀ ਪਾਗਲਾਂ ਵਾਲੀ ਹਾਲਤ ਬਣਾਈ ਰੱਖਦਾ ਹੈ। ਇਸੇ ਤਰੀਕੇ ਨਾਲ ਧਨ, ਧਨ ਜੇਬ ਵਿੱਚ ਹੈ, ਧਨ ਘਰ ਵਿੱਚ ਹੈ ਜਾਂ ਧਨ ਸੋਚਾਂ ਵਿੱਚ ਹੈ, ਵਿਚਾਰਾਂ ਵਿੱਚ ਹੈ, ਮਨੁੱਖ ਤੇ ਪਾਗਲ ਹੋਵੇਗਾ। ਇਸ ਦਾ ਬਹੁਤ ਵੱਡਾ ਪਾਗਲਪਨ ਧਨ ਆਸ਼ਰਿਤ ਹੈ, ਜੋਬਨ ਆਸ਼ਰਿਤ ਹੈ ਔਰ ਸਤਾ ਆਸ਼ਰਿਤ ਹੈ। ਤਦੀ ਪਾਤਸ਼ਾਹ ਫਰਮਾਨ ਕਰ ਰਹੇ ਨੇ, ਜੋਬਨ ਧਨ ਪ੍ਰਭ ਤਾ ਕੈ ਮਦ ਮੈਂ ਅਹਿਨਿਸ ਰਹੇ ਦੀਵਾਨਾ, ਦਿਨ ਰਾਤ ਪਾਗਲ ਹੋਇਆ ਫਿਰਦਾ ਹੈ। ਇਸੇ ਵਿੱਚ ਅਹੰਕਾਰੀ ਆਪਣੇ ਆਪ ਨੂੰ ਮਹਾਨ ਸਮਝਦਾ ਹੈ, ਦੂਸਰੇ ਨੂੰ ਤੁੱਛ ਸਮਝਦਾ ਹੈ। ਆਪਸ ਕੋ ਦੀ ਰਗ ਕਰ ਮਾਨੇ ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ। ਹਰ ਇੱਕ ਨੂੰ ਛੋਟਾ ਸਮਝਦਾ ਹੈ, ਚਾਹੇ ਅਗਲਾ ਮਹਾਨ ਹੋਵੇ ਚਾਹੇ ਸਵੈਮ ਤੁੱਛ ਹੋਵੇ, ਆਪਣੇ ਆਪ ਨੂੰ ਮਹਾਨ ਸਮਝਦਾ ਹੈ, ਉੱਚਾ ਸਮਝਦਾ ਹੈ, ਸਭ ਤੋਂ ਉੱਚਾ ਸਮਝਦਾ ਹੈ। ਇਰਾਨੀ ਸੂਫੀ ਸੰਤ ਹਾਫਿਜ਼ ਫਰਮਾਨ ਕਰਦੇ ਨੇ, ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ, ਜਿਸ ਦੀ ਮਹਿਫਿਲ ਵਿੱਚ ਖੁਰਸ਼ੀਦ ਤੇ ਸੂਰਜ ਇੱਕ ਜ਼ਰਰਾ ਹੈ, ਇੱਕ ਨਿੱਕਾ ਜਿਹਾ ਰੇਤ ਦਾ ਜ਼ਰਰਾ ਹੈ। ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ, ਖੁਦ ਰਾ ਬਜ਼ੁਰਗ ਦੀਨਮ ਸ਼ਰਤੇ ਅਦਬ ਨਵਾਸ਼ਦ, ਉਸ ਮਹਿਫਿਲ ਵਿੱਚ ਤੂੰ ਆਪਣੇ ਆਪ ਨੂੰ ਆਖੇ ਮੈਂ ਵੱਡਾ, ਮੈਂ ਵੱਡਾ, ਮੈਂ ਮਹਾਨ ਹਾਂ, ਜਿੱਥੇ ਸੂਰਜ ਵੀ ਇੱਕ ਨਿੱਕੇ ਜਿਹਾ ਜ਼ਰਰੇ ਵਰਗਾ ਹੈ, ਇਸ ਦੀ ਵੀ ਕੋਈ ਔਕਾਤ ਨਹੀਂ। ਪਰ ਮਨੁੱਖ ਦੀ ਭੁੱਲ, ਮਨੁੱਖ ਦਾ ਅਗਿਆਨ, ਔਰ ਜਿਤਨਾ ਪ੍ਰਬਲ ਅਗਿਆਨੀ ਹੋਵੇਗਾ ਉਤਨਾ ਅਹੰਕਾਰੀ ਹੋਵੇਗਾ। ਇੱਕ ਉਰਦੂ ਦਾ ਮਹਾਨ ਸ਼ਾਇਰ ਇਸਨੂੰ ਇੱਕ ਹੋਰ ਢੰਗ ਨਾਲ ਵੀ ਬਿਆਨ ਕਰਦੇ ਨੇ, ਇਲਮ ਕੇ ਜਹੂਲ ਸੇ ਬਿਹਤਰ ਹੈ ਜਹੂਲ ਕਾ ਇਲਮ, ਮੈਨੇ ਯੇ ਦਰਸ ਪਾਇਆ ਆਪਣੀ ਬਸੀਰਤ ਸੇ। ਗਿਆਨ ਦੀ ਮੂਰਖਤਾ ਦੇ ਨਾਲੋਂ ਬਿਹਤਰ ਹੈ ਮੂਰਖਤਾ ਦਾ ਗਿਆਨ, ਇਲਮ ਦੀ ਜਹਾਲਤ ਨਾਲੋਂ ਚੰਗਾ ਹੈ ਜਹਾਲਤ ਦਾ ਇਲਮ। ਅਗਰ ਥੋੜ੍ਹਾ ਬਹੁਤ ਕੁਛ ਸਮਝਿਆ, ਆਲਮ ਹੋਇਆ, ਵਿਦਵਾਨ ਹੋਇਆ ਔਰ ਕਈ ਗੁਣਾ ਉਸ ਤੋਂ ਵੱਧ ਅਹੰਕਾਰ ਨਾਲ ਭਰ ਗਿਆ, ਤਾਂ ਅਹੰਕਾਰ ਇਸ ਗੱਲ ਦਾ ਸਬੂਤ ਹੈ ਜੋ ਇਲਮ ਹੈ ਉਹ ਅਮਲ ਵਿੱਚ ਨਹੀਂ, ਔਰ ਇਹ ਅਹੰਕਾਰ ਮੂਰਖਤਾ ਤੇ ਖੜਾ ਹੈ। ਇਲਮ ਕੇ ਜਹੂਲ ਸੇ ਬਿਹਤਰ ਹੈ ਜਹੂਲ ਕਾ ਇਲਮ, ਗਿਆਨ ਦੀ ਮੂਰਖਤਾ ਦੇ ਨਾਲੋਂ ਬਿਹਤਰ ਹੈ ਮੂਰਖਤਾ ਦਾ ਗਿਆਨ। ਅਹੰਕਾਰ ਅਗਿਆਨ ਤੇ ਖੜਾ ਹੁੰਦਾ ਹੈ। ਗਿਆਨੀ ਵੀ ਅਗਿਆਨੀ ਸਮਝੋ ਅਗਰ ਅਹੰਕਾਰੀ ਹੈ। ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਬੜਾ ਸੁੰਦਰ ਫਰਮਾਨ ਕਰ ਰਹੇ ਨੇ।

ਦਾਵਾ ਕੀਤਾ ਸੀ ਨਮਰੂਦ ਨੇ, ਮੈਂ ਹਾਂ ਖੁਦਾ। ਕੌਣ ਹੁੰਦਾ ਖੁਦਾ? ਅਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਵੀ ਮੰਨਣ ਨੂੰ ਤਿਆਰ ਨਹੀਂ। ਇਸ ਵਾਸਤੇ ਅਹੰਕਾਰੀ ਦਾ ਸਿਰ ਝੁਕਦਾ ਹੀ ਨਹੀਂ, ਝੁਕਦਾ ਹੀ ਨਹੀਂ, ਆਕੜਿਆ ਰਹਿੰਦਾ ਸਿਰ। ਔਰ ਉਸਦੇ ਸਾਹਮਣੇ ਮਾਤਾ ਛੋਟੀ ਹੈ, ਪਿਤਾ ਛੋਟਾ ਹੈ, ਗੁਰੂ ਛੋਟਾ ਹੈ, ਪ੍ਰਭੂ ਛੋਟਾ ਹੈ, ਕੋਈ ਵੀ ਵੱਡਾ ਨਹੀਂ। ਸਿਰਫ ਉਹ ਖੁਦ ਵੱਡਾ ਬਣਦਾ ਹੈ ਔਰ ਵੱਡਾ ਹੋ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਰੀ ਭੱਜ ਦੌੜ ਅਹੰਕਾਰ ਲਈ ਹੈ, ਨਿਰੰਕਾਰ ਲਈ ਨਹੀਂ। ਕਿਸ ਤਰ੍ਹਾਂ ਮੈਂ ਸਾਰੇ ਲੋਕਾਂ ਦੀਆਂ ਨਿਗਾਹਾਂ ਦਾ ਮਰਕਜ਼ ਬਣ ਜਾਵਾਂ, ਕੇਂਦਰ ਬਣ ਜਾਵਾਂ, ਹਰ ਇੱਕ ਦੀ ਨਿਗਾਹ ਮੇਰੇ 'ਤੇ ਟਿਕੇ ਔਰ ਹਰ ਇੱਕ ਦਾ ਮਾਣ ਮੈਂ ਹੋ ਜਾਵਾਂ, ਮੇਰੇ 'ਤੇ ਮਾਣ ਕਰਨ, ਔਰ ਇਸ ਤਰ੍ਹਾਂ ਮੇਰਾ ਅਹੰਕਾਰ ਸ਼ਿਖਰ 'ਤੇ ਪਹੁੰਚੇ। ਸਾਰੀ ਭੱਜ ਦੌੜ ਅਹੰਕਾਰ ਦੀ ਹੈ। ਇੰਜ ਕਹਿ ਲਈਏ ਯਾਤਰਾਵਾਂ 'ਤੇ ਦੋ ਹੀ ਨੇ, ਅਹੰਕਾਰ ਦੀ ਯਾਤਰਾ, ਨਿਰੰਕਾਰ ਦੀ ਯਾਤਰਾ। ਨਿਰੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ ਤੂੰ ਹੈ, ਤੂੰ ਹੈ, ਤੂੰ ਹੈ, ਤੂੰ ਹੈ। ਅਹੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਹਾਂ। ਇਹ ਜਨਮ ਮਰਨ ਦਾ ਕਾਰਨ ਬਣ ਜਾਂਦੀ ਹੈ ਤੂੰ ਹੈ, ਤੂੰ ਹੈ, ਤੂੰ ਹੈ। ਇਹ ਜਨਮ ਮਰਨ ਨੂੰ ਮਿਟਾ ਕੇ ਪ੍ਰਭੂ ਦਾ ਰੂਪ ਬਣਾ ਦਿੰਦੀ ਹੈ, ਬੂੰਦ ਸਾਗਰ ਵਿੱਚ ਲੀਨ ਹੋ ਜਾਂਦੀ ਹੈ, ਈਸ਼ਵਰ ਦਾ ਰੂਪ ਹੋ ਜਾਂਦਾ ਹੈ ਮਨੁੱਖ। ਭਗਤ ਕਬੀਰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਭਇਆ ਮੁਝ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ। ਤੂੰ ਹੈ, ਤੂੰ ਹੈ, ਤੂੰ ਹੈ। ਇਸ ਬਿਰਤੀ ਨੇ, ਇਸ ਜਪ ਨੇ ਤੇਰਾ ਹੀ ਰੂਪ ਬਣਾ ਦਿੱਤਾ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਬੈ ਹੈ ਕੋਈ ਨਾ ਸਕੇ ਪਛਾਣੀ। ਤੂੰ ਹੈ, ਤੂੰ ਹੈ, ਤੂੰ ਹੈ, ਇਸਨੇ ਭਗਵਾਨ ਦਾ ਰੂਪ ਬਣਾ ਦਿੱਤਾ। ਮੈਂ ਹਾਂ, ਮੈਂ ਹਾਂ, ਮੈਂ ਹਾਂ, ਇਹ ਸ਼ੈਤਾਨ ਦਾ ਰੂਪ ਬਣਾ ਦਿੰਦਾ। ਸ਼ੈਤਾਨ ਹੀ ਹੈ ਉਹ ਜਿਸਦਾ ਸਭ ਕੁਛ ਅਹੰਕਾਰ ਆਸ਼ਰਿਤ ਖੜਾ ਹੈ। ਭਗਵਾਨ ਦਾ ਰੂਪ ਹੈ ਜਿਸਦੇ ਰੋਮ ਰੋਮ ਵਿੱਚ, ਜਿਸਦੀਆਂ ਸਾਰੀਆਂ ਕਿਰਿਆਵਾਂ ਵਿੱਚ ਭਗਵਤ ਦੀ ਪ੍ਰਦਰਸ਼ਿਤ, ਭਗਵਤ ਦੀ ਨੁਮਾਇਸ਼ ਹੋ ਰਹੀ ਹੈ, ਪਰਮਾਤਮਾ ਹੀ ਪ੍ਰਗਟ ਹੋ ਰਿਹਾ ਹੈ। ਸ਼੍ਰੀ ਰਵਿਦਾਸ ਸਹੀ ਕਹਿ ਰਹੇ ਨੇ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ। ਜਦ ਮੈਂ ਸੀ ਤੂੰ ਨਹੀਂ ਸੀ, ਹੁਣ ਤੂੰ ਹੈ ਮੈਂ ਨਹੀਂ। ਇਹ ਤੂੰ ਤੇ ਮੈਂ ਦੋਵੇਂ ਇੱਕੋ ਸਿੰਘਾਸਣ ਤੇ ਨਹੀਂ ਬੈਠ ਸਕਦੇ। ਮਹਾਰਾਜ ਦੀ ਬਾਣੀ ਦਾ ਫਰਮਾਨ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਵੇਂ ਨਾ ਵਸੇ ਇੱਕ ਠਾਂ ਹੈ। ਤੇ ਮੈਂ ਤੇ ਤੂੰ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਜਾਂ ਤੂੰ ਹੈ ਜਾਂ ਮੈਂ ਹਾਂ। ਅਹੰਕਾਰੀ ਦੀ ਸਾਰੀ ਸਾਧਨਾ ਹੈ ਮੈਂ ਹਾਂ, ਮੈਂ ਹਾਂ। ਉਹਦੀ ਸਾਰੀ ਭੱਜ ਦੌੜ, ਉਹਦੀ ਸਾਰੀ ਕਿਰਿਆ, ਉਹਦੀ ਸਾਰੀ ਤਪੱਸਿਆ, ਉਹਦੀ ਸਾਰੀ ਮਿਹਨਤ, ਇਹ ਕਿਸ ਕਾਰਨ ਹੋ ਰਹੀ ਹੈ? ਮੈਂ, ਮੈਂ, ਮੈਂ। ਪਰ ਵਿਨਮਰ ਮਨੁੱਖ ਦਾ, ਸੰਤ ਦਾ ਸਭ ਕੁਛ ਤੂੰ ਆਸਰਿਤ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਉੱਥੇ ਮੈਂ ਦੀ ਕੋਈ ਚਿੰਗਾਰੀ ਨਹੀਂ ਰਹਿੰਦੀ ਜਿਸ ਵਿੱਚ ਗੁਣ

ਭਸਮ ਹੋ ਜਾਂਦੇ ਨੇ। ਬਸ ਤੂੰ ਹੀ ਤੂੰ ਹੀ ਤੂੰ ਹੀ। ਇੱਕ ਆਲਮ ਦਾ ਕਹਿਣਾ ਹੈ, ਅਜ ਰਹਾ ਚੋਨਾਰ ਕਿ ਸਲਾਮਤ ਨਾ ਕੁਨਤ, ਇਸ ਢੰਗ ਨਾਲ ਚੱਲ ਰਸਤੇ ਵਿੱਚ ਕਿ ਕਿਸੇ ਦਾ ਸਿਰ ਮਜਬੂਰਨ ਨਾ ਝੁਕੇ, ਇਤਨਾ ਆਕੜ ਕੇ ਨਾ ਚੱਲ। ਬਾ ਖਲਕ ਚੋਨਾ ਜੀ ਕਿ ਕਿਆਮਤ ਨਾ ਕੁਨਤ, ਖਲਕਤ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਦੇ ਨਾਲ ਕਿਆਮਤ ਨਾ ਹੋਵੇ। ਦਰ ਮਸਜਿਦ ਗਰ ਰਵੀ ਕੇ ਚੋਨਾ ਜਾਓ ਕੇ ਤੋਰਾ, ਦਰਪੇਸ਼ ਨਾ ਖਵਾਨਦ ਉਹ ਇਮਾਮਦ ਨਾ ਕੁਨਦ, ਜੇ ਕਿਧਰੇ ਇਬਾਦਤ ਕਰਨ ਨੂੰ ਤੇਰਾ ਜੀ ਕਰੇ ਤਾਂ ਨਮਾਜ਼ੀਆਂ ਦੇ ਪਿੱਛੇ ਹੋ ਕੇ ਨਮਾਜ਼ ਪੜ੍ਹੀ, ਕਿਧਰੇ ਅੱਗੇ ਹੋ ਕੇ ਨਹੀਂ। ਐਸਾ ਨਾ ਹੋਵੇ ਕਿ ਤੇਰੇ ਅੰਦਰ ਇਮਾਮ ਬਣਨ ਦਾ ਚਾਅ ਪੈਦਾ ਹੋ ਜਾਏ ਔਰ ਨਮਾਜ਼ ਪੜ੍ਹਦਿਆਂ ਮਸਜਿਦ ਵਿੱਚ ਵੀ ਤੂੰ ਕਹਿ ਉੱਠੇ ਕਿ ਮੈਂ ਹੀ ਸਭ ਤੋਂ ਵੱਡਾ, ਮੈਂ ਹੀ ਸਭ ਤੋਂ ਵੱਡਾ। ਅਕਸਰ ਧਾਰਮਿਕ ਮੰਦਰਾਂ ਦੇ ਵਿੱਚ ਵੀ ਤੇ ਲੋਕੀ ਪ੍ਰਧਾਨਗੀ ਲੱਭਦੇ ਨੇ ਕਿ ਪ੍ਰਧਾਨ ਤੇ ਪਰਮਾਤਮਾ ਹੈ, ਜਾਂ ਫਿਰ ਜਿਸ ਦਾ ਮਿਟ ਗਿਆ ਸਾਰਾ ਅਹੰਕਾਰ ਉਹ ਪ੍ਰਧਾਨ ਹੋ ਸਕਦਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੇ ਅਭਿਮਾਨ, ਜੋ ਸੰਗਤ ਦੇ ਚਰਨਾਂ ਦੀ ਖਾਕ ਹੋ ਗਿਆ ਮਸਤਕ ਦਾ ਤਿਲਕ ਤੇ ਫਿਰ ਉਹੀ ਬਣਦਾ ਹੈ। ਪਰ ਜੋ ਪਹਿਲੇ ਹੀ ਮਸਤਕ ਦੇ ਤੇ ਅਸਵਾਰ ਹੋ ਕੇ ਬੈਠਾ ਹੈ, ਸ਼ਾਇਦ ਉਸਨੂੰ ਮਖਲੂਕ ਦੇ ਕਦਮਾਂ ਵਿੱਚ ਵੀ ਜੋ ਹੈ ਥਾਂ ਨਾ ਮਿਲੇ, ਪਰ ਅਹੰਕਾਰੀ ਦੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ। ਅਹੰਕਾਰੀਆਂ ਦੇ ਆਸਣ ਸਿੰਘਾਸਣ ਲੋਕਾਂ ਦੇ ਸਿਰ ਦੇ ਉੱਤੇ ਹੀ ਹੁੰਦੇ ਹਨ। ਸਾਰੀ ਰਾਜਨੀਤੀ ਸਾਰੀ ਸਤਾ ਅਹੰਕਾਰ ਆਸ਼ਰਿਤ ਹੈ ਔਰ ਅਹੰਕਾਰੀ ਸਿਰਾਂ ਤੇ ਹੀ ਤੇ ਬੈਠਦਾ ਹੈ। ਕਈ ਦਫ਼ਾ ਸਿਰ ਹਿੱਲ ਜਾਂਦੇ ਨੇ, ਇਹ ਥੱਲੇ ਗਿੜਦਾ ਹੈ। ਇਸ ਵਾਸਤੇ ਕਹਿੰਦੇ ਨੇ ਗਰੂਰ ਕਾ ਸਰ ਨੀਚਾ, ਆਖਿਰ ਜੋ ਲੋਕਾਂ ਦੇ ਸਿਰ ਝੁਕਾਉਣਾ ਚਾਹੁੰਦਾ ਹੈ ਇੱਕ ਦਿਨ ਇਸਦਾ ਸਿਰ ਨੀਵਾਂ ਹੋ ਕੇ ਰਹਿ ਜਾਂਦਾ, ਅਹੰਕਾਰੀ ਸ਼ਰਮਸਾਰ ਹੋ ਕੇ ਰਹਿ ਜਾਂਦਾ। ਇਸ ਵਾਸਤੇ ਅਹੰਕਾਰ ਪਰਮਾਤਮਾ ਦੇ ਵਿਚਕਾਰ ਇੱਕ ਬਹੁਤ ਵੱਡੀ ਦੀਵਾਰ ਹੈ, ਇੱਕ ਬਹੁਤ ਵੱਡੀ ਦੀਵਾਰ ਹੈ। ਸਾਰੀ ਧਾਰਮਿਕ ਸਾਧਨਾ ਇਸ ਦੀਵਾਰ ਨੂੰ ਤੋੜਨ ਵਾਸਤੇ ਹੈ। ਪਰ ਅਹੰਕਾਰ ਬੜਾ ਚਲਾਕ ਹੈ, ਇਹ ਧਾਰਮਿਕ ਸਾਧਨਾ ਨੂੰ ਵੀ ਆਪਣਾ ਸਿੰਘਾਸਣ ਬਿਠਾ ਬਣਾ ਦਿੰਦਾ ਹੈ। ਬੈਠਣਾ ਸੀ ਉਸ ਤੇ ਪ੍ਰਭੂ ਨੇ ਆਪ ਬੈਠ ਜਾਂਦਾ ਹੈ। ਤੀਰਥ ਬਰਤੇ ਅਰਦਾਨ ਕਰ।

बस जहां में दूसरा कोई

ਹੁਣ ਉਸ ਆਂਟ ਦੇ ਚੋਂ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਖੁਸ਼ੀ ਕਿੰਨੀ ਕੁਰਬਾਨੀ ਕਰੇ ਸਾਧਨਾ ਕਰੇ ਅਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੇ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ ਤਾਂ ਹੀ ਇਹ ਮੈਂ ਤੂੰ ਵਿੱਚ ਬਦਲਦੀ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ ਅਹੰਕਾਰੀ ਉਸ ਤੱਕ ਆਪਣੀ ਕਰੇਗਾ ਨਿੰਦਾ ਦੂਸਰੇ ਦੀ ਕਰੇਗਾ ਅਗਰ ਦੂਸਰਾ ਵੱਡਾ ਹੈ ਤਾਂ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ ਅਹੰਕਾਰੀ ਨਿੰਦਕ ਹੋ ਹੀ ਜਾਏਗਾ ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ ਤੀਸਰੇ ਦੀ ਮਿੱਤਰ ਦੀ ਤਾਂ ਹੁਣ ਇਸ ਕੋਲ ਆਉਂਦੀ ਹੈ ਨਿੰਦਾ ਨਿੰਦਾ ਦਾ ਮਤਲਬ ਕੀ ਹੈ ਗੱਲ ਨੂੰ ਛੁਟਿਆਉਣਾ ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਵਿੱਚ ਉਸ ਨਾਲੋਂ ਅੱਗੇ ਹੋਵੇ ਗੁਣ ਵਿੱਚ ਕਲਾ ਵਿੱਚ ਗਿਆਨ ਵਿੱਚ ਸ਼ੀਲ ਸੰਜਮ ਵਿੱਚ ਜਾਂ ਫਿਰ ਪ੍ਰਭੂ ਦੀ ਬੰਦਗੀ ਵਿੱਚ ਜਾਂ ਸੰਸਾਰੀ ਤਲ 'ਤੇ ਲੈ ਲਓ ਸਤਾ ਵਿੱਚ ਧਨ ਵਿੱਚ ਸਵਪਨ ਵਿੱਚ ਕਿਸੇ ਵੀ ਪੱਖ ਤੋਂ ਜੋ ਅੱਗੇ ਹੈ ਅਹੰਕਾਰੀ ਉਸਦੀ ਤਾਰੀਫ ਨਹੀਂ ਕਰ ਸਕਦਾ ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ ਅਹੰਕਾਰੀ ਨਿੰਦਾ ਕਰੇਗਾ ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ ਘਟਾਉਣ ਦੀ ਕੋਸ਼ਿਸ਼ ਕਰਦਾ ਹੈ ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ ਪ੍ਰਭੂ ਸਾਹਮਣੇ ਹੋਇਆ ਹੈ ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ ਮਾਰਿਆ ਮਾਰਿਆ ਕੱਢਿਆ ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ ਪਹਿਲੇ ਤੇ ਮੂਰਤੀ ਦੇ ਸਨਮੁਖ ਸੀ ਮੂਰਤੀ ਨਾਮਦੇਵ ਦੇ ਸਨਮੁਖ ਸੀ ਪਰ ਹੁਣ ਪਿੱਛੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਹੰਕਾਰੀਆਂ ਨਿੰਦਕਾਂ ਪਿੱਛ ਗਏ ਨਾਮਦੇਵ ਮੁਖ ਲਾਇਆ ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਆਉਂਦੀ ਹੈ ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ ਗੁਣ ਕਿਸੇ ਮਨੁੱਖ ਦੇ ਵਿੱਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ ਪਰ ਉਹ ਤੇ ਨਿੰਦਾ ਕਰਦਾ ਹੈ ਗੁਣਾਂ ਦੀ ਨਿੰਦਾ ਕਰਦਾ ਹੈ ਕਿਉਂਕਿ ਅਹੰਕਾਰੀ ਹੈ ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸਦੀ ਤਰਫ ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ ਸਭ ਦੀ ਪਿੱਠ ਹੋ ਜਾਂਦੀ ਹੈ ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਵਿੱਚ ਜਾ ਕੇ ਫਸਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਫਰਮਾਨ ਕਰਦੇ ਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਇਹ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ ਮਰਦੇ ਨੇ ਆਉਂਦੇ ਨੇ ਜਾਂਦੇ ਨੇ ਦੁੱਖ ਭੋਗਦੇ ਨੇ ਸੁੱਖ ਭੋਗਦੇ ਨੇ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ ਬ੍ਰਹਮ

Так, ну,

चलन तेरा खोहो प्रभु, नानक ते कर हाथ चोलन तेरा खोहो प्रभु, नानक ते कर हाथ। परम सम्मान योग चवर शतर तख्त दे मालिक साहिब श्री गुरु ग्रंथ साहिब सचे पातशाह जी दे पावन पवित्र हाजूरी अंदर संध्या वेले दे गुरमत दीवान दी आप जी ने हाजरी भरी है। सतगुरु जी दे बख्शे हुए नेम दे अनुसार सो दर रह राज साहिब जी इस पवित्र बाणी दा पाठ आप जी नू गुरु सवारियां ने सरवण कराया है। आओ धन श्री गुरु ग्रंथ साहिब दे चरणा दा ऊट आसरा लेके हजूर दे अमृत बोला नू आपां विचार सकीए। विचार दी प्रारंभता तो पहला आप जितने गुरु चरणा विच एकत्र हुए हो बख्शो आशीष और गुरु बख्शी फतेह प्रवान करो और उच्चारण करो जी वाहे गुरु जी का खालसा वाहे गुरु जी की फतेह। सतगुरु गुरु ग्रंथ साहिब जी दी अमृत गुरबाणी साडे बारमुखी जीवन दी अगवाई करदी है। एक गुरु ग्रंथ साहिब जी दी अमृत गुरबाणी सानू आत्मक जीवन कमाण दी अंदर दी सोझी बख्शदी है। बैठिया ही गुरु संगत विच विचार दे संबंध विच मन च एक ख्याल आया कि गुरु संगत नाल किस बचन दी सांझ पाई जाए। अरोस इस स्थान ते कीर्तन गुरु शब्द विचार और गुरु इतिहास आप जी सर्वन कर देखो। धन गुरु अर्जुन देव जी का एक अमोलक बचन, क्योंकि हजूर बाणी दे खजाने दे उच्चारण करता भी ने और धन गुरु अर्जुन देव महाराज गुरबाणी दे खजाने नू एक थां ते एकत्र करन वाले रहमतां दे दाता जी भी। जदों उन्हां दे अपने अमोलक बचन पढ़ने ते धन गुरु अर्जुन देव 2000 तो वध शब्द अपनी रचना तो उच्चारण करदे ने, जिथे आप ओ बाणी दे उच्चारण करता उथे सारी बाणी नू एक थां ते संग्रह करके गुरु ग्रंथ साहिब दे रूप विच प्रकाश करन वाले धन गुरु अर्जुन देव जी ने। हजूर ने अपनी रचना तो गुरबाणी दे संबंध विच गुरबाणी विच ही बाणी दी सिफत कीती है। जिवें असी महाराज जी दा बचन पढ़ने हां कि खम धनवंत
ਭਗਤ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਏ। ਗੁਰੂ ਅਰਜੁਨ ਸਾਹਿਬ ਦਾ ਅੰਮ੍ਰਿਤ ਬੋਲ। ਹਜ਼ੂਰ ਕਹਿੰਦੇ ਨੇ ਅਸੀਂ ਧਨਵਾਨ ਖਾਂ ਧਨਾਦ ਖਾਂ ਭਗਤ ਅਸੀਂ ਅਮੀਰ ਖਾਂ ਭਾਗਾਂ ਵਾਲੇ ਖਾਂ। ਕਿਉਂ ਜੀ? ਕਹਿੰਦੇ ਆਪਣੇ ਬਾਪ ਦਾਦੇ ਦੇ ਆਪਣੇ ਗੁਰੂ ਸਾਹਿਬਾਨਾਂ ਦੇ ਬਾਣੀ ਦੇ ਖਜ਼ਾਨੇ ਨੂੰ ਜਦੋਂ ਅਸੀਂ ਖੋਲ ਕੇ ਦੇਖਿਆ ਉੱਥੇ ਸ਼ਬਦ ਖੋਲ ਵਰਤਿਆ ਹੈ, ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ। ਉਸ ਖਜ਼ਾਨੇ ਨੂੰ ਖੋਲਿਆ ਵਿਚਾਰਿਆ ਮਨ ਨੂੰ ਬੜਾ ਵੱਡਾ ਧਰਵਾਸ ਮਿਲਿਆ। ਪਰ ਗੁਰੂ ਸ਼ਬਦ ਦਾ ਖਜ਼ਾਨਾ ਉਹ ਹੈ ਕਿ ਦੁਨੀਆਂ ਦੀ ਕਿਸੇ ਵੀ ਬਾਹਰਮੁਖੀ ਪਦਾਰਥ ਨਾਲ ਇਹਦੀ ਕੀਮਤ ਬਿਲਕੁਲ ਨਹੀਂ ਪਾਈ ਜਾ ਸਕਦੀ। ਸ਼ਬਦਾਂ ਵੱਲ ਧਿਆਨ ਦਿਓ ਜੋ ਅਸਲ ਅੱਜ ਦੇ ਦੀਵਾਨ ਵਿੱਚ ਅਰਜ਼ ਮੈਂ ਕਰਨੀ ਚਾਹੁੰਦਾ। ਦੁਨੀਆਂ ਦਾ ਕੋਈ ਵੀ ਧਨ ਪਦਾਰਥ ਗੁਰੂ ਕੇ ਸ਼ਬਦ ਦੀ ਕੀਮਤ ਨਹੀਂ ਪਾ ਸਕਦਾ। ਸਾਰੀ ਦੁਨੀਆਂ ਦੇ ਪਦਾਰਥ ਇੱਕ ਪਾਸੇ ਰੱਖ ਦਈਏ ਤੇ ਕੀ ਧੰਨ ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਦੀ ਕੀਮਤ ਪਾਈ ਜਾ ਸਕਦੀ ਹੈ? ਦੀਨ ਤੇ ਦੁਨੀਆਂ ਦੇ ਖਜ਼ਾਨੇ ਇੱਕ ਪਾਸੇ ਰੱਖ ਦਈਏ ਕਿ ਆਦ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਪ ਜੀ ਸਾਹਿਬ ਦੀ ਕੋਈ ਕੀਮਤ ਪਾ ਸਕਦਾ? ਇਹੀ ਕਾਰਨ ਕਿ ਗੁਰਮਤ ਨੇ ਕਿ ਜਿਹੜਾ ਸ਼ਬਦ ਦਿੱਤਾ ਜਦੋਂ ਕੋਈ ਪੋਥੀ ਸਾਹਿਬ ਦੀ ਕਿਸੇ ਨੂੰ ਦਿੰਦਾ, ਗੁਟਕਾ ਸਾਹਿਬ ਕਿਸੇ ਦੀ ਸੇਵਾ ਕਰਦਾ, ਕੀਰਤਨ ਕਰਦਾ, ਸ਼ਬਦ ਵਿਚਾਰ ਕਰਦਾ, ਅਖੰਡ ਪਾਠ ਕਰਦਾ, ਤੇ ਉਹਨੂੰ ਜੋ ਕੁਛ ਸਤਿਕਾਰ ਵਜੋਂ ਅਸੀਂ ਦਿੰਦੇ ਹਾਂ ਉਹਦੀ ਕੋਈ ਵੀ ਥੱਲੇ ਨਹੀਂ ਲਿਖਿਆ ਹੁੰਦਾ ਮੁੱਲ, ਇੱਕੋ ਸ਼ਬਦ ਲਿਖਿਆ ਹੁੰਦਾ ਭੇਟਾ। ਮੁੱਲ ਕਿਉਂ ਨਹੀਂ ਲਿਖਿਆ? ਜਦੋਂ ਸ਼ਬਦ ਮੁੱਲ ਲਿਖਿਆ ਜਾਏਗਾ ਤੇ ਇਹਦਾ ਮਤਲਬ ਹੋਵੇਗਾ ਕਿ ਜੇ ਕੀਰਤਨ ਕਥਾ ਪਾਠ ਬਾਣੀ ਅਸੀਂ ਭੇਟਾ ਸ਼ਬਦ ਵਰਤਨੇ ਆ, ਇਹ ਨਹੀਂ ਕਹਿੰਦੇ ਅਖੰਡ ਪਾਠ ਦਾ ਮੁੱਲ ਕਿੰਨਾ ਹੈ, ਇਹ ਨਹੀਂ ਕਹਿੰਦੇ ਸਹਿਜ ਪਾਠ ਦੀ ਕੀਮਤ ਕਿਤਨੀ ਹੈ, ਇਹ ਨਹੀਂ ਸ਼ਬਦ ਵਰਤਦੇ ਕਿ ਇਸ ਪੋਥੀ ਦੀ ਕੀਮਤ ਕਿਤਨੀ ਹੈ। ਇੱਕੋ ਗੱਲ ਅਸੀਂ ਪੁੱਛਦੇ ਹਾਂ ਇਹਦੀ ਭੇਟਾ ਕਿਤਨੀ ਹੈ। ਇਹਦਾ ਮਤਲਬ ਇਹ ਹੁੰਦਾ ਕਿ ਪੁਰਾਤਨ ਸਮੇਂ ਬਾਦਸ਼ਾਹਾਂ ਦੇ ਸਾਹਮਣੇ ਕੋਈ ਜਾਂਦਾ ਸੀ, ਉਹ ਆਪਣੇ ਵੱਲੋਂ ਧਨ ਪਦਾਰਥ ਲਿਜਾਣੇ ਤੇ ਇਹ ਨਹੀਂ ਸੀ ਕਹਿੰਦਾ ਮੈਂ ਤੇਰੇ ਹੁਕਮ ਦੀ ਤੇਰੀ ਕੀਮਤ ਪਾਉਣ ਆਇਆ, ਕਹਿੰਦਾ ਸੀ ਤੂੰ ਤਾਂ ਬਹੁਤ ਵੱਡਾ ਹੈ ਮਾਲਕ, ਮੈਂ ਤੇਰੇ ਰਾਜ ਵਿੱਚੋਂ ਤੁੱਛ ਜੀ ਭੇਟਾ ਤੇਰੇ ਚਰਨਾਂ ਚ ਰੱਖਣ ਆਇਆ। ਕੀਮਤ ਨਹੀਂ, ਇਹ ਭੇਟਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਚ ਇੱਕ ਹੋਰ ਸ਼ਬਦ ਕਿਹਾ ਇਹਦੀ ਕੋਈ ਕੀਮਤ ਨਹੀਂ। ਮਹਾਰਾਜ ਕਹਿੰਦੇ ਨੇ ਇਸ ਭੰਡਾਰੇ ਨੂੰ ਕੋਈ ਵੀ ਮੁੱਲ ਨਹੀਂ ਪਾ ਸਕਦਾ। ਦੂਸਰਾ ਬਚਨ ਅਸੀਂ ਪੜ੍ਹਨੇ ਆ ਗੁਰੂ ਅਰਜੁਨ ਦੇਵ ਜੀ ਦਾ ਹੀ ਕਿ ਟਿੱਚਰ ਮੂਲ ਨਾ ਥੁੜੀ ਦੋ ਟਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਕੋਈ ਇਹਦੀ ਕੀਮਤ ਨਹੀਂ, ਸ਼ਬਦ ਦੀ ਬਾਣੀ ਦੀ ਕੋਈ ਮੁੱਲ ਨਹੀਂ। ਆਮ ਤੌਰ ਤੇ ਸਮਾਜ ਨੂੰ ਨੇੜੇ ਖੋ ਕੇ ਦੇਖਦੇ ਹਾਂ ਤੇ ਤਿੰਨ ਚੀਜ਼ਾਂ ਸਾਡੇ ਅੰਦਰ ਨੂੰ ਬੜੀਆਂ ਖੰਡਾ ਰਹੀਆਂ। ਸਿਰਫ ਬੇਨਤੀ ਹੈ, ਮੈਂ ਸੋਚ ਕੇ ਨਹੀਂ ਆਇਆ। ਗੁਰੂ ਸੰਗਤ ਵਿੱਚ ਬੈਠਿਆਂ ਗੁਰੂ ਅਰਜੁਨ ਦੇਵ ਜੀ ਦਾ ਇੱਕ ਅੰਮ੍ਰਿਤ ਬੋਲ ਵਾਰ ਵਾਰ ਅੰਦਰ ਗੂੰਜ ਰਿਹਾ ਸੀ ਕਿ ਇਹਦੇ ਅਰਥ ਹੋਣ। ਤਿੰਨ ਚੀਜ਼ਾਂ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀਆਂ। ਇੱਕ ਹੈ ਭਰਮ ਭੁਲੇਖਾ, ਦੂਸਰੀ ਹੈ ਦੁੱਖ ਤੇ ਤੀਸਰਾ ਹੈ ਭੈ। ਇਹ ਬਾਣੀ ਵਿੱਚ ਵੀ ਅਰਜ਼ ਕਰਨੀ। ਭਰਮ ਵੀ ਸਾਡੇ ਸਮਾਜ ਨੂੰ ਟਿਕਣ ਨਹੀਂ ਦੇ ਰਿਹਾ, ਦੁੱਖ ਵੀ ਸਾਨੂੰ ਟਿਕਣ ਨਹੀਂ ਦੇ ਰਹੇ ਤੇ ਹਕੀਕਤ ਵਿੱਚ ਭੈ ਵੀ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦਾ ਪਿਆ। ਥੋੜੀ ਜਿਹੀ ਅਸੀਂ ਇਹਦੀ ਵਿਆਖਿਆ ਕਰ ਲਈਏ ਕਿ ਭਰਮ ਕੀ ਚੀਜ਼ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ
असी वेदांत दी दसी हुई विचार अनुसार भरम दे अर्थ नहीं करते। कुरबानी मुताबिक भरम दे अर्थ एक तुक विच ने, माधवे क्या कही है भ्रम ऐसा जैसा मानिया होए ना तैसा। कहिंदे ने भरम दी डेफिनेशन भरम दी परिभाषा है कि जिस चीज नू जिस रूप विच आपां देखिए असलियत दे नेड़े जाइए जो कुछ अखां नाल दिसदा पिया उस दे विपरीत ओ निकले अखां नाल कुछ दिसे ते नेड़े जाके वेखिए तां कुछ होर होवे। इहनू समझण लई बाणी विचों कि जैसा मानिया होए ना तैसा, जिस तरह साडियां अखां ने मन्या साडे अंदर ने मन्या जदों असी ओहदे नेड़े गए जो अखां नाल दिसदा सी असलियत विच कुछ होर निकलिया। इत्थे दो चार बेनतियां ने, जिवें भरम की है, गर्मी जिस दिन पैंदी है खास करके रेतले इलाके जां किते सड़क उत्ते दुपहरे तुरिए ते दूरों अंज प्रतीत हुंदा है कि जिवें सड़क उत्ते पानी दियां लहरां साडे वल आउंदियां पईआं ने। मैं सिर्फ बेनती करनी है इन्ना वड्डा खजाना कि तीन दो चीजा तेरिया मुक्त हो सकते हैं जे तीन बचना नू मान लेता। ते शलोक तुहानू सब नू चेते दे, हजूर ने क्या भरम की कह, तुरे जा रहे हैं ते सड़क दे ऊपर रोड ऊपर इंज प्रतीत होया महसूस होया कि जिवें पानी साडे वल तुरिया हुंदा है। इंसान कई बारी सड़क उत्ते दूरों देख के कहिंदा है कि वह इन्नी दूर पानी साडे वल आ रहा है, असलियत विच वह पानी हुंदा नहीं, वह साडियां अखां नू एक भुलेखा पै गया, भरम है। जमीन विचो अग पे निकलदी है, तपदी होई रेत तपदी होई सड़क ओहदे विचो जदो अग निकलदी है ते अग साडियां अखां नू भुलेखा पांदी है कि पानी साडे वल आ रहा है। इह वे भरम, दिसे पानी ते होवे अग, ये भरम कहांगे। चमकती कोई रेत ते अज्ञानी बंदा भुलेखा खा जांदा है कि सामने पानी दी झील है, पर जेड़ा ज्ञानवान है वह कहिंदा तेरियां अखां नू भरम पै गया। ते मिर्ग इस भरम का बहुत शिकार हुंदा है, जदों गर्मी विच मिर्ग नू प्यास लगदी है चमकती रेत नू पानी समझ के उहदे वल दौड़दा है ते सारा दिन वह समझदा हुणे पानी मिलिया हुणे मिलिया, जेड़ियां अखां पानी दसदियां पईआं ने दरअसल वह रेत विचों निकलदी कोई चमक ते अग है। मर तां जांदा है पर रेत की चमक कभी पानी नहीं बनती। भरम है ना, जो कुछ मन रहा वो है नहीं। दूसरी उदाहरण यह बाणी विच भी है, रात का हनेरा है घर विच, जे किते मान लिया जाए कोई रस्सी जमीन ते पई है, हनेरे विच इंज प्रतीत हुंदा ओदियां गुंजलां कि जिवें एक सप धरती दे उपर पिया होवे। पर प्यारियो साडियां अखां दा भरम है ते ओ रस्सी, पर अखां भुलेखा खा गईयां, अखां नू भुलेखा लगा ओ रस्सी नू सप जान के बंदा ओदे तो डर लग पिया। जैसा मानिया होए ना तैसा, जो मन रहे वह है नहीं। चमकती रेत पानी लगती है पर अग है, रात दे खनेरे विच रस्सी सप लगती है वह सप है नहीं। हजूर ने अमृत बोलां विच कुछ प्रमाण दिते ने, केवल रेत या रस्सी का प्रमाण नहीं, भरम असल विच इन्ना वड्डा शब्द है, यह भी एक भरम पाली जा रहे हैं कि जो कुछ संसार विच लोग मेरे दिसदे ने ये मेरे ने। महाराज कहिंदे ने यह भी एक भरम विच पै गया, यह भी चमकदी रेत ने, एक दिन तू देखेगा जेडे अपने दिसदे ने इन्हां ने भी तेरा साथ चढ़ जाना। जैसा मानिया कोई ना तैसा, जो कुछ तू मनी बैठा ये तेरे अपने नहीं। एक भरम दे अर्थ होर भी ने, कई बारी इंसान का बाहर का लिबास बहुत सोहना हुंदा, धर्म के चिन्ह भी ओदे कोल हुंदे ने। आम लोग जेड़े ने जिवें मिर्ग चमकदी रेत नू पानी समझ के शदाई हो जांदा है,
ਤੇ ਜਿਨ੍ਹਾਂ ਬੰਦਿਆਂ ਨੂੰ ਅੰਦਰ ਦੀ ਸੋਝ ਨਹੀਂ ਉਹ ਕਈ ਵਾਰੀ ਧਰਮ ਦੇ ਬਾਹਰ ਦੇ ਭੇਖ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਨੇ, ਪਰ ਜਦੋਂ ਨੇੜੇ ਜਾ ਕੇ ਚਾਰ ਕੁ ਦਿਨਾਂ ਬਾਅਦ ਜੀਵਨ ਦੀ ਅਸਲੀਅਤ ਦਾ ਪਤਾ ਲੱਗਦਾ ਉਹ ਵੀ ਕਹਿੰਦੇ ਨੇ ਮੈਂ ਭਰਮ ਵਿੱਚ ਪੈ ਗਿਆ, ਜੋ ਕੁਝ ਮੈਂ ਸਮਝੀ ਬੈਠਾ ਤਾਂ ਉਹ

ਚਮਕਦਾ ਬਹੁਤੇ, ਪਰ ਜਦੋਂ ਉਸ ਭਾਂਡੇ ਦੇ ਵਿੱਚ ਹੱਥ ਮਾਰਿਆ, 2 ਮਿੰਟ ਆਪਣੀਆਂ ਉਂਗਲਾਂ ਉਸ ਬਰਤਨ ਦੇ ਵਿੱਚ ਘੁਮਾਈਆਂ ਤੇ ਸਾਰੀਆਂ ਉਂਗਲਾਂ ਕਾਲਖ ਨਾਲ ਭਰ ਗਈਆਂ। ਮਹਾਰਾਜ ਜੀ ਨੇ ਕਿਹਾ, ਚਮਕਦਾ ਜ਼ਰੂਰ ਸੀ, ਅੱਖਾਂ ਦਾ ਭਰਮ ਏ, ਪਰ ਜਦੋਂ ਨੇੜੇ ਹੋ ਕੇ ਵਰਤੋਂ ਕੀਤੀ, ਜਿਹੜਾ ਚਮਕਦਾ ਪਿਆ ਉਹਦੇ ਵਿੱਚੋਂ ਕਾਲਖ ਨਿਕਲਣ ਲੱਗ ਪਈ। ਜੈਸਾ ਮਾਨੀਆ ਹੋਏ ਨਾ ਤੈਸਾ, ਚਮਕ ਮੰਨੀ ਸੀ ਪਰ ਵਿੱਚੋਂ ਨਿਕਲੀ ਕਾਲਖੇ ਵੀ ਇੱਕ ਭਰਮ ਹੈ। ਭਰੋਸਾ ਕਰ ਬੈਠੇ ਤਾਂ ਚਮਕਦਾ, ਜਦੋਂ ਨੇੜੇ ਹੋ ਕੇ ਦੇਖਿਆ, ਕੁਝ ਦਿਨਾਂ ਤੋਂ ਬਾਅਦ ਅੰਦਰ ਦੀ ਕਾਲਖ ਉਹਦੇ ਸ਼ਬਦਾਂ ਰਾਹੀਂ, ਉਹਦੇ ਬੋਲਾਂ ਰਾਹੀਂ, ਉਹਦੇ ਜੀਵਨ ਵਿੱਚੋਂ ਮਿਲੀ। ਤੇ ਮੇਰੇ ਗੁਰੂ ਨੇ ਕਿਹਾ ਵੀ ਇੱਕ ਭਰਮ ਸੀ ਕਿ ਉੱਜਲ ਕੇਹਾ ਚਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ 100 ਧੋਵਾਂ, ਇਸ ਅੰਦਰੋਂ ਕਾਲਾ ਹੈ। ਇਸੇ ਭਰਮ ਦੀ ਗੱਲ ਕਰਦੇ ਹਾਂ। ਆਸਾ ਕੀ ਵਾਰ ਦਾ ਕੀਰਤਨ ਹਰ ਗੁਰੂ ਘਰ ਦੇ ਵਿੱਚ ਹੁੰਦਾ। ਸ਼ਾਇਦ ਇੱਥੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਕਿਉਂਕਿ ਬਹੁਤ ਜ਼ਿਆਦਾ ਜਗ੍ਹਾ ਤੇ ਕਥਾ ਵਿਚਾਰ ਹੁੰਦੀ ਏ, ਸ਼ਬਦ ਚੇਤੇ ਰਹਿ ਜਾਂਦੇ ਨੇ, ਪਰ ਕਈ ਵਾਰੀ ਸੱਚ ਇਹ ਯਾਦ ਨਹੀਂ ਰਹਿੰਦਾ ਵੀ ਇੱਥੇ ਵਿਚਾਰ ਹੋਈ ਸੀ ਜਾਂ ਨਹੀਂ। ਆਸਾ ਦੀ ਵਾਰ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚੋਂ ਇਹ ਅੰਮ੍ਰਿਤ ਵੇਲੇ ਦਾ ਕੀਰਤਨ ਹੁੰਦਾ। ਭਾਵਨਾ ਵਾਲੇ ਗੁਰਸਿੱਖ ਜੇ ਕੀਰਤਨ ਨਾ ਹੋਵੇ ਤੇ ਆਸਾ ਕੀ ਵਾਰ ਦਾ, ਆਸਾ ਦੀ ਵਾਰ ਦਾ ਖੁਦ ਨੇਮ ਨਿਤ ਨਿਮ ਕਰ ਲੈਂਦੇ। 22 ਵਾਰਾਂ ਨੇ, ਪਰ ਆਸਾ ਦੀ ਵਾਰ ਇਹਨੂੰ ਅੰਮ੍ਰਿਤ ਵੇਲੇ ਗਾਉਣ ਵਾਸਤੇ ਹਦਾਇਤ ਕੀਤੀ ਗਈ। ਗੁਰੂ ਦਾ ਹੁਕਮ ਮਰਿਆਦਾ ਹੈ। ਹਾਲਾਂਕਿ ਵਾਰ ਦੀ ਬਣਤਰ ਜਿਹੜੀ ਏ ਉਹ ਕੱਲੀਆਂ ਪੌੜੀਆਂ ਹੁੰਦੀ। ਭਾਈ ਗੁਰਦਾਸ ਦੀਆਂ ਵਾਰਾਂ ਕਹਿੰਦੇ ਆ, ਉਸ ਵਿੱਚ ਕੋਈ ਵੀ ਸ਼ਲੋਕ ਨਹੀਂ, ਕੇਵਲ ਤੇ ਕੇਵਲ ਪੌੜੀਆਂ ਨੇ। ਕਿਤੇ ਨੀ ਅਸੀਂ ਕਹਿੰਦੇ ਭਾਈ ਗੁਰਦਾਸ ਦੀਆਂ ਵਾਰਾਂ ਦਾ ਸ਼ਲੋਕ, ਉਹ ਜਦੋਂ ਵੀ ਕਹਾਂਗੇ ਕਹਿਣ ਲੱਗੇ ਇਸ ਵਾਰ ਦੀ ਆ ਪੌੜੀ, ਕਿਉਂਕਿ ਵਾਰ ਜਿਹੜੀ ਉਹ ਪੌੜੀਆਂ ਦਾ ਰੂਪ ਹੈ। ਆਮ ਤੌਰ ਤੇ ਵਾਰ ਸੂਰਮਿਆਂ ਦੀ, ਬਹਾਦਰਾਂ ਦੀ, ਚੰਗੇ ਕਾਰਨਾਮੇ ਕਰਨ ਵਾਲਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ। ਤੇ ਜਦੋਂ ਹਜ਼ੂਰ ਨੇ 12 ਅੰਕਿਤ ਕੀਤੀਆਂ, ਅਸਲੀਅਤ ਇਹ ਵੇ ਕਿ ਸੱਚੀ ਸਰਕਾਰ ਨੇ 12 ਦੇ ਉੱਪਰ ਜਿਨ੍ਹਾਂ ਸੂਰਮਿਆਂ ਦੀ ਬਹਾਦਰੀ ਨੂੰ ਦੇਖ ਕੇ ਧੁਨੀਆਂ ਬਣਾ ਕੇ ਢਾਡੀਆਂ ਨੇ ਗਾਈਆਂ, ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਚ 9 ਧੁਨੀਆਂ ਵੀ ਅੰਕਿਤ ਕਰ ਦਿੱਤੀਆਂ। ਅਸੀਂ ਉਹ ਬਚਨ ਪੜ੍ਹਨੇ ਆ, ਬਾਹਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੂੰਡੇ ਅਸਰਾਜ ਕੀ ਧੁਨੀ, ਇਹਦਾ ਮਤਲਬ ਟੂੰਡੇ ਅਸਰਾਜ ਦੀ ਵਾਰ ਦੀ ਬਣਤਰ ਜਿਹੜੀ ਹੈ। ਵੈਸੇ ਪ੍ਰਕਰਨ ਗੁਰੂ ਕੇ ਕੀਰਤਨੀਆਂ ਦਾ ਹੈ। ਜਦੋਂ ਟੂੰਡੇ ਅਸਰਾਜ ਦੀ ਵਾਰ ਪੜੀ ਜਾਂਦੀ ਏ ਤੇ ਜਿੰਨੀਆਂ ਉਸ ਦੀ ਪੌੜੀ ਦੀਆਂ ਤੁਕਾਂ ਨੇ ਅਸਲੀਅਤ, ਉਸੇ ਤਰ੍ਹਾਂ ਆਸਾ ਦੀ ਵਾਰ ਦੀ ਇੱਕ ਇੱਕ ਪੌੜੀ ਦੀਆਂ ਤੁਕਾਂ ਨੇ। ਤੁਕਾਂ ਤੋਲ ਤੇ ਮਾਤਰਾ ਮਿਲਦੀਆਂ ਨੇ, ਤਾਂ ਗੁਰੂ ਜੀ ਨੇ ਕਿਹਾ ਇਹਨੂੰ ਇਸ ਤਰਜ ਵਿੱਚ ਗਾਇਓ ਜਿਸ ਤਰਜ ਵਿੱਚ ਟੁੰਡੇ ਅਸਰਾਜ ਦੀ ਵਾਰ ਗਾਈ ਜਾਂਦੀ ਹੈ। ਉਹਦਾ ਸੰਬੰਧ ਸੂਰਮਿਆਂ ਨਾਲ, 9 ਦੀਆਂ 9 ਧੁਨੀਆਂ ਸੂਰਮਿਆਂ ਬਹਾਦਰਾਂ ਦੇ ਕਾਰਨਾਮਿਆਂ ਨਾਲ ਸੰਬੰਧਿਤ ਨੇ। ਕੱਲ ਗੁਰੂ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਦਾ ਪੁਰਬ ਸੀ। ਹਜ਼ੂਰ ਨੇ ਸ਼ਾਮ ਨੂੰ 20 ਰਸੀ ਢਾਡੀ ਵਾਰਾਂ ਗਾਉਣ ਦੀ ਹਦਾਇਤ ਕੀਤੀ, ਪਰ ਸਵੇਰੇ ਹਰਿਮੰਦਰ ਸਾਹਿਬ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੁੰਦਾ। ਮੈਂ ਆਪਣੇ ਪ੍ਰਕਰਨ ਤੋਂ ਥੋੜਾ ਜਿਹਾ ਹਟਿਆ, ਫਿਰ ਉਸ ਪਾਸੇ ਆਵਾਂਗਾ। ਗੱਲ ਸਿਰਫ ਕਰਨੀ ਹੈ, ਭਰਮ, ਭੈ ਤੇ ਦੁੱਖ, ਇਹ 3 ਚੀਜ਼ਾਂ ਖਤਮ ਹੋ ਸਕਦੀਆਂ ਨੇ ਜੇ 3 ਗੱਲਾਂ ਸੀ ਗੁਰੂ ਜੀ ਦੀਆਂ ਮੰਨ ਲਈਏ। ਤਾਂ ਹਜ਼ੂਰ ਨੇ ਕਿਹਾ ਕਿ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ। ਹੁਣ ਜਦੋਂ ਸੂਰਮਿਆਂ ਦੀ ਵਾਰ ਕੋਈ ਗਾਉਂਦਾ, ਬੁੱਝ ਦਿਲ ਤੇ ਕਾਇਰ ਬੰਦੇ ਉਹਨਾਂ ਦਾ ਖੂਨ ਉਬਾਲੇ ਖਾਂਦਾ, ਤੇ ਕਈ ਵਾਰੀ ਉਹ ਵੀ ਰਣ ਤੱਤੇ ਵਿੱਚ ਜੂਝ ਮਰ ਲਈ ਤਿਆਰ ਹੁੰਦੇ ਨੇ, ਪਰ ਸਵੇਰੇ ਕਿਉਂ ਕਿਹਾ ਵੀ ਵਾਰ ਗਾਣੀ? ਇਸ ਵਾਰ ਦੀਆਂ 24 ਪੌੜੀਆਂ ਨੇ, ਨਾਲ ਸ਼ਲੋਕ ਨੇ। ਹਜ਼ੂਰ ਨੇ ਫਰਮਾਇਆ ਕਿ ਜਿਵੇਂ ਇੱਕ ਵਾਰ ਸੂਰਮਿਆਂ ਦੀ ਕੋਈ ਗਾਏ ਤੇ ਬੰਦਾ ਰਣ ਤੱਤੇ ਵਿੱਚ ਦੁਸ਼ਮਣ ਨਾਲ ਜੂਝਦਾ, ਜੀਵਨ ਇੱਕ ਸੰਘਰਸ਼ ਹੈ, ਸੂਰਜ ਦੀ ਟਿੱਕੀ ਨਿਕਲਣ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ
किस किस रूप विच अंदर ते बाहर

0: تے دشمن ٹکرنے نے جے آساں کی وار گائے گا تو اپنی زندگی دے سنگھرش وچ دشمناں نوں جیت کے فتح پا جائے گا. وار دیکھو آساں کی وار وچ کی کچھ ہے, راجیاں دی گل, پخنڈیاں دی گل, دمبیاں دی گل, وچارواناں دی گل. ستگرو نے شکھر دے بول اپنی رسنا تو اچارن کیتے. صرف آؤ سی بانی وچوں بھرم دی میں گل کر رہا. اوتے حضور نے ایک بچن کیا ہے سلوک بھرم کی ہے, تگ نہ اندری تگ نہ ناری, پلکے تھک پوے نت داڑی, تگ نہ پیری تگ نہ ہاتھی, تگ نہ جیوا تگ نہ اکھی, بے تگا آپے وت ہے وت تاگے اوراں کت ہے. بڑے سیدھے جے ارتھ نے. تگ نہ اندری, مہاراج کن نے اندریاں نو تاں تاگا جنیو دا پایا نہیں, استری نو بھی تاگا نہیں پایا جاندا. ہندو مت انسار جنیو پان دا حق استری نو بالکل نہیں. تگ نہ اندری تگ نہ ناری, پلکے تھک پوے نت داڑی, تگ نہ پیری, پیراں وچ تاگے نہیں پائے برے رستے تے چل دے, تگ نہ ہتھی, تگ نہ جیوا, تگ نہ اکھی, وے تگا آپے وتے وت تاگے اوراں کتے, لے پہاڑ کرے ویاہ کد کاگل دس راہ, سن ویکھو لوکا اے وڑان من اندھا نو سجان, من اندھا نو سجان, جیسا مانیا ہوئے نہ تیسا. بھرم کی ہے من اندھا, اندروں کھنیرے وچے تے لوگ سجان سیانا ودوان پنڈت کہندے. گرمکھو بھرم بندے دے اندر نو ٹکن نہیں دیندا. حضور نے کیا کہ بھرم دے ارتھ نے جو کچھ اسی مننے ہاں دیکھنے ہاں وہ اصلیت وچ نہ ہووے. سنسار ایک بھرم ہے, بار مکھی کرم کھانڈ ایک بھرم نے. اے بھرما تو مکتی مل سکدی ہے جے گرو ارجن دیو جی دا سی بچن مان لئیے. تا کی اے بھرم نہیں, صرف ایک ایک پرمان ہور دے کے. جدو اسی دیوا رات نو بالنے ہاں وہ چانن وچ تریے تے ساڈے شریر دا پرشاواں ساڈے شریر دے پیچھے پیچھے ترتا ہے. دھوپ وچ ترنے ہاں تے تن دا پرشاواں ساڈے پیچھے پیچھے چلے گا, کیونکہ پرشاواں چانن کر کے ہے. بندہ اس بھلیکھے چ جین لگ پے کہ میرا پرشاواں ہمیشہ میرے نال رہندا ہے, انہیں کدی میرا ساتھ نہیں چھڈیا. یہ بھی ساڈیاں اکھاں دا بھرم ہے. پرشاوے دا سبند چانن نال ہے. جدو ہنیرے وچ پرویش کران گے گرو پیارو, اس ویلے تن دے پرشاوے بھی ساتھ چڑھ جاندے. بھرم ٹٹدا بندے دا. حضور نے بانی چ فرمایا کہ جنی دیر تک چانن اونی دیر تک پرشاوے, جنی دیر تک انسان کول سکھ دے شریر چلدا ہے اونی دیر تک لوگ پرشاوے بن کے پیچھے ترتے نے. جدن ایدے تے دکھاں دا ہنیرا ہوندا ہے, جڑے ات دے نزدیکی پرشاواں بن کے ترتے سن دکھ دے ہنیرے وچ نیڑے دے لوگ وی ساتھ چڑھ جاندے نے. بھرم ٹٹ جاندا ہے بھی جنہاں نوں منیا سی او کچھ نکلے نہیں. آؤ اسی بانی چ ایک بچن ہے تن گرو گرنتھ صاحب وچ بھگت کبیر صاحب جی دا. حضور نے اپنی مبارک رسنا تو اچارن کیتا, جب لگ تیل دیوے مکھ باتی تب سوجے سب کوئی. جنی دیر تک دیوے وچ تیل ہے, پراتن ادارن, اونی دیر تک بتی بلے گی. تے جے بتی بلے گی تے چگردے چانن ضرور بکھیرے گی. شریر ایک دیوا ہے, سواساں دا تیل پرماتما نے پایا ہے. تے جنی دیر تک سواس نے اونی دیر تک زندگی دی جیون دی بتی بلے گی. تے جدو زندگی دی بتی پرکاش ہوے گا اونی دیر تک اس پرکاش دے نال پرشاوے وی چلن گے. پرکاش تے پرشاوے دا بڑا سبند ہے, چانن تے پرشاوے دا بڑا سبند ہے. جدو چانن ہے نال پرشاوے, جدو جیون دی جوت بل دیئے پرشاوے پتراں تیاں رشتے داراں ماپیاں جیون ساتھیاں دے روپ وچ ساڈے چگردے چلدے نے. پر گرم ਜਿਸ ਦਿਨ ਸਵਾਸਾਂ ਦਾ ਤੇਲ ਮੁੱਕਿਆ, ਜੀਵਨ ਦੀ ਜੋਤ ਬੁੱਝੀ, ਜਿਸ ਪਰਛਾਵੇ ਨੂੰ ਅਸੀਂ ਕਹਿੰਦੇ ਸਾਂ ਆਪਣਾ, ਬਸ ਅੰਦਰ ਦੀ ਜੋਤ ਬੁੱਝਣ ਦੀ ਦੇਰ ਏ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਜਿੰਨਾ ਪਰਛਾਵਿਆਂ ਨੂੰ ਭਰਮ ਕਰਕੇ ਕਹਿੰਦਾ ਮੇਰੇ, ਸਭ ਤੋਂ ਪਹਿਲਾਂ ਇਕੱਠੇ ਹੋ ਕੇ ਕਹਿਣ ਲੱਗੇ ਉਹਨੂੰ ਹੁਣ ਘਰੋਂ ਬਾਹਰ ਕਦੋਂ ਕੱਢਣਾ। ਭਰਮ ਟੁੱਟਿਆ ਨਾ ਕਿ ਜੈਸਾ ਮਾਨੀਆ ਹੋਏ ਨਾ ਤੈਸਾ। ਪਰਛਾਵਾਂ ਹੀ ਏ, ਇਹਨੂੰ ਨੈਗੇਟਿਵ ਨਾ ਸੋਚਣਾ, ਇਹ ਹਕੀਕਤ ਹੈ। ਜਦੋਂ ਵੀ ਆਦਮੀ ਕੋਈ ਚਲਾਣਾ ਕਰਦਾ ਆਪਣੇ ਦੇਸ਼ ਵਿੱਚ, ਅਸੀਂ ਸਿਆਣੇ ਤੁਸੀਂ ਬੈਠੇ ਹੋ, ਅਸੀਂ ਦੇਖਦੇ ਆਏ ਆ, ਕਿਸੇ ਦੀ ਮੌਤ ਦਾ ਸਮਾਚਾਰ ਮਿਲਦਾ ਸੀ। ਅੱਜ ਜੇ ਕਿਤੇ ਪਤਾ ਲੱਗੇ ਅੱਜ ਦੇ ਨਜ਼ਦੀਕ ਦਾ ਸੰਬੰਧੀ ਉਹਦੀ ਮੌਤ ਹੋ ਗਈ, ਲੋਕ ਕੁਝ ਸਮਾਂ ਖੇਦ ਪ੍ਰਗਟ ਕਰਨ ਤੋਂ ਬਾਅਦ ਅਗਲੀ ਗੱਲ ਇਹ ਪੁੱਛਦੇ ਨੇ, ਰੋਂਦਿਆਂ ਰੋਂਦਿਆਂ ਪੁੱਛਣਗੇ, ਸੰਸਕਾਰ ਦਾ ਟਾਈਮ ਕਿਹੜਾ ਰੱਖਿਆ? ਕਦੀ ਕਿਸੇ ਨੇ ਕਿਹਾ ਇਹਨੂੰ ਰੱਖਣ ਦਾ ਕਿੰਨੇ ਦਿਨ ਦਾ ਪ੍ਰਬੰਧ ਕੀਤਾ? ਇੱਥੇ ਠੀਕ ਹੈ ਭਾਵੇਂ ਤਨ ਰੱਖਿਆ ਜਾਂਦਾ, ਪਰ ਅਸਲੀਅਤ ਵੇ ਜਦੋਂ ਜੋਤ ਬੁੱਝੀ ਉਸੇ ਵੇਲੇ ਪਰਛਾਵੇਂ ਖਤਮ ਹੋ ਗਏ। ਜਿਹੜਾ ਬੰਦਾ ਖੁੱਲੀ ਹਵਾ ਵਿੱਚ ਰਹਿਣਾ ਪਸੰਦ ਕਰਦਾ ਆਪਣੇ ਹੱਥੀ ਅਸੀਂ ਉਹਨੂੰ ਅਲਮਾਰੀ ਵਿੱਚ ਬੰਦ ਕਰਕੇ ਆਉਂਦੇ। ਭਰਮ ਟੁੱਟਾ। ਮਹਾਰਾਜ ਜੀ ਨੇ ਕਿਹਾ ਜਦ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ। ਰੇ ਬੋਰੇ ਤੂੰ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਓਰੀ ਬੈਠੀ ਮਾਤਾ ਰੋਵੈ ਖਤੀਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ ਹੰਸ ਅਕੇਲਾ ਜਾਏ। ਭਰਮ ਨਿਕਲ ਗਿਆ। ਹਜ਼ੂਰ ਕਹਿੰਦੇ ਨੇ ਭਰਮ ਉਹ ਚੀਜ਼ ਕਿ ਜੋ ਕੁਝ ਅਸੀਂ ਮੰਨਦੇ ਹਾਂ ਅਸਲੀਅਤ ਵਿੱਚ ਨਾ ਹੋਵੇ ਉਹ ਭਰਮ ਹੈ। ਦੂਸਰਾ ਦੁੱਖ, ਦੁੱਖ ਜਿਹੜਾ ਕੋਈ ਬੰਦਾ ਐਸਾ ਨਹੀਂ ਜਿਹੜਾ ਇਹਦੇ ਤੋਂ ਮੁਕਤ ਹੋਵੇ। ਜਿੰਨੇ ਮਰਜ਼ੀ ਬੰਦਾ ਬਾਹਰੋਂ ਖੱਸੀ ਜਾਏ, ਭੁਲੇਖੇ ਪਾਈ ਜਾਏ, ਕੋਈ ਨਾ ਕੋਈ ਦੁੱਖ ਦੀ ਚਿੰਗਾਰੀ ਹਰ ਬੰਦੇ ਦੇ ਜੀਵਨ ਵਿੱਚ ਮਗਦੀ ਰਹਿੰਦੀ, ਕਿਸੇ ਰੂਹ ਵਿੱਚ ਆ ਜਾਏ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਚਾਰ ਦੁੱਖ ਬਹੁਤ ਵੱਡੇ ਮੰਨੇ ਨੇ, ਹਾਲਾਂਕਿ ਬਾਣੀ ਨੇ ਉਹਨਾਂ ਦੀ ਨਿਵਿਰਤੀ ਦਾ ਸਾਧਨ ਵੀ ਦੱਸਿਆ। ਮਹਾਰਾਜ ਜੀ ਨੇ ਉਹ ਸ਼ਬਦ ਵਰਤੇ ਨੇ, ਉਹ ਹੈ ਪਹਿਲਾ ਦੁੱਖ ਪਰਮਾਤਮਾ ਦੇ ਵਿਛੋੜੇ ਦਾ। ਵਿਛੋੜਾ ਬਹੁਤ ਵੱਡਾ ਦੁੱਖ ਹੈ। ਦੂਸਰਾ ਦੁੱਖ ਹੈ ਅੰਦਰ ਦੀ ਤ੍ਰਿਸ਼ਨਾ, ਅੰਦਰ ਦੀ ਭੁੱਖ ਦਾ, ਜਦੋਂ ਪੂਰਤੀ ਨਹੀਂ ਹੁੰਦੀ ਬੰਦੇ ਦੀ ਉਦੋਂ ਦੁਖੀ ਹੁੰਦਾ। ਤੀਸਰਾ ਦੁੱਖ ਹੈ ਅੰਦਰ ਨੂੰ ਕਿ ਸਰੀਰ ਉੱਤੇ ਕੋਈ ਵਾਰ ਨਾ ਕਰ ਜਾਏ। ਤੇ ਚੌਥਾ ਦੁੱਖ ਹੈ ਬੰਦੇ ਨੂੰ ਮੌਤ ਦਾ। ਤੇ ਗੁਰੂ ਜੀ ਨੇ ਬਾਣੀ ਚ ਫਰਮਾਇਆ ਕਿ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ ਵੈਦ ਨਾ ਭੋਲੇ ਦਾਰੂ ਦਾ ਹੈ। ਚਾਰ ਦੁੱਖ, ਦੁੱਖ ਵਿਛੋੜਾ। ਵਿਛੋੜਾ ਬੜਾ ਵੱਡਾ ਦੁੱਖ ਹੈ। ਹਰ ਚੀਜ਼ ਜਦੋਂ ਆਪਣੇ ਧੁਰੇ ਤੋਂ ਵਿਛੜਦੀ ਏ ਅਸਲੀਅਤ ਜੋ ਉਹ ਦੁਖੀ ਹੁੰਦੀ ਹੈ, ਭਾਵੇਂ ਤੱਤ ਹੋਣ, ਭਾਵੇਂ ਸਰੀਰ ਹੋਵੇ, ਭਾਵੇਂ ਪਰਮਾਤਮਾ ਦੀ ਬਾਣੀ ਦੀ ਗੱਲ ਹੋਵੇ। ਪਾਣੀ ਝੀਲ ਤੋਂ ਵਿਛੜ ਜਾਏ ਉਹ ਕਾਲਾ ਹੋ ਜਾਂਦਾ, ਬਦਬੋ ਮਾਰਨ ਲੱਗ ਪੈਂਦਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ। ਕਿੱਡਾ ਵੱਡਾ ਦੁੱਖ ਹੈ। ਕਹਿ ਦੋਖੜੇ ਸੜਿਓ ਏ ਕਾਲੀ ਹੋਈ ਆ ਦਿਓਰੀ, ਨਾਨਕ ਮੈਂ ਤਨ ਭੰਗ। ਤੇ ਅੱਗੋ ਉਹ ਉੱਤਰ ਦਿੰਦਾ ਤਲਾਬ, ਕਹਿੰਦਾ ਜਾਣਾ ਪਾਣੀ ਨਾ ਲਾਹਾਂ ਜੈ ਸੇਤੀ, ਮੇਰਾ ਸੰਗ ਜਿੱਥੋਂ ਮੈਨੂੰ ਤਾਕਤ ਮਿਲਦੀ ਸੀ, ਜਿੱਦਣ ਦਾ ਝੀਲ ਤੋਂ ਵਿਛੜ ਗਿਆ ਉਦਣ ਦਾ ਪਾਣੀ ਦਾ ਤਲਾਬ ਵੀ ਕਾਲਾ ਹੋ ਗਿਆ। ਵਿਛੋੜਾ ਪਾਣੀ ਨੂੰ ਕਾਲਾ ਕਰ ਗਿਆ। ਸੰਖ ਸਮੁੰਦਰ ਵਿੱਚ ਏ, ਪਰ ਜਦੋਂ ਕਿਤੇ ਛਲ ਵੱਜੇ ਸੰਖ ਸਮੁੰਦਰ ਤੋਂ ਬਾਹਰ ਆ ਜਾਏ ਤੇ ਪੁਜਾਰੀ ਮੰਦਰ ਵਿੱਚ ਉਹਨੂੰ ਫੂਕ ਮਾਰ ਕੇ ਜਦੋਂ ਸੰਖ ਪੂਰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੰਖ ਅਸਲ ਚ ਢਾਹਾ ਮਾਰ ਕੇ ਰੋਂਦਾ ਤੇ ਢਾਹਾ ਮਾਰ ਕੇ ਉੱਚੀ ਬੋਲ ਕੇ ਕਹਿੰਦਾ ਲੋਗੋ ਆਪਣੀਆਂ ਲਹਿਰਾਂ ਦੀਆਂ ਦੁਫੇੜਾਂ ਵੀ ਚੰਗੀਆਂ ਸਨ, ਜਦੋਂ ਆਪਣੇ ਘਰ ਤੋਂ ਵਿਛੜ ਜਾਈਏ ਤੇ ਸਵੇਰੇ ਢਾਹਾਂ ਮਾਰ ਕੇ ਰੋਣਾ ਪੈਂਦਾ ਹੈ। ਵਿਛੋੜਾ ਹੈ, ਦੁੱਖ ਫੁੱਲ ਹੈ। ਉਹ ਜਿੰਨੀ ਦੇਰ ਤੱਕ ਟਾਣੀ ਨਾਲ ਜੁੜਿਆ ਹੈ, ਓਨੀ ਦੇਰ ਤੱਕ ਖੇੜਾ ਤੇ ਸੁਗੰਧੀ ਏ। ਉਸ ਖਿੜੇ ਹੋਏ ਨੂੰ ਕੋਈ ਤੋੜ ਕੇ ਲੈ ਜਾਏ ਤੇ ਗੁਰਮੁਖੋ ਵਿਛੋੜਾ ਪੈ ਜਾਏ ਆਪਣੇ ਬੂਟੇ ਨਾਲੋਂ, ਤੇ ਜਾਂਦਿਆਂ ਜਾਂਦੀ ਕਈ ਵਾਰੀ ਫੁੱਲ ਮੁਰਝਾ ਜਾਂਦਾ ਹੈ। ਫੁੱਲ ਵੀ ਟਾਣੀ ਦਾ ਵਿਛੋੜਾ ਨਹੀਂ ਬਰਦਾਸ਼ਤ ਕਰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਸੰਤ ਕਵੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੇ ਵਿਛੋੜੇ ਦੀ ਵਿਆਖਿਆ ਕਰਦਿਆਂ ਇੱਕ ਬਚਨ ਕਿਹਾ ਆਪਣੀ ਰਚਨਾ ਵਿੱਚ। ਸ਼ਾਇਦ ਪੰਜਾਬੀ ਨਾਲ ਸੰਬੰਧਿਤ ਸੱਜਣ ਇਸ ਤੋਂ ਜਾਣੂ ਵੀ ਹੋਣ। ਭੱਠੀ ਵਿੱਚ ਕੋਲਾ ਤਪਦਾ ਹੈ ਲਾਲ ਸੁਰਖੇ, ਉਹਦੀ ਲਾਲੀ ਝੱਲੀ ਨਹੀਂ ਜਾਂਦੀ, ਪਰ ਜਦੋਂ ਉਹੀ ਕੋਲਾ ਕਿਤੇ ਭੱਠੀ ਵਿੱਚੋਂ ਨਿਕਲ ਕੇ ਬਾਹਰ ਡਿੱਗ ਪਏ, ਇੱਕੋ ਦਮ ਉਹਦੀ ਲਾਲੀ, ਉਹਦਾ ਸੁਰਖਪਣ ਜਿਹੜਾ ਮੱਧਮ ਪੈਣ ਲੱਗ ਪੈਂਦਾ, ਉਹਦੀ ਲਾਲੀ ਉਹਦਾ ਰੰਗ ਮੱਧਮ ਪੈਂਦਾ, ਇੰਨਾ ਮੱਧਮ ਪੈ ਜਾਂਦਾ ਕਿ ਜਿਹੜਾ ਅੱਤ ਦਾ ਲਾਲ ਸੁਰਖ ਸੀ, ਗੁਲਾਬ ਫੁੱਲ ਦਾ ਭੁਲੇਖਾ ਪਾਉਂਦਾ ਸੀ, ਉਹਦੇ ਅੰਦਰ ਬਾਹਰ ਕਾਲ ਖਾ ਗਈ। ਕੱਲਾ ਬਾਹਰੋਂ ਕਾਲਾ ਨਹੀਂ, ਅੰਦਰੋਂ ਵੀ ਕਾਲਾ ਹੋ ਗਿਆ। ਹੁਣ ਉਸ ਕੋਲੇ ਨੂੰ ਭਾਈ ਸਾਹਿਬ ਕਹਿੰਦੇ ਨੇ, ਪੁਰਾਣੇ ਸਮੇਂ ਕੇਸੀ ਇਸ਼ਨਾਨ ਕਰਨਾ ਦਹੀਂ ਨਾਲ ਲੱਸੀ ਨਾਲ, ਕਹਿੰਦੇ ਨੇ ਜੇ ਉਸ ਕੋਲੇ ਨੂੰ ਦਹੀਂ ਦੇ ਵਿੱਚ ਵੀ ਡੋਬ ਦਿਓ ਤੇ ਕਈ ਮਹੀਨਿਆਂ ਤੋਂ ਬਾਅਦ ਬਾਹਰ ਕੱਢੋ, ਫਿਰ ਕਾਲੇ ਦਾ ਕਾਲਾ ਰਹੇਗਾ। ਉਸ ਕੋਲੇ ਨੂੰ ਕਿਤੇ ਪੇਂਟ ਕੋਈ ਰੰਗ ਕਰੇ, ਰੰਗ ਕਰਨ ਦੇ ਬਾਵਜੂਦ ਵੀ ਉਹ ਸੁਰਖਪਣ ਉਹ ਲਾਲੀ ਨਹੀਂ ਆਏਗੀ ਜਿਹੜੀ ਅੱਗ ਵਿੱਚ ਸੀ। ਉਸ ਕੋਲੇ ਨੂੰ ਸਾਬਣ ਨਾਲ ਕੈਮੀਕਲ ਨਾਲ ਕੋਈ ਧੋ ਕੇ ਯਤਨ ਕਰੇ, ਮੈਂ ਇਹਦੀ ਉੱਤੇ ਦੀ ਕਾਲ ਖਿਲਾ ਦਿਆਂ, ਅੰਦਰੋਂ ਲਾਲੀ ਪ੍ਰਗਟ ਹੋਵੇਗੀ, ਕਦਾਚਿਤ ਨਹੀਂ। ਉਹਨੂੰ ਜਿਸ ਮਰਜ਼ੀ ਥਾਂ ਤੇ ਸਾਬਣ ਨਾਲ, ਦਹੀਂ ਨਾਲ, ਕੈਮੀਕਲ ਨਾਲ ਰੰਗ ਵੀ ਚਾੜ ਦਿਓ, ਉਹ ਕਦੀ ਉਹ ਲਾਲੀ ਨਹੀਂ ਆਏਗੀ ਜਿਹੜੀ ਅੱਗ ਵਿੱਚ ਸੀ। ਜੇ ਪੁੱਛੀਏ ਵੀ ਤੂੰ ਕਾਲਾ ਕਿਉਂ ਪੈ ਗਿਆ, ਤੇ ਅੱਗੋਂ ਉਹਦਾ ਵੀ ਉੱਤਰ ਸੀ ਕਿ ਜਿਸ ਅੱਗ ਵਿੱਚ ਮਿਲਿਆ ਅੰਦਰ ਦੀਆਂ ਲਾਲੀਆਂ ਸਨ, ਜਦੋਂ ਆਪਣੇ ਅਸਲ ਨਾਲ ਟੁੱਟ ਗਏ ਤੇ ਅੰਦਰ ਤੇ ਬਾਹਰ ਕਾਲ ਖਾ ਗਈ। ਵਿਛੋੜਾ ਇੱਕ ਦੁੱਖ ਹੈ ਹਰ ਚੀਜ਼। ਮਹਾਰਾਜ ਜੀ ਨੇ ਬਾਣੀ ਚ ਬਚਨ ਕਿਹਾ, ਖੈਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਕਹਿੰਦੇ ਆ, ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਝੜਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਲ ਮਿਲਿਆ ਨਹੀਂ ਲੈਂਦੀ। ਵਿਛੜ ਕੇ ਵਿਛੋੜੇ ਨੇ ਕਾਲਖ ਪੈਦਾ ਕੀਤੀ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਅੰਗ ਅੱਗ ਦੇ ਲਾ ਕੇ ਦੇਖੋ ਚੜਦਾ ਰੂਪ ਸਵਾਇਆ, ਜੇ ਉਸੇ ਕੋਲੇ ਨੂੰ ਅੱਗ ਵੀ ਸੱਟੋ ਤੇ ਅੱਗੇ ਨਾਲੋਂ ਵੱਧ ਉਹ ਲਾਲ ਹੋ ਜਾਂਦਾ, ਕਿਉਂਕਿ ਇੱਥੇ ਅੱਗ ਤੋਂ ਵਿਛੜੇ ਹੋਏ ਕੋਲੇ ਵੀ ਕਾਲੇ ਪੈ ਜਾਂਦੇ। ਵਿਛੋੜਾ ਇੱਕ ਦੁੱਖ ਹੈ। ਫਿਰ ਮੈਂ ਸੰਖੇਪ ਦੀ ਬੇਨਤੀ ਕਰਦੇ ਆ, ਹਜ਼ੂਰ ਨੇ ਫੁਰਮਾਇਆ ਕਿ ਪਹਿਲੀ ਗੱਲ ਦੁੱਖ ਵਿਛੋੜੇ ਦਾ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਦੂਜਾ ਸਭ ਤੋਂ ਵੱਡਾ ਦੁੱਖ ਹੈ ਬੰਦੇ ਦੀ ਭੁੱਖ। ਹੁਣ ਭੁੱਖ ਦਾ ਅਰਥ ਪੇਟ ਦੀ ਰੋਟੀ ਨਹੀਂ ਸਮਝਣਾ, ਮੇਰੀ ਅਰਜ਼ ਹੈ। ਭੁੱਖ ਕਈ ਤਰ੍ਹਾਂ ਦੀ ਏ, ਪੇਟ ਦੀ ਭੁੱਖ ਆਪਣੀ ਏ ਤੇ ਸਾਡੇ ਤਨ ਦੀਆਂ ਇੰਦਰੀਆਂ ਦੀ ਭੁੱਖ ਆਪਣੀ ਏ। ਭੁੱਖ ਬੰਦੇ ਨੂੰ ਰੋਟੀ ਮਿਲ ਜਾਂਦੀ ਏ, ਪਰ ਫਿਰ ਵੀ ਇਹ ਦੁਖੀ ਕਿਉਂ ਏ? ਭੁੱਖ ਇੱਕ ਬੜਾ ਵੱਡਾ ਦੁੱਖ ਏ। ਭੁੱਖ ਦੇ ਅਰਥ ਆਪਾਂ ਤ੍ਰਿਸ਼ਨਾ ਕਰ ਲਈਏ, ਅੰਦਰ ਦੀ ਤਮਾ ਕਰ ਲਈਏ, ਅੰਦਰ ਦੀ ਭਟਕਣਾ ਕਰੀਏ। ਆਪਣੇ ਘਰ ਵਿੱਚ ਪੱਕਦੀ ਕੋਈ ਰੋਟੀ ਵੱਲ ਬੰਦਾ ਖਿਆਲ ਰੱਖੇ ਤੇ ਮੇਰਾ ਖਿਆਲ ਕਦੀ ਨਹੀਂ ਭਟਕੇਗਾ, ਪਰ ਜਦੋਂ ਕਿਸੇ ਦੂਜੇ ਦੀ ਰੋਟੀ ਵੱਲ ਝਾਤੀ ਮਾਰਦਾ, ਆਪਣੀ ਖਾਧੀ ਕੋਈ ਰੋਟੀ ਨਾਲ ਵੀ ਕਦੀ ਪੇਟ ਨਹੀਂ ਭਰਦਾ ਹੁੰਦਾ। ਸ਼ਬਦਾਂ ਵੱਲ ਧਿਆਨ ਦਿਆ ਜੀ, ਕਿਸੇ ਦੂਜੇ ਦੀ ਥਾਲੀ ਵਿੱਚ ਰੋਟੀ ਦੇਖੇ ਤੇ ਆਪਣੇ ਘਰ ਦੀ ਖਾਧੀ ਕੋਈ ਰੋਟੀ ਵੀ ਬੰਦੇ ਨੂੰ ਖਤਮ ਨਹੀਂ ਹੁੰਦੀ, ਸੁੱਖ ਨਹੀਂ ਦਿੰਦੀ, ਕਿਉਂਕਿ ਆਪਣੇ ਘਰ ਦੀ ਰੋਟੀ ਖਾ ਕੇ ਵੀ ਉਹਦਾ ਧਿਆਨ ਦੂਜੇ ਦੀ ਥਾਲੀ ਵਾਲੇ ਭੁੱਖ ਦੇ ਅਰਥ ਇਹ ਨੇ, ਜੋ ਰੱਬ ਨੇ ਤੈਨੂੰ ਦਿੱਤਾ, ਇੱਧਰ ਝਾਤੀ ਨਹੀਂ ਮਾਰਦਾ, ਦੂਜੇ ਦੇ ਸੁੱਖ ਦੇਖ ਕੇ ਕਲਪੀ ਜਾਣਾ, ਸੱਚ ਜਾਣੀ ਤੈਨੂੰ ਆਪਣੇ ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਲੱਭੇਗਾ। ਇਸ ਸੰਸਾਰ ਵਿੱਚ ਆਪਣੇ ਦੁੱਖ ਕਰਕੇ ਲੋਕ ਜ਼ਿਆਦਾ ਦੁਖੀ ਨਹੀਂ, ਅਸਲੀਅਤ ਇਹ ਵੇ ਕਿ ਦੂਜੇ ਦੇ ਸੁੱਖ ਕਰਕੇ ਲੋਕ ਬਹੁਤ ਦੁਖੀ ਨੇ। ਬਾਬਾ ਜੀ ਨੇ ਬਾਣੀ ਚ ਸ਼ਬਦ ਕਹੇ ਕਿ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ, ਜੀਓ ਬਗਾਨੇ ਦੀ ਥਾਲੀ ਵੇਖਣਾ ਤੇ ਤਾਂ ਭਟਕਣਾ। ਮਹਾਰਾਜ ਕਹਿੰਦੇ ਨੇ ਜੇ ਆਪਣੇ ਵੱਲ ਦੇਖੇ ਤੇ ਤੇਰੇ ਅੰਦਰ ਦੀ ਸੰਤੁਸ਼ਟੀ ਹੋਵੇ। ਗੁਰਮੁਖੋ ਹਰ ਇੰਦਰੇ ਦੀ ਆਪਣੀ ਭੁੱਖ ਹੈ, ਭੁੱਖ ਇੱਕ ਦੁੱਖ ਹੈ। ਬਾਬਾ ਜੀ ਨੇ ਕਿਹਾ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ, ਗੁਣ ਗਾਹਕ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੇ, ਕੱਲੀ ਭੁੱਖ ਨਾ ਜਾਏ, ਇਹ ਭੁੱਖ ਇੱਕ ਦੁੱਖ ਹੈ। ਅੱਖਾਂ ਦੀ ਭੁੱਖ ਆਪਣੀ ਏ, ਕੰਨਾਂ ਦੀ ਭੁੱਖ ਆਪਣੀ ਏ, ਨਾਸਕਾਂ ਦੀ ਭੁੱਖ ਆਪਣੀ ਏ। ਅਸਲੀਅਤ ਦੇਵੇ ਅੱਜ ਹਰ ਮੁਲਕ ਵਿੱਚ ਬੰਦੇ ਦੇ ਚੰਗੇ ਆਹਾਰ ਦਾ ਪ੍ਰਬੰਧ ਕੀਤਾ ਜਾ ਰਿਹਾ। ਮੇਰੀ ਬੇਨਤੀ ਸਮਝਿਓ, ਸਟੋਰ ਨੇ ਇੱਥੇ ਮੇਰੇ ਮਨ ਚ ਆਇਆ ਵੀ ਦੇਖੋ ਕਿਤਨੀ ਸਫਾਈ, ਜਿਸ ਬਾਹਰਲੇ ਮੁਲਕ ਜਾਈਦਾ ਹਰ ਖਾਣ ਵਾਲੀ ਚੀਜ਼ ਉੱਤੇ ਸਭ ਕੁਝ ਉਹਦੇ ਬਾਰੇ ਲਿਖਿਆ, ਸਫਾਈ ਏ, ਕੋਈ ਮੱਖੀ ਨੀ, ਕੋਈ ਮੱਛਰ ਨੀ। ਕਿਉਂ? ਕਿ ਬੰਦੇ ਨੇ ਖੁਰਾਕ ਖਾਣੀ ਏ, ਇਹਦੇ ਤਨ ਨੂੰ ਖੁਰਾਕ ਉਹ ਦਿਓ ਜਿਹੜੀ ਸਰੀਰ ਨੂੰ ਕੋਈ ਰੋਗ ਨਾ ਲਾਏ। ਭਲੇ ਸੱਜਣੋ, ਬਾਹਰ ਸਟੋਰ ਵਿੱਚ ਤਨ ਦੀ ਖੁਰਾਕ ਤਾਂ ਸਾਫ ਸੁਥਰੀ ਮਿਲਦੀ ਏ, ਪਰ ਮਨ ਦੀ ਵੀ ਇੱਕ ਖੁਰਾਕ ਏ। ਜਿੰਨੀ ਦੇਰ ਤੱਕ ਮਨ ਨੂੰ ਚੰਗਾ ਆਹਾਰ ਨਹੀਂ ਮਿਲਦਾ, ਬਾਹਰ ਦੀ ਖੁਰਾਕ ਖਾਣ ਦੇ ਬਾਵਜੂਦ ਵੀ ਅੰਦਰ ਰੋਗੀ ਰਹਿੰਦਾ ਹੈ। ਅੰਦਰ ਦੀ ਖੁਰਾਕ ਨਹੀਂ ਮਿਲ ਰਹੀ। ਮਨ ਦਾ ਆਹਾਰ ਹੈ ਵਿਚਾਰ। ਮਨ ਜਿਹੜਾ ਉਹ ਵਿਚਾਰਾਂ ਦੀ ਖੁਰਾਕ ਰੋਟੀ ਖਾਂਦਾ। ਜੇ ਬਾਹਰ ਦੀ ਖੁਰਾਕ ਮਿਲਾਵਟ ਵਾਲੀ ਹੋਵੇ ਤੇ ਇਨਸਾਨ ਦਾ ਸਰੀਰ ਰੋਗੀ ਹੋ ਜਾਂਦਾ, ਤੇ ਜਿਸ ਬੰਦੇ ਦੇ ਮਨ ਵਿੱਚ ਗੰਦਲੀਆਂ ਵਿਚਾਰਾਂ ਚਲੀਆਂ ਜਾਣ ਉਹਦਾ ਮਨ ਰੋਗੀ ਹੋ ਜਾਂਦਾ। ਹਜ਼ੂਰ ਨੇ ਕਿਹਾ ਕਿ ਨਹੀਂ ਰੱਜਿਆ, ਨਾ ਜ਼ਬਾਨ ਰੱਜੀ, ਨਾ ਕੰਨ ਰੱਜੇ, ਨਾ ਅੱਖਾਂ ਰੱਜੀਆਂ। ਫਿਰ ਮੈਂ ਬੇਨਤੀ ਕਰਾਂ, ਵਿਛੋੜਾ ਦੁੱਖ ਹੈ। ਇੰਦਰੀਆਂ ਦੀ ਭੁੱਖ ਵੀ ਇੱਕ ਬੜਾ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਤੀਸਰਾ ਦੁੱਖ ਹੈ ਮੌਤ ਦਾ। ਕੋਈ ਬੰਦਾ ਨਹੀਂ ਚਾਹੁੰਦਾ ਮੈਂ ਮਰਾਂ। ਸਭ ਤੋਂ ਵੱਧ ਬੰਦਾ ਭੈ ਖਾਂਦਾ ਹੈ ਤੇ ਮੌਤ ਤੋਂ ਖਾਂਦਾ ਹੈ। ਕੱਲ ਵੀ ਉਸੇ ਸ਼ਹੀਦੀ ਸਮਾਗਮ ਚ ਇੱਕ ਅਰਜ਼ ਕੀਤੀ ਸੀ, ਜਿਤਨੇ ਵੀ ਸ਼ਹੀਦ ਨੇ ਅਖੀਰ ਤੇ ਜ਼ਾਲਮ ਜਿਹੜਾ ਹਥਿਆਰ ਵਰਤਦੇ ਨੇ ਉਹਨਾਂ ਦੇ ਤਨ ਨੂੰ ਖਤਮ ਕਰਨਾ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਭੈ ਮੌਤ ਦਾ ਹੈ। ਉਹਨੂੰ ਕਹਿੰਦੇ ਤੈਨੂੰ ਮਾਰ ਦਿਆਂਗੇ। ਪਰ ਯਾਦ ਰੱਖਿਓ, ਪਰਮਾਤਮਾ ਦੀ ਭਗਤੀ ਵਾਲਾ ਮੌਤ ਦੇ ਦੁੱਖ ਤੋਂ ਵੀ ਉਪਰ ਹੈ। ਮੌਤ ਦਾ ਭੈ ਨਹੀਂ ਉਹਨੂੰ, ਮੌਤ ਦਾ ਡਰ ਨਹੀਂ, ਪਰ ਮੌਤ ਇੱਕ ਬਹੁਤ ਵੱਡਾ ਦੁੱਖ ਹੈ। ਇਨਸਾਨ ਯਤਨ ਕਰਦਾ ਇਹਦੇ ਤੋਂ ਬਚਣ ਲਈ। ਤੀਸਰਾ ਦੁੱਖ ਮੌਤ, ਤੇ ਚੌਥਾ ਦੁੱਖ ਸਾਡੇ ਸਰੀਰ ਨੂੰ ਲੱਗੀ ਹੋਈ ਬਿਮਾਰੀ। ਮਹਾਰਾਜ ਕਹਿੰਦੇ ਨੇ ਭਰਮ ਦੂਸਰਾ ਦੁੱਖ ਤੇ ਤੀਸਰਾ ਹੈ ਭੈ। ਜਿੱਥੇ ਭਰਮ ਹੈ ਉੱਥੇ ਭੈ ਹੈ, ਤੇ ਗੁਰਮੁਖੋ ਜਿੱਥੇ ਭੈ ਹੈ ਉੱਥੇ ਦੁੱਖ ਹੈ। ਮਹਾਰਾਜ ਜੀ ਨੇ ਕਿਹਾ ਤਿੰਨਾਂ ਤੋਂ ਇਨਸਾਨ ਬਚ ਸਕਦਾ ਜੇ ਆ ਤਿੰਨ ਗੱਲਾਂ ਮੰਨ ਲੈ। ਉਹ ਬਚਨ ਹੈ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਸਿਰ ਬੈਠੇ ਮਨ ਚਾਹਿਆ, ਤਿੰਨ ਗੱਲਾਂ ਮੰਨ ਲਈਏ, ਤਿੰਨਾਂ ਤੋਂ ਖਹਿੜਾ ਛੁੱਟ ਜਾਏਗਾ। ਵਿਆਖਿਆ ਸ਼ੁਰੂ ਕੀਤੀ ਏ ਨਾਨਕ ਦੁੱਖ ਭਰਮ ਭਉ ਜਾਏ, ਦੁੱਖ ਤੋਂ ਬਚ ਜਾਏਗਾ, ਭਰਮ ਤੋਂ ਬਚ ਜਾਏਗਾ, ਭੈ ਤੋਂ ਡਰ ਤੋਂ ਮੁਕਤ ਹੋ ਜਾਏਗਾ। ਜੇ ਤਿੰਨਾਂ ਤੋਂ ਖਹਿੜਾ ਛਡਾਉਣਾ ਚਾਹੁੰਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਹਿਲੀਆਂ ਤੁਕਾਂ ਜਿਹੜੀਆਂ ਨੇ ਉਹ ਤਿੰਨ ਬਚਨ ਤੂੰ ਮੰਨ ਲੈ। ਉਹ ਹੈ ਪਹਿਲੀ ਤਜੋ ਸਿਆਣਪ ਸੁਰਜਨੋ, ਇਸ ਗੱਲ ਨੂੰ ਮੰਨ, ਆਪਣੀ ਸਿਆਣਪ ਨੂੰ ਛੱਡ ਦੇ, ਅਕਲ ਦੇ ਘੋੜੇ ਨਾ ਦੌੜਾ। ਤੇ ਇੱਥੇ ਸ਼ਬਦ ਸੁਰਜਨੋ ਵਰਤਿਆ, ਦੁਰਜਨੋ ਨਹੀਂ ਵਰਤਿਆ। ਚੇਤੇ ਰੱਖੋ ਦੁਰਜਨ ਬੰਦਾ ਤਾਂ ਸਿਆਣਪ ਹੈ ਹੀ ਨਹੀਂ। ਸਿਆਣਪ ਹੋਵੇ ਤੇ ਦੁਰਮਤੀਆਂ ਕਿਉਂ ਹੋਵੇ? ਸਿਆਣਪ ਵੀ ਕਈ ਵਾਰੀ ਉਹ ਬੰਦੇ ਵਰਤਦੇ ਨੇ ਜਿਹੜੇ ਅੱਤ ਦੇ ਪਤਵੰਤੇ ਸੱਜਣ ਹੁੰਦੇ ਨੇ। ਇੱਥੇ ਥੋੜੀ ਜਿਹੀ ਬੇਨਤੀ ਸਮਝਿਓ ਕਿ ਸਿਆਣਪ ਛੱਡਣ ਦੀ ਗੱਲ ਕੀ, ਤਜੋ ਸਿਆਣਪ ਸੁਰਜਨੋ। ਸਿਆਣੇ ਬੰਦਿਓ, ਦੇਵ ਰੂਪ ਬੰਦਿਓ, ਸਿਆਣਪ ਛੱਡ ਦਿਓ, ਕਿਉਂਕਿ ਜਿੱਥੇ ਸਿਆਣਪ ਆਵੇਗੀ ਉੱਥੇ ਪਰਮਾਰਥ ਨਹੀਂ ਕਮਾਇਆ ਜਾਣਾ। ਬੇਨਤੀ ਹੈ ਥੋੜੀ ਜਿਹੀ। ਤੁਹਾਡੇ ਸਾਹਮਣੇ ਦੋ ਤਿੰਨ ਉਦਾਹਰਨਾਂ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਹਜ਼ੂਰ ਨੇ 12 ਸਾਲ ਗਾਗਰ ਢੋਈ। ਇਤਿਹਾਸ ਦੁਨੀਆ ਦਾ ਪਲਟ ਕੇ ਰੱਖ ਦਿੱਤਾ। ਜਿਸ ਉਮਰ ਵਿੱਚ ਲੋਕ ਕਹਿੰਦੇ ਨੇ ਆਰਾਮ ਕਰੋ, ਵਿਸ਼ਰਾਮ ਕਰੋ, ਇਸ ਵੇਲੇ ਤਨ ਨੂੰ ਆਰਾਮ ਦੀ ਜ਼ਰੂਰਤ ਹੈ। ਗੁਰਮੁਖੋ, ਸੱਠੀ ਕੇ ਬੁਢੇਪਾ ਆਵੇ ਬਾਣੀ ਨੇ ਮੰਨਿਆ। ਜਿਸ ਉਮਰ ਚ ਬੁਢੇਪਾ ਹੁੰਦਾ ਹੈ, ਉਸ ਉਮਰ ਵਿੱਚ ਬਾਬਾ ਅਮਰਦਾਸ ਜਵਾਨਾਂ ਦੀ ਤਰ੍ਹਾਂ ਮੋਢੇ ਤੇ ਗਾਗਰ ਰੱਖ ਕੇ ਧੋਏ ਤੇ ਇੱਕ ਦੋ ਦਿਨ ਹੋਵੇ ਤੇ ਬੰਦਾ ਧੱਕ ਜਾਂਦਾ। 12 ਸਾਲ ਗਾਗਰ ਢੋਈ ਤੇ ਅੱਜ ਵੀ ਇਤਿਹਾਸ ਗਵਾਹੀ ਦੇ ਰਿਹਾ ਕਿ ਪਿੱਛਲ ਪੈਰ ਖਡੂਰ ਸਾਹਿਬ ਤੋਂ ਤਰ ਤੁਰਦੇ ਨੇ, ਗੁਰੂ ਵੱਲ ਪਿੱਛ ਨਾ ਹੋਵੇ। ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਦੇ ਬਿਲਕੁਲ ਵਿਚਕਾਰ ਦਮਦਮਾ ਸਾਹਿਬ, ਉਹ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਨੌਜਵਾਨ ਲੰਘਣ ਵਾਲਿਆ, ਇੱਥੇ 60 ਸਾਲ ਦਾ ਬਜ਼ੁਰਗ ਪਿੱਛਲ ਪੈਰ ਤੁਰਦਾ ਸੀ। ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਜਦੋਂ ਇੱਥੇ ਅਰਦਾਸ ਕਰਕੇ ਬਿਆਸ ਵੱਲ ਮੂੰਹ ਕਰਦੇ ਨੇ, ਗਾਗਰ ਲਿਆ ਕੇ ਥੋੜਾ ਜਿਹਾ ਟੇਕ ਕੇ ਦਮ ਲੈ ਕੇ ਫਿਰ ਖਡੂਰ ਨੂੰ ਜਾਂਦੇ ਨੇ। ਇੰਨੀ ਕਮਾਈ ਕੀਤੀ, ਫਿਰ ਕੱਲੀ ਗਾਗਰ ਨਹੀਂ। ਇੱਕ ਦਿਨ ਅਰਜ਼ ਮੈਂ ਕੀਤੀ, ਦੇਖੋ ਝਾੜੂ ਸੜਕਾਂ ਤੇ ਹਿੰਦੁਸਤਾਨ ਵਿੱਚ ਜਮਾਦਾਰ ਵੀ ਲਾਉਂਦੇ ਨੇ, ਭਾਂਡੇ ਰੈਸਟੋਰੈਂਟ ਵਿੱਚ ਜੌਬ ਕਰਨ ਵਾਲੇ ਵੀ ਮੰਗਦੇ ਨੇ, ਤੱਪੜ ਆ ਕਲੀਨ ਸਾਫ ਦੁਕਾਨਾਂ ਵਿੱਚ ਵੀ ਫੈਕਟਰੀਆਂ ਵਿੱਚ ਵੀ ਹੁੰਦੇ ਨੇ। 25-25 ਸਾਲ ਹੋ ਜਾਂਦੇ ਨੇ ਰੋਟੀਆਂ ਪਕਾਉਂਦਿਆਂ, ਤੰਦੂਰ ਤੇ ਝਾੜੂ ਲਾਉਂਦਿਆਂ, ਕਲੀਨ ਸਾਫ ਕਰਦਿਆਂ ਕੋਈ ਬ੍ਰਹਮ ਗਿਆਨੀ ਹੋਇਆ ਦੇਖੇ? ਫਿਜ਼ੀਕਲ ਤੌਰ ਤੇ ਕੰਮ ਸਾਰੇ ਕਰ ਰਹੇ ਨੇ, ਪਰ ਗੁਰਮੁਖੋ ਤੇ ਫਿਜ਼ੀਕਲ ਸਰੀਰਕ ਤੌਰ ਤੇ ਕੰਮ ਕਰਨ ਦੇ ਨਾਲ ਨਾਲ ਜਦੋਂ ਅੰਦਰੋਂ ਸਿਮਰਨ ਚੱਲਦਾ ਹੈ, ਗੁਰਮੁਖੋ ਗੁਰੂ ਘਰ ਵਿੱਚ ਲਾਇਆ ਹੋਇਆ ਝਾੜੂ ਅੰਦਰ ਦਾ ਸਿਮਰਨ ਬ੍ਰਹਮ ਗਿਆਨੀ ਬਣਾ ਦਿੰਦਾ। ਬਾਬਾ ਅਮਰਦਾਸ, ਮੈਂ ਸਿਰਫ ਸਿਆਣਪ ਉਹਨਾਂ ਸੇਵਾ ਸ਼ੁਰੂ ਕੀਤੀ। ਮੈਂ ਸੰਖੇਪ ਅਰਜ਼ ਕਰਦਿਆ, ਸੰਪੂਰਨਤਾ ਸਿਰਫ 5 ਮਿੰਟ ਨੇ। ਉੱਥੇ ਭੱਟਾ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਬਾਬਾ ਅਮਰਦਾਸ ਹੱਥੀ ਸੇਵਾ ਕਰਦੇ ਨੇ ਤੇ ਸਿਮਰਨ ਇਹਨਾਂ, ਉਹਨਾਂ ਨੂੰ ਕਦੀ ਵੀ ਇੱਕ ਵਾਹਿਗੁਰੂ ਦਾ ਸ਼ਬਦ ਅੰਦਰੋਂ ਨਹੀਂ ਭੁੱਲਿਆ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਬ ਭਣੇ ਤੂੰ ਇੱਕ ਲੋੜੈ ਇੱਕ ਮੰਨਿਓ। ਸਿਰਫ ਇਹਦੇ ਅੱਖਰੀ ਅਰਥ ਕਰ ਲਈਏ, ਤੈ ਪੜਿਓ ਇੱਕ। ਬਹੁਤ ਕੁਛ ਬੰਦੇ ਨੇ ਪੜਿਆ ਪਰ ਇੱਕ ਨਹੀਂ ਪੜਿਆ, ਤੇ ਜਿੱਥੇ ਇੱਕ ਦੀ ਪੜ੍ਹਾਈ ਨਾ ਹੋਵੇ ਉੱਥੇ ਮਨ ਦੇ ਅਨੇਕਾਂ ਟੁਕੜੇ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਇੱਕ ਤੋਂ ਸ਼ੁਰੂ ਹੋਈ, ਹਰ ਸ਼ਬਦ ਦੀ ਰਾਗ ਦੀ ਆਰੰਭਤਾ ਇੱਕ ਤੋਂ ਹੈ, ਹਰ ਭਗਤ ਸਾਹਿਬਾਨਾਂ ਦੇ ਬਚਨਾਂ ਦੀ ਆਰੰਭਤਾ ਇੱਕ ਤੋਂ ਹੈ। ਤੈ ਪੜਿਓ ਇੱਕ, ਬਾਬੇ ਅਮਰਦਾਸ ਜੀ ਨੇ ਇੱਕ ਦੀ ਪੜ੍ਹਾਈ ਕੀਤੀ। ਮਨ ਧਰਿਓ ਇੱਕ, ਆਪਣੇ ਮਨ ਵਿੱਚ ਇੱਕ ਪਰਮਾਤਮਾ ਦੇ ਨਾਮ ਨੂੰ ਟਿਕਾਇਆ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਇੱਕ ਨਾਲ ਪਹਿਚਾਣ ਬਣਾ ਲਈ। ਮਹਾਰਾਜ ਕਹਿਣ ਲੱਗੇ ਫਿਰ ਉਹ, ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ, ਅੱਖਾਂ ਵਿੱਚ ਮੁੱਖ ਵਿੱਚ ਨੇਤਰਾਂ ਵਿੱਚ ਵੀ ਕੇਵਲ ਇੱਕ ਪਰਮਾਤਮਾ, ਦੋਏ ਥਾਂ ਨਾ ਜਾਣਿਓ, ਦੂਜੇ ਨੂੰ ਥਾਂ ਹੀ ਨਹੀਂ ਦਿੱਤੀ, ਦਵੈਸ਼ ਨਹੀਂ। ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਂ ਲੀਣੋ, ਸੁਪਨਾ ਇੱਕ ਦਾ ਪ੍ਰਤੱਖ ਇੱਕ ਇੱਕ ਵਿੱਚ ਲੀਨ ਹੋ ਗਏ। ਅਗਲੇ ਬਚਨ ਨੇ ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਾ ਖੀਣੋ, ਤੀਸ ਇੱਕ ਅਰਥ ਹਰ ਨੇ ਆਪਣੀ ਸੂਝ ਮੁਤਾਬਕ ਕੀਤੇ। ਪਿਛਲੀ ਵਾਰ ਵੀ ਇੱਥੇ ਪਿਛਲੇ ਸਾਲ ਇੱਕ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਕਰਦਿਆਂ ਮੇਰੀ ਬੇਨਤੀ ਹੈ, ਸੋਚ ਆਪੋ ਆਪਣੀ, ਕਦੀ ਬੰਦਾ ਵਿਵਾਦ ਵਿੱਚ ਨਾ ਪਵੇ। ਅਰਥ ਕਰਦਿਆਂ ਕਹਿ ਮੈਂ ਸੱਚਾ, ਇਹਦੇ ਅਰਥ ਠੀਕ ਨਹੀਂ। ਗੁਰੂ ਕੇ ਸਿੱਖੋ, ਅਸੀਂ ਕੋਸ਼ ਲੈ ਕੇ ਅੱਖਰਾਂ ਦੇ ਅਰਥ ਤਾਂ ਲੱਭ ਲਾਂਗੇ, ਪਰ ਜਿਹੜਾ ਅੱਖਰਾਂ ਦੇ ਵਿੱਚ ਆਤਮਿਕ ਜੀਵਨ ਪਿਆ ਹੈ ਉਹ ਕੇਵਲ ਅੱਖਰ ਕੋਸ਼ ਵਿੱਚੋਂ ਲੱਭ ਕੇ ਨਹੀਂ, ਉਹ ਜੀਵਨ ਨੂੰ ਕਮਾ ਕੇ ਅਰਥ ਲੱਭਦੇ ਨੇ। ਉਹ ਅਰਥ ਅੱਖਰਾਂ ਵਿੱਚੋਂ ਨਹੀਂ, ਉਹ ਅਰਥ ਅੰਤਰ ਆਤਮੇ ਤੋਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਨੇ ਕਸ਼ਮੀਰ ਗਏ ਤੇ ਰਸਤੇ ਵਿੱਚ ਸਿੱਖਾਂ ਨੇ ਕਿਹਾ, ਮਹਾਰਾਜ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਦੀ ਏ, ਕਿਰਪਾ ਕਰਕੇ ਦੇ ਅਰਥ ਦੱਸ ਦਿਓ। ਗੁਰ ਬਿਲਾਸ ਪਾਤਸ਼ੀ ਛੇਵੀਂ ਵਿੱਚ ਹੈ, ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਤੇ ਜਿਸ ਦਿਨ ਅਰਥ ਮੁਕੰਮਲ ਹੋ ਗਏ, ਜਪਜੀ ਸਾਹਿਬ ਦੇ ਅਰਥਾਂ ਦਾ ਭੋਗ ਪਾਇਆ ਤੇ ਗੁਰਸਿੱਖਾਂ ਨੇ ਕਿਹਾ, ਮਹਾਰਾਜ ਅੰਦਰ ਦੀ ਤਸੱਲੀ ਹੋ ਗਈ, ਆਪ ਜੀ ਨੇ ਅਰਥ ਕੀਤੇ ਅੰਦਰ ਟਿਕ ਗਿਆ। ਉਥੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ ਤੇ ਮੇਰਾ ਖਿਆਲ ਹੈ ਹਰ ਵਿਦਵਾਨ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਏ। ਅਰਥ ਕਰਨ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ, ਬਹੁਤ ਸ੍ਰੀ ਮੁਖ ਬਚਨ ਬਖਾਨੋ। ਕਥਾ ਕਰਨ ਤੋਂ ਬਾਅਦ ਅਰਥ ਯਾਹੇ ਗੁਰੂ ਨਾਨਕ ਜਾਨੋ। ਕਥਾ ਕਰਨ ਤੋਂ ਬਾਅਦ ਕਹਿਣ ਲੱਗੇ, ਗੁਰਸਿੱਖੋ 38 ਪੌੜੀਆਂ ਅਰਥ ਅਸੀਂ ਕੀਤੇ ਨੇ, ਪਰ ਇਹਨਾਂ ਅਰਥਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜਾਣਨ ਜਿਨ੍ਹਾਂ ਨੇ ਜਪਜੀ ਉਚਾਰਨ ਕੀਤਾ। ਹੁਣ ਸਤਿਗੁਰੂ ਇਸ ਸਿਖਰ ਤੇ ਸ਼ਬਦ ਕਹਿ ਰਹੇ ਨੇ ਤੇ ਆਪਾਂ ਕਿਵੇਂ ਇੱਥੇ ਕਹਿ ਸਕਾਂਗੇ? ਦਾ ਭਾਵ ਏ, 31 ਅਰ ਪੰਚ ਸਿੱਧ ਪੈ ਤੀਸ ਨਖੀਣੋ, ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਣਿਓ। 30 ਤੇ 31 ਅਰ ਪੰਚ ਸਿੱਧ, 31 ਤੇ 5 36, 35 ਨਾ ਖੀਣੋ, 36 ਤੇ 35 71। ਅਰਥ ਇਹ ਵੀ ਕੀਤੇ ਗਏ, 30 ਇੱਕ ਮਹੀਨੇ ਦੇ 30 ਦਿਨਾਂ ਚ ਗੁਰੂ ਅਮਰਦਾਸ ਨੂੰ ਪਰਮਾਤਮਾ ਚੇਤੇ ਵੇ, ਪਰ ਉਦੋਂ ਅੰਗਰੇਜ਼ੀ ਦੇ ਮਹੀਨੇ ਨਹੀਂ ਸਨ, ਦੇਸੀ ਮਹੀਨਿਆਂ ਦੇ ਦਿਨ 30 ਤੋਂ ਵੱਧ ਵੀ ਆਉਂਦੇ। 30 ਇੱਕ, 30 ਦਿਨਾਂ ਚ ਇੱਕ, ਅਰ ਪੰਚ ਸਿੱਧ, 5 ਤੱਤਾਂ ਦੇ ਬਣੇ ਸੰਸਾਰ ਚ ਇੱਕ। 35 ਗੁਰਮੁਖੀ ਦੇ 35 ਅੱਖਰਾਂ ਚ ਕਹਿਣ ਲੱਗੇ ਇੱਕ, ਪਰ ਇੱਕ ਮਹਾਂਪੁਰਖਾਂ ਨੇ ਅਰਥ ਕੀਤੇ ਨੇ 30 ਇੱਕ, 30 ਤੇ 31 ਅਰ ਪੰਜ, ਪੰਜ ਮਿਲਾ ਕੇ 36, 35 ਨਾਲ ਮਿਲ ਜਾਣ 71। ਜਿਸ ਵਕਤ ਲੋਕ ਕਹਿੰਦੇ ਨੇ 71 72 70, ਕਹਿੰਦੇ ਧੰਨ ਗੁਰੂ ਅਮਰਦਾਸ 71 ਸਾਲ ਦੀ ਉਮਰ ਏ, ਪਰ ਕਰਤਾ ਪੁਰਖ ਹਿਰਦੇ ਵਿੱਚੋਂ ਵਿਸਰਿਆ ਨਹੀਂ। ਇੱਕੋ ਜੇ ਲੱਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਣਿਓ। ਗੁਰੂ ਅਮਰਦਾਸ ਜਾਲ ਭਣੇ, ਤੂੰ ਇੱਕ ਲੋੜੈ ਇੱਕ ਮੰਨਿਓ। ਧੰਨ ਗੁਰੂ ਅਮਰਦਾਸ ਜੀ ਨੇ ਕਮਾਈ ਕੀਤੀ, ਤਜੋ ਸਿਆਣਪ ਸੁਰ ਜਨੋ, ਆਪਣੀ ਘਾਲਣਾ ਤੋਂ ਬਾਅਦ ਸਿਰਫ ਸਿਆਣਪ ਸੁਰ ਜਨੋ ਕਿਹਾ। ਹਜ਼ੂਰ ਨੇ ਜਦੋਂ ਗੋਇੰਦਵਾਲ ਸਾਹਿਬ ਵਸਾਇਆ, ਪਰਿਵਾਰ ਆਇਆ, ਸੰਗਤਾਂ ਆਈਆਂ, ਇੱਥੇ ਹਜ਼ੂਰ ਨੇ ਆਪਣੇ 94 ਸਾਲ ਦੀ ਜਦੋਂ ਉਮਰ ਹੋ ਗਈ, 72 ਸਾਲ ਦੀ ਉਮਰ ਵਿੱਚ ਗੁਰੂ ਬਣੇ ਨੇ, 22 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਨੇ, 94 ਸਾਲ ਦੀ ਉਮਰ ਬਾਬਾ ਗੁਰੂ ਅਮਰਦਾਸ ਜੀ ਦੀ। ਬਿਆਨਾ ਕਰਨ ਤੋਂ ਪਹਿਲਾਂ ਇਤਿਹਾਸ ਦਾ ਸਿਰਫ ਇੱਕ ਨੁਕਤਾ ਹੈ, ਸਿਆਣਪ ਤੇ ਭਾਵਨਾ ਦੋਨਾਂ ਚ ਬੜਾ ਫਰਕ ਜੇ। ਸਿਆਣਪ ਇੱਕ ਤਰੇੜ ਹੈ ਤੇ ਭਾਵਨਾ ਟੁੱਟੇ ਨੂੰ ਗੰਢਣ ਵਾਲਾ, ਪਿਛੜੇ ਹੋਏ ਨੂੰ ਜੋੜਨ ਵਾਲੀ ਰਹਿਮਤ ਹੈ। ਹਜ਼ੂਰ ਨੇ ਗੁਰਗੱਦੀ ਦੇਣ ਤੋਂ ਪਹਿਲਾਂ ਭਾਈ ਜੇਠਾ ਸਾਹਿਬ, ਧੰਨ ਗੁਰੂ ਰਾਮਦਾਸ ਜੀ ਤੇ ਭਾਈ ਰਾਮਾ ਜੀ ਦੂਸਰੇ ਦਮਾਦ, ਦੋਨਾਂ ਨੂੰ ਥੜੇ ਬਣਾਉਣ ਲਈ ਕਿਹਾ ਸੀ। ਸਿਆਣਪ ਕੀ ਹੈ? ਹੁਕਮ ਮੰਨ ਕੇ ਥੜੇ ਸ਼ੁਰੂ ਕੀਤੇ। ਆਪ ਇਤਿਹਾਸ ਬੜੀ ਵਾਰੀ ਇੱਥੇ ਸੁਣਿਆ ਹੋਣਾ, ਗੁਰੂ ਅਮਰਦਾਸ ਸ਼ਾਮ ਨੂੰ ਆਏ, ਦੇਖੇ, ਫਰਮਾਇਓ ਨੇ ਥੜੇ ਧਾ ਦਿਓ, ਮੇਰੀ ਮਰਜ਼ੀ ਅਨੁਸਾਰ ਨਹੀਂ ਬਣੇ। ਧਾ ਦਿੱਤੇ ਗਏ। ਦੂਸਰੇ ਦਿਨ ਨਿਸ਼ਾਨਦੇਹੀ, ਫਿਰ ਸਾਰਾ ਦਿਨ ਥੜੇ ਬਣੇ, ਫਿਰ ਧਾ ਦਿੱਤੇ ਗਏ। ਸ਼ਾਮ ਨੂੰ ਹਜ਼ੂਰ ਨੇ ਕਿਹਾ, ਮਰਜ਼ੀ ਅਨੁਸਾਰ ਨਹੀਂ। ਤੀਜੇ ਦਿਨ ਥੜੇ ਬਣੇ ਤੇ ਜਦੋਂ ਧਾਣ ਲਈ ਕਿਹਾ ਤੇ ਭਾਈ ਰਾਮਾ ਜੋ ਦਮਾਦ ਸਨ ਹਜ਼ੂਰ ਦੇ, ਮਹਾਰਾਜ ਜੀ ਨੇ ਕਿਹਾ, ਮੇਰੀ ਮਰਜ਼ੀ ਅਨੁਸਾਰ ਥੜੇ ਨਹੀਂ ਬਣੇ, ਢਾ ਦਿਓ। ਉਹਨੇ ਕਿਹਾ, ਤੁਹਾਡੀ ਮਰਜ਼ੀ ਅਨੁਸਾਰ ਬਣਨੇ ਵੀ ਨਹੀਂ। ਸ਼ਬਦਾਂ ਵੱਲ ਧਿਆਨ ਦਿਆ ਜੀ, ਆਪ ਜੀ ਦੀ ਮਰਜ਼ੀ ਅਨੁਸਾਰ ਬਣਨੇ ਵੀ ਕਿਉਂ ਨਹੀਂ। ਮਹਾਰਾਜ ਜੀ ਨੇ ਕਿਹਾ ਕਿਉਂ ਨੀ ਬੰਨੇ? ਕਹਿਣ ਲੱਗੇ ਅਸਲੀਅਤ ਦੇਵੇ, ਮੈਂ ਤਾਂ ਪਹਿਲੇ ਦਿਨ ਵੀ ਥੜਾ ਉਸ ਤਰ੍ਹਾਂ ਬਣਾਇਆ, ਦੂਜੇ ਦਿਨ ਵੀ ਬਣਾਇਆ, ਤੀਜੇ ਦਿਨ ਪੂਰੀ ਅਕਲ ਨਾਲ ਬਣਾਇਆ, ਇਸ ਕਰਕੇ ਤੁਹਾਡੀ ਮਰਜ਼ੀ ਅਨੁਸਾਰ ਵੀ ਬੰਨੇ। ਆਪ ਵਡੇਰੇ ਹੋ ਗਏ ਹੋ, ਜੋ ਸਵੇਰੇ ਦੱਸ ਦਿਓ ਸ਼ਾਮ ਨੂੰ ਤੁਹਾਨੂੰ ਭੁੱਲ ਜਾਂਦਾ ਹੈ। ਵਰਤੀ ਗਈ ਸਿਆਣ, ਅਕਲ ਕਿਹੜੇ ਪਾਸੇ ਲੈ ਤੁਰੀ? ਜੋ ਆਪ ਦੱਸ ਦਿਓ ਉਹ ਸ਼ਾਮ ਨੂੰ ਭੁੱਲ ਜਾਂਦੇ ਹੋ, ਕੱਲ ਨੂੰ ਥੜਾ ਮੈਂ ਨੀ ਬਣਾਵਾਂਗਾ। ਤੇ ਮਹਾਰਾਜ ਜੀ ਨੇ ਕਿਹਾ ਸੁਰਜਨ ਨੇ, ਸਿਆਣੇ ਨੇ, ਸਿਆਣ ਪਾਸ।
1: You're listening to KRPI 1550 Radio, Ferndale, Washington.
2: ਅੱਜ ਕੱਲ ਬੱਚਿਆਂ ਨੂੰ ਨੀ ਪਤਾ ਪਹਿਲਾਂ, ਕਿਉਂਕਿ ਹੁਣ ਮੋਬਾਈਲਾਂ ਨੇ ਸਾਡਾ ਸਾਰਾ ਕੁਝ ਖੋਲਿਆ, ਮੋਬਾਈਲਾਂ ਕਰਕੇ ਟਾਈਮ ਹੀ ਨਹੀਂ ਰਿਹਾ ਕਿਸੇ ਕੋਲ। ਅੱਗੇ ਟਾਈਮ ਸੀ, ਸਮਾਂ ਸੀ, ਪਰਿਵਾਰਾਂ ਵਿੱਚ ਇਕੱਠੇ ਬਹਿੰਦੇ ਸੀ, ਜਦੋਂ ਬਹਿਣਾ ਮਾਈਆਂ ਨੇ, ਬਜ਼ੁਰਗਾਂ ਨੇ, ਵੱਡਿਆਂ ਨੇ ਬਾਤਾਂ ਪਾਉਣੀਆਂ। ਅੱਜ ਵੀ ਉਹ ਚੀਜ਼ ਚੱਲਦੀ ਹੋਏਗੀ ਪੰਜਾਬੀਆਂ ਚ, ਜਦੋਂ ਕੋਈ ਬਾਤ ਪਾਉਣੀ ਤੇ ਉਹਨੂੰ ਕਹਿਣਾ ਬੁੱਝ, ਬਾਤ ਪਾ ਕੇ ਬੁੱਝ, ਤੇ ਉਹਨੇ ਬੁੱਝਣ ਵਾਸਤੇ ਸੋਚਣ ਲੱਗ ਪੈਣਾ। ਜਦੋਂ ਉਹਨੂੰ ਸਮਝ ਨਾ ਆਵੇ ਫਿਰ ਉਹ ਆਪਣੀ ਦਾਦੀ ਨੂੰ, ਦਾਦੇ ਨੂੰ, ਪਿਓ ਨੂੰ ਕਹਿੰਦਾ ਦਾਦੀ ਬਣ ਕੇ ਦੱਸ ਦੇ, ਮੈਨੂੰ ਨੀ ਪਤਾ ਇਹ ਕੀ ਹੈ, ਦਾਦੀ ਬਣ ਕੇ ਦੱਸ, ਮਾਂ ਬਣ ਕੇ ਦੱਸ ਦੇ, ਦਾਦੂ ਦੱਸੋ ਕੀ ਬਾਤ ਹੈ। ਉਹ ਕਹਿੰਦਾ ਵੀ ਬੁੱਝ, ਕਹਿੰਦੇ ਨਹੀਂ ਮੈਨੂੰ ਨੀ ਪਤਾ। ਫਿਰ ਉਹ ਪਤਾ ਕੀ ਕਹੀਦਾ ਸੀ, ਬਈ ਤੂੰ ਕਹਿ ਮੈਂ ਹਾਰ ਗਿਆ ਫਿਰ ਤੈਨੂੰ ਦੱਸਾਂ। ਜਦੋਂ ਬਾਤ ਪਾਈ, ਜੇ ਉਹਨੂੰ ਬੁੱਝਣ ਲਈ ਕਹੀਏ ਸਾਹਮਣੇ ਵਾਲੇ ਨੂੰ ਕਹੀਦਾ ਤੂੰ ਕਹਿ ਮੈਂ ਹਾਰ ਗਿਆ, ਜੇ ਤੂੰ ਕਹੇ ਤਾਂ ਮੈਂ ਹਾਰ ਗਿਆ ਫਿਰ ਮੈਂ ਤੈਨੂੰ ਦੱਸਾਂਗਾ। ਇਹੀਓ ਗੱਲ ਗੁਰੂ ਨੇ ਕਹੀ, ਉਹ ਸਿੱਖਾ ਗੁਰੂ ਅੱਗੇ ਹੱਥ ਜੋੜ ਕੇ ਕਹਿ ਦਾਤਾ ਮੈਂ ਹਾਰ ਗਿਆ, ਗੁਰੂ ਤੈਨੂੰ ਉਸੇ ਵਕਤ ਬੁਝਾ ਦੇਣਗੇ। ਕਿਹੜੀ ਗੱਲ? ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਸਕਣਾ ਜਾਏ। ਇਹ ਕਰਮਾ ਕਰਕੇ ਕਹਿ ਪਾਤਸ਼ਾਹ ਸੀ ਹਾਰ ਗਏ, ਹਾਰ ਪਰੇ ਉਹ ਸਵਾਮੀ ਕੇ ਦੁਆਰੇ ਤੀਜੇ ਬੁੱਧ ਭਵਿੱਖਾ ਅਰਦਾਸ ਕਰ ਪਾਤਸ਼ਾਹ ਹਾਰ ਕੇ ਤੁਹਾਡੇ ਦਰ ਤੇ ਆਇਆ ਹੁਣ ਬੁਝਾ ਦੇ। ਫਿਰ ਗੁਰੂ ਸੋਚੀ ਸ਼ੁਰੂ ਕਰਦੇ, ਅਦਰਵਾਈਜ਼ ਜਿੰਨਾ ਮਰਜ਼ੀ ਕੋਈ ਕਵੇ ਮੈਂ ਸਿਆਣਾ ਉਹਨੂੰ ਗੁਰੂ ਕਿਰਪਾ ਨਹੀਂ ਕਰੇ। ਤਾਈਓ ਪਾਤਸ਼ਾਹ ਨੇ ਕਿਹਾ ਪਹਿਲਾਂ ਸਿਆਣ ਪਛੜ, ਫਿਰ ਗੁਰੂ ਅੱਗੇ ਕਹਿ ਮੈਂ ਹਾਰ ਗਿਆ, ਫਿਰ ਉਹਦੀ ਆਸ ਰੱਖ ਕੇ ਅਰਦਾਸ ਕਰ, ਉਹ ਤੋਂ ਬਾਅਦ ਗੁਰੂ ਕਿਰਪਾ ਕਰੇਗਾ। ਪੜੋ ਤਜੋ ਸਿਆਣਪ ਸੁਰਜੈਨੋ, ਪੜੋ ਗੱਜ ਕੇ ਤਜੋ ਸਿਆਣਪ ਸੁਰਜ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਇੱਕ ਸਿੱਖ ਗੁਰੂ ਦਾ ਇਤਿਹਾਸ ਕਹਿੰਦੇ ਵੀ ਉਹਨੇ ਦੂਰ ਦੂਰ ਇਲਾਕੇ ਚ ਘੁੰਮ ਕੇ ਪ੍ਰਚਾਰ ਕਰਨਾ ਤੇ ਦਸਵੰਧ ਇਕੱਠਾ ਕਰਨਾ। ਮਸੰਦ ਸੀ, ਦਸਵੰਧ ਲਿਆ ਕੇ ਗੁਰੂ ਨੂੰ ਭੇਂਟ ਕਰਦੇ ਸੀ। ਅੱਜ ਵੀ ਬਹੁਤ ਸਿੱਖ ਨੇ ਜਿਨ੍ਹਾਂ ਦੀ ਇਹ ਸੇਵਾ ਆ, ਭਾਈ ਉਹ ਸੰਗਤ ਦਾ ਦਸਵੰਧ ਇਕੱਠਾ ਕਰਕੇ ਗੁਰੂ ਘਰ ਲਾਉਂਦੇ। ਉਹ ਗੁਰੂ ਦਾ ਸਿੱਖ, ਮਸੰਦ ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਹੈ, ਦਸਵੰਧ ਇਕੱਠਾ ਕਰਦਾ। ਲਾਹੌਰ ਦੇ ਇਲਾਕੇ ਚੋਂ ਦਸਵੰਧ ਇਕੱਠਾ ਕੀਤਾ, ਚੱਲ ਪਿਆ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ। ਰਸਤੇ ਵਿੱਚ ਇੱਕ ਜੰਗਲ ਪੈਂਦਾ, ਉਸ ਜੰਗਲ ਵਿੱਚ ਸ਼ਿਖਰ ਦੁਪਹਿਰੇ ਲੁਟੇਰੇ ਪੈ ਜਾਂਦੇ ਨੇ, ਲੁੱਟ ਲੈਂਦੇ ਨੇ ਲੋਕ, ਦੁਪਹਿਰੇ ਰਾਤੀ ਉੱਥੋਂ ਲੰਘਦੇ ਨਹੀਂ ਡਰਦੇ। ਪਰ ਗੁਰੂ ਦਾ ਸਿੱਖ ਗੁਰੂ ਗੁਰੂ ਜਪਦੇ ਹੋ ਰਸਤੇ ਤੁਰ ਪਿਆ। ਜਦੋਂ ਗੁਰੂ ਗੁਰੂ ਜਪਦੇ ਹੋ ਰਸਤੇ ਚੋਂ ਲੰਘਿਆ, ਮੋਹਰੇ ਉਹ ਬੰਨਾ ਧਾੜਵੀਆਂ ਜਿਹੜਾ ਲੁੱਟਣ ਵਾਲਾ ਸੀ ਸਾਹਮਣੇ ਆ ਗਿਆ। ਉਸ ਧਾੜਵੀਏ ਦੇ ਹੱਥ ਵਿੱਚ ਤਿੱਖਾ ਦਾਤਰ ਹੈ, ਇਕਦਮ ਝਾੜੀਆਂ ਚੋਂ ਨਿਕਲਿਆ, ਉਹਨੇ ਦਾਤ ਗਲਤੇ ਰੱਖ ਲਿਆ ਪਿੱਛੋਂ, ਆ ਜੋ ਕੁਝ ਕੋਲ ਹੈ ਵੇ ਕੱਢ ਦੇ, ਨਹੀਂ ਤੇ ਤੇਰਾ ਗਲ ਵੱਢ ਦਾਂਗਾ। ਉਸੇ ਵਕਤ ਉਹ ਸਿੱਖ ਨੇ ਆਪਣੇ ਖੀਸੇ ਵਿੱਚ ਹੱਥ ਪਾਇਆ, ਪੰਜ ਚਾਰ ਦਮੜੇ ਪੈਸੇ ਕੱਢ ਕੇ ਮੋਹਰੇ ਕਰਦੇ, ਲੈ ਭਾਈ ਆਹ ਪੈਸੇ ਨੇ। ਉਹ ਦਾਤ ਗਲਤੇ ਰੱਖਣ ਵਾਲੇ ਨੇ, ਦਾਤਰ ਰੱਖਣ ਵਾਲੇ ਨੇ ਤਲੀ ਤੋਂ ਪੈਸੇ ਚੁੱਕ ਲਏ ਤੇ ਨਾਲ ਉਹ ਪੁੱਛਦੇ, ਉਹ ਧਾੜਵੀਏ ਡੱਕੂ ਦਾ ਨਾਮ ਇਤਿਹਾਸ ਵਿੱਚ ਲਿਖਿਆ ਲੱਖੂ ਧਾੜਵੀਆ, ਉਹਦੇ ਨਾਮ ਤੋਂ ਲੋਕ ਡਰਦੇ ਸੀ। ਜਦੋਂ ਉਹਨੇ ਤਲੀ ਤੋਂ ਦੋ ਚਾਰ ਪੈਸੇ ਚੁੱਕ ਲਏ, ਫਿਰ ਉਹ ਪੁੱਛਦੇ ਜ਼ਬਾਨ ਤੋਂ ਬੋਲ ਕੇ, ਭਾਈਆਂ ਥੈਲੀ ਜਿਹੜੀ ਹੱਥ 'ਚ ਫੜੀ ਇਹਦੇ ਵਿੱਚ ਕੀ ਹੈ? ਤਾਂ ਉਹ ਸਿੱਖ ਨੇ ਕਿਹਾ ਇਹ ਗੁਰੂ ਦਾ ਦਸਵੰਧ ਹੈ। ਕਹਿੰਦਾ ਦਸਵੰਧ? ਕਹਿੰਦਾ ਹਾਂ, ਸੰਗਤ ਦੀ ਮਾਇਆ ਹੈ, ਗੁਰੂ ਦਾ ਦਸਵੰਧ ਸੰਗਤ ਦਾ ਇਕੱਠਾ ਕੀਤਾ ਹੋਇਆ ਗੁਰੂ ਅਰਜਨ ਦੇ ਮਹਾਰਾਜ। ਤਾਂ ਉਹ ਧਾੜਵੀਆ ਕਹਿੰਦੇ ਵੀ ਇੱਥੇ ਰੱਖ। ਤੇ ਉਹ ਗੁਰੂ ਦੇ ਸਿੱਖ ਨੇ ਕਿਹਾ ਇਹ ਨੀ ਮੈਂ ਦੇਣਾ, ਕਹਿੰਦਾ ਮੈਂ ਤੇਰਾ ਗਲ ਵੱਢ ਦਾਂਗਾ, ਕਹਿੰਦਾ ਵੱਢ ਦੇ, ਮੈਨੂੰ ਵੱਢਣ ਤੋਂ ਬਾਅਦ ਮਾਰਨ ਤੋਂ ਬਾਅਦ ਲੈ ਲੈਂਗਾ, ਮੈਨੂੰ ਕੋਈ ਦੁੱਖ ਨੀ, ਇਹ ਪੈਸੇ ਮੈਂ ਤੈਨੂੰ ਨੀ ਦੇ ਸਕਦਾ, ਇਹ ਗੁਰੂ ਦਾ ਦਸਵੰਧ ਹੈ, ਸੰਗਤ ਦੀ ਮਾਇਆ ਹੈ, ਜਿਹੜੇ ਆਹ ਪੈਸੇ ਮੈਂ ਖੀਸੇ ਚੋਂ ਕੱਢ ਕੇ ਦਿੱਤੇ ਨੇ ਮੇਰੇ ਨੇ, ਤੂੰ ਮੈਨੂੰ ਕਿਹਾ ਜੇ ਜਾਨ ਬਚਾਉਣੀ ਹੈ ਜੋ ਕੁਝ ਕੋਲ ਹੈ ਕੱਢ ਦੇ, ਮੈਂ ਆਪਣੇ ਕੋਲੋਂ ਕੱਢ ਦਿੱਤਾ, ਭਾਈ ਮੈਂ ਜਾਨ ਬਚਾਉਣੀ ਚਾਹੁੰਦਾ, ਜੋ ਮੇਰਾ ਸੀ ਮੈਂ ਕੱਢ ਕੇ ਤਲੀ ਤੇ ਰੱਖਤ ਹੈ, ਦੋ ਚਾਰ ਪੈਸੇ ਮੇਰੇ ਨੇ, ਪਰ ਆਹ ਜਿਹੜੀ ਥੈਲੀ ਹੈ ਸੰਗਤ ਦੀ ਮਾਇਆ, ਇਹ ਗੁਰੂ ਦੀ ਮਾਇਆ, ਇਹ ਮੈਂ ਤੈਨੂੰ ਨਹੀਂ ਦੇ ਸਕਦਾ। ਧਾੜਵੀਏ ਨੇ ਕਿਹਾ ਜੇ ਮੈਂ ਤੈਨੂੰ ਵੱਢ ਦਿੱਤਾ, ਕਹਿੰਦਾ ਹਾਂ ਵੱਢ ਕੇ ਤੂੰ ਲੈ ਸਕਦਾ, ਫਿਰ ਮੈਂ ਫਾਰਕ ਹੈ, ਤੂੰ ਮੈਨੂੰ ਵੱਢ ਕੇ ਲੈ ਸਕਦੇ, ਪਰ ਜਿਉਂਦਿਆਂ ਜੀ ਮੈਂ ਗੁਰੂ ਦੀ ਮਾਇਆ ਤੈਨੂੰ ਨਹੀਂ ਦੇਣੀ। ਉਹ ਧਾੜਵੀਆ ਬੜਾ ਹੈਰਾਨ ਹੋਇਆ ਵੀ ਬੰਦਾ ਜਾਨ ਵੀ ਬਚਾਉਣਾ ਚਾਹੁੰਦਾ, ਖੀਸੇ ਚੋਂ ਪੈਸੇ ਕੱਢ ਕੇ ਵੀ ਦੇ ਰਿਹਾ, ਪਰ ਹੱਥ ਵਾਲੀ ਥੈਲੀ ਨਹੀਂ ਦੇ ਰਹੇ, ਇੰਨੀ ਗੱਲ ਕਹਿੰਦਾ ਵੀ ਇਹ ਮਾਇਆ ਮੇਰੀ ਨਹੀਂ ਹੈ, ਇਹ ਤਾਂ ਗੁਰੂ ਦੀ ਮਾਇਆ, ਇਹ ਮੈਂ ਆਪਣੀ ਜਾਨ ਬਚਾਉਣ ਲਈ ਨਹੀਂ ਦੇ ਸਕਦਾ। ਤੇ ਹੁਣ ਧਾੜਵੀਆ ਪਤਾ ਕੀ ਬੋਲੇ, ਕਹਿੰਦਾ ਜੇ ਤੇਰੀ ਗੱਲ ਸੱਚ ਹੋਈ ਕਿ ਇਹ ਮਾਇਆ ਵਾਕਿਆ ਤੇਰੇ ਗੁਰੂ ਦੀ ਹੈ, ਫਿਰ ਤਾਂ ਦਵਾਂਗਾ ਤੈਨੂੰ ਛੱਡ, ਤੇ ਜੇ ਇਹ ਮਾਇਆ ਤੇਰੀ ਹੋਈ, ਤੇਰੇ ਗੁਰੂ ਦੇ ਸਾਹਮਣੇ ਤੈਨੂੰ ਵੱਢ ਦਾਂਗਾ। ਤੈਨੂੰ ਪਤਾ ਮੈਨੂੰ ਲੋਕ ਲੱਖੋ ਧਾੜਵੀਆ ਕਹਿੰਦੇ ਨੇ, ਮੇਰੇ ਨਾਂ ਤੋਂ ਦੁਨੀਆਂ ਡਰਦੀ ਹੈ। ਉਹਨੇ ਕਿਹਾ ਵੀ ਜੋ ਮਰਜ਼ੀ ਤੇਰੇ ਤੋਂ ਡਰਦਾ ਹੋਏ, ਪਰ ਮੈਂ ਸੱਚ ਬੋਲ ਰਿਹਾ। ਲੱਖੂ ਧਾੜਵੀਆ ਕਹਿੰਦਾ ਚੱਲ ਫਿਰ ਤੇਰਾ ਗੁਰੂ ਵੇਖੀਏ ਕਿਹੜਾ, ਉਹ ਜਿਹੜੇ ਗੁਰੂ ਦੀ ਖਾਤਰ ਤੂੰ ਗੱਲ ਵਧਾਉਣ ਲਈ ਤਿਆਰ ਹੈ, ਉਹ ਗੁਰੂ ਦੇ ਦਰਸ਼ਨ ਤਾਂ ਕਰਾਉ, ਗੁਰੂ ਕਿਹੜਾ ਕੁਝ, ਜਿਸ ਗੁਰੂ ਦੀ ਖਾਤਰ ਤੂੰ ਮਰਨ ਲਈ ਤਿਆਰ ਹੈ, ਉਹ ਗੁਰੂ ਦੇ ਦਰਸ਼ਨ ਕਰ। ਲੱਖੂ ਧਾੜਵੀਆ ਨੇ ਕਿਹਾ ਮੇਰਾ ਗੁਰੂ ਮੈਨੂੰ ਸਿਖਾਉਂਦਾ, ਮੈਂ ਤਾਂ ਮਰਨ ਲਈ ਤਿਆਰ ਹੈ, ਕਿਉਂਕਿ ਜਿਸ ਗੁਰੂ ਕੋਲ ਮੈਂ ਤੈਨੂੰ ਲੈ ਕੇ ਚੱਲੇ, ਉਸੇ ਗੁਰੂ ਨੇ ਪਾਠ ਪੜਾਇਆ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਲੱਖੂ ਧਾੜਵੀਆ ਕਹਿੰਦਾ ਚੱਲ ਫਿਰ, ਜਿਸ ਗੁਰੂ ਲਈ ਮਰਨ ਲਈ ਤਿਆਰ ਹਾਂ ਮੈਂ, ਉਹ ਗੁਰੂ ਨੂੰ ਵੇਖਾ, ਉਹਦੇ ਦਰਸ਼ਨ ਕਰ, ਪਰ ਜੇ ਤੂੰ ਝੂਠ ਬੋਲਿਆ ਤੇਰੇ ਗੁਰੂ ਦੇ ਸਾਹਮਣੇ ਮੈਂ ਤੈਨੂੰ ਵੱਢ ਦੇਣਾ। ਲੱਖੂ ਧਾੜਵੀਆ ਦਾਤਰ ਫੜਿਆ ਨਾਲ ਤੁਰ ਪਿਆ, ਦਾਤ ਹੱਥ ਵਿੱਚ ਪਕੜਿਆ, ਭਿਆਨਕ ਰੂਪ ਹੈ, ਚੱਲ ਪਿਆ ਉਹ ਜੰਗਲ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਜਿੱਥੇ ਦੁੱਖ ਭੰਜਨੀ ਵੇਰ ਦੇ ਕੋਲ ਖੱਬੇ ਪਾਸੇ ਇੱਕ ਥੜਾ ਬਣਿਆ, ਜਦੋਂ ਤੁਸੀਂ ਦਰਬਾਰ ਸਾਹਿਬ ਜਾਓ ਦਰਸ਼ਨ ਕਰਿਓ, ਉਹ ਥੜੇ ਦਾ ਨਾਮ ਹੈ 68 ਤੀਰਥ। ਉੱਥੇ ਗੁਰੂ ਦਾ ਇਤਿਹਾਸ ਵੀ ਲਿਖਿਆ ਹੋਇਆ, ਇਤਿਹਾਸ ਕਹਿੰਦਾ ਉਹ ਜਗ੍ਹਾ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਵਿਰਾਜਮਾਨ ਨੇ, ਉਹ ਥੜੇ ਤੇ ਬਹਿ ਕੇ ਗੁਰੂ ਅਰਜਨ ਦੇ ਮਹਾਰਾਜ ਸੇਵਾ ਕਰਾ ਰਹੇ ਨੇ। ਇੰਨੇ ਨੂੰ ਉਹ ਗੁਰੂ ਦਾ ਮਸੰਦ ਸਿੱਖ ਲੱਖੂ ਧਾੜਵੀਏ ਨੂੰ ਲੈ ਕੇ ਪਹੁੰਚ ਗਿਆ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਮਾਇਆ ਦੀ ਥੈਲੀ ਰੱਖੀ, ਮੱਥਾ ਟੇਕ ਕੇ ਕਿਹਾ ਮਹਾਰਾਜਾ ਸੰਗਤ ਦਾ ਇਕੱਠਾ ਕੀਤਾ ਦਸਵੰਧ ਹੈ, ਪ੍ਰਵਾਨ ਕਰੋ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹ ਸਿੱਖ ਨੂੰ ਪੁੱਛਦੇ, ਕਹਿੰਦੇ ਭਾਈ ਆਹ ਕੌਣ ਹੈ ਨਾਲ? ਸੰਗਤ ਵੇਖਣ ਲੱਗ ਪਈ ਵੀ ਹੱਥ 'ਚ ਦਾਤ ਚੁੱਕਿਆ ਹੋਇਆ ਬੰਦਾ ਬੜਾ ਭਿਆਨਕ ਲੱਗਦਾ। ਤਾਂ ਗੁਰੂ ਅਰਜਨ ਦੇ ਮਹਾਰਾਜ ਪੁੱਛਦੇ ਭਾਈ ਇਹ ਕੌਣ ਹੈ ਨਾਲ? ਤੇ ਸਿੱਖ ਨੇ ਪਤਾ ਕੀ ਕਿਹਾ, ਕਹਿੰਦਾ ਜੀ ਮੈਨੂੰ ਨੀ ਪਤਾ ਕੌਣ ਹੈ, ਮੇਰਾ ਕੰਮ ਸੀ ਤੁਹਾਡੇ ਤੱਕ ਲਿਆਉਣਾ, ਮੈਨੂੰ ਨੀ ਪਤਾ ਇਹ ਕੌਣ ਹੈ। ਇੱਕ ਚੀਜ਼ ਹੋਰ ਯਾਦ ਵਿੱਚ ਰੱਖਿਓ, ਗੁਰਸਿੱਖ ਕਦੇ ਕਿਸੇ ਨੂੰ ਚੋਰ ਨਹੀਂ ਕਹਿੰਦਾ। ਸਾਡੀ ਆਦਤ ਬਣ ਗਈ, ਅਸੀਂ ਹਰੇਕ ਬੰਦੇ ਨੂੰ ਕਹਿੰਦੇ ਉਹ ਵੀ ਚੋਰ ਹੈ, ਉਹ ਵੀ ਚੋਰ ਹੈ, ਦੂਜਿਆਂ ਵੱਲ ਉਂਗਲ ਕਰਦੇ, ਆਪਣੇ ਵੱਲ ਹੀ ਕਦੇ ਸੋਚਦੇ ਆਪਾਂ ਕਿੰਨੇ ਕੁ ਸੱਚੇ। ਮਾਫ਼ ਕਰਿਓ, ਜਿੰਨੀ ਦੇਰ ਦੂਜਿਆਂ ਦੇ ਗਿਰੀਵਾਨ ਵੱਲ ਵੇਖੋਗੇ, ਬੰਦਾ ਆਪਣੇ ਆਪ ਦੀ ਪਹਿਚਾਣ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ, ਉਹ ਭਲਿਆ ਦੂਜਿਆਂ ਵੱਲ ਨਾ ਵੇਖ, ਆਪਣੇ ਅੰਦਰ ਝਾਤ ਮਾਰੋ, ਤੂੰ ਕਿੱਥੇ ਖਲੋਤੇ, ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਕਰਮ ਵੀ ਸੋਚ ਲਿਆ ਕਰ। ਅਸੀਂ ਦੂਜੇ ਨੂੰ ਚੋਰ ਕਹਿਣ ਦਾ ਸਰਟੀਫਿਕੇਟ ਮਿੰਟ 'ਚ ਦੇ ਦੇਈਦਾ, ਆਪਣੇ ਬਾਰੇ ਨਹੀਂ ਸੋਚਦੇ। ਕਰ ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਜੇ ਤੈਨੂੰ ਬਹੁਤ ਅਕਲ ਹੈ, ਕਿਸੇ ਦੇ ਔਗਣ ਵੇਖਣ ਤੋਂ ਪਹਿਲਾਂ ਆਪਣੇ ਗਰੀਬਾਨ 'ਚ ਝਾਤ ਮਾਰ, ਤੂੰ ਕਿੱਥੇ ਕਰ। ਸ਼ਬਦ ਪੜ੍ਹੋ, ਤੁਹਾਨੂੰ ਯਾਦ ਹੈ, ਫਰੀਦਾ ਜੇ ਤੂੰ ਅਕਲ ਲਤੀਫ, ਪੜ੍ਹੋ, ਫਰੀਦਾ ਜੇ ਤੂੰ ਅਕਲ ਲਤੀਫ, ਲਤੀਫ ਦਾ ਅਰਥ ਹੁੰਦਾ ਬਹੁਤ ਬੁੱਧੀਮਾਨ ਬੰਦਾ। ਫਰੀਦਾ ਜੇ

ਸਾਡੀ ਆਦਤ ਹੈ ਅਸੀਂ ਦੂਜਿਆਂ ਵੱਲ ਵੇਖਦੇ ਹਾਂ। ਸਾਧ ਸੰਗਤ ਹਰ ਬੰਦਾ ਦੂਜੇ ਦੇ ਔਗਣ ਲੱਭਦਾ। ਮੈਂ ਤੇ ਕਈ ਵਾਰ ਪੰਜਾਬ ਚ ਕਹਿੰਦਾ ਹੁੰਦਾ ਸਾਡੇ ਹਾਲਾਤ ਪਤਾ ਕਿੱਦਾਂ ਦੇ ਨੇ, ਆਪਣੇ ਘਰ ਜੋ ਮਰਜ਼ੀ ਬਣਦਾ ਹੋਵੇ, ਗੁਆਂਢੀ ਦੇ ਕਿਚਨ ਵਿੱਚ ਜਦੋਂ ਕੁੱਕਰ ਦੀ ਸਿਟੀ ਵੱਜਦੀ ਨਾ, ਉੱਧਰ ਧਿਆਨ ਹੁੰਦਾ ਵੀ ਇਹਨਾਂ ਪਤਾ ਨੀ ਕੀ ਧਰਿਆ, ਸਿਟੀਆਂ ਵੱਜਦੀਆਂ, ਉਹਨਾਂ ਜੋ ਮਰਜ਼ੀ ਧਰਿਆ ਹੋਵੇ। ਤੁਸੀਂ ਆਪਣੇ ਵੱਲ ਧਿਆਨ ਰੱਖੋ, ਤੁਸੀਂ ਘਰ, ਅਸੀਂ ਦੂਜੇ ਵੱਲ ਵੇਖਣ। ਅੱਛਾ, ਹੋਰ ਧਿਆਨ ਵਿੱਚ ਰੱਖਿਓ, ਤੁਸੀਂ ਪੜ੍ਹੇ ਲਿਖੇ ਬੈਠੇ, ਦੂਜੇ ਦੇਸ਼ਾਂ ਵਿੱਚ ਬਾਹਰਲੀਆਂ ਕੰਟਰੀਆਂ ਲੋਕ ਤਰੱਕੀ ਕਰਦੇ ਨੇ, ਜਾਂ ਬੰਬੇ ਵਿੱਚ ਤੁਸੀਂ ਤਰੱਕੀ ਕਰਦੇ ਹੋ, ਇਹ ਚੀਜ਼ਾਂ ਆ ਗਈਆਂ ਨੇ ਪੜ੍ਹਿਆਂ ਲਿਖਿਆਂ ਕੋਲ। ਕੀ ਸਪੋਜ ਕਿਸੇ ਦੇ ਘਰ ਬਿਜਲੀ ਖਰਾਬ ਹੋ ਗਈ, ਲਾਈਟ ਨਹੀਂ ਆ ਰਹੀ, ਲੋਕੀ ਬਾਹਰ ਪਤਾ ਕੀ ਕਰਦੇ ਵਿਦੇਸ਼ਾਂ, ਉਹ ਨੈਟ ਉਤੋਂ ਸਰਚ ਕਰਨਗੇ ਫਿਰ ਇਲੈਕਟ੍ਰੀਸਿਟੀ ਡਿਪਾਰਟਮੈਂਟ ਦੀ ਕੰਪਲੇਂਟ ਨੰਬਰ ਕੀ ਹੈ, ਕੰਪਲੇਂਟ ਨੰਬਰ ਕੱਢ ਕੇ ਉਹਨੂੰ ਕੰਪਲੇਂਟ ਕਰਨਗੇ ਵੀ ਸਾਡੇ ਘਰ ਵਿੱਚ ਬਿਜਲੀ ਨਹੀਂ ਆ ਰਹੀ। ਉਹ ਤੁਹਾਨੂੰ ਬੈਕ ਮੈਸੇਜ ਕਰਦੇ ਨੇ ਬਈ ਇੰਨੇ ਚਿਰ ਵਿੱਚ ਅਸੀਂ ਬੰਦਾ ਭੇਜਾਂਗੇ, ਤੁਹਾਡੀ ਬਿਜਲੀ ਠੀਕ ਹੋ ਜਾਏਗੀ। ਇਹ ਤਾਂ ਗੱਲ ਹੋਈ ਨਾ, ਤੁਹਾਡੇ ਘਰ ਦਾ ਪਾਣੀ ਨਹੀਂ ਆ ਰਿਹਾ ਤੁਹਾਡੇ ਘਰ, ਉਹ ਵਾਟਰ ਸਪਲਾਈ ਮਹਿਕਮੇ ਨੂੰ ਕਾਲ ਕਰਦੇ ਨੇ, ਉਹ ਰਿਵਰਸ ਜਵਾਬ ਦਿੰਦੇ ਵੀ ਇੰਨੇ ਚਿਰ ਬਾਅਦ ਅਸੀਂ ਬੰਦਾ ਭੇਜਾਂਗੇ ਤੁਹਾਡਾ ਪਾਣੀ ਠੀਕ ਕਰਾਂਗੇ ਜੇ ਨਹੀਂ ਚੱਲ। ਅੱਛਾ, ਅਸੀਂ ਕੀ ਕਰਨੇ, ਬਾਹਰਲੀਆਂ ਕੰਟਰੀਆਂ ਵਿੱਚ ਲੋਕ ਜਿੱਥੋਂ ਕੋਈ ਬਿਜਲੀ ਖਰਾਬ ਹੋਈ, ਵਾਟਰ ਸਪਲਾਈ ਮਹਿਕਮੇ ਦੀ ਕੋਈ ਕੰਪਲੇਂਟ ਹੈ, ਉਹਨੂੰ ਕੰਪਲੇਂਟ ਕਰਨਗੇ ਤੇ ਉਹ ਕੰਪਲੇਂਟ ਠੀਕ ਹੋ ਜਾਂਦਾ, ਸਹੀ ਹੋ ਜਾਂਦਾ, ਲੋਕ ਤਾਂ ਤਰੱਕੀ ਕਰਦੇ ਨੇ। ਸਾਡੇ ਹਾਲਾਤ ਇਹ ਨੇ, ਮੈਂ ਪੰਜਾਬ ਚ ਵੀ ਵੇਖਿਆ, ਘਰ ਦੀ ਲਾਈਟ ਚਲੀ ਜਾਏ ਨਾ, ਪਤਾ ਕੀ ਕਹਿੰਦੇ ਨੇ, ਕਹਿੰਦੇ ਗੁਆਂਢੀਆਂ ਦੇ ਦੇਖੀ ਹੈਗੀ ਹੈ, ਜਦੋਂ ਗੁਆਂਢੀਆਂ ਦੇ ਵੇਖਦੇ ਹੈ ਨੀ, ਕਹਿੰਦੇ ਫਿਰ ਬਹਿ ਜਾਓ ਰਾਮ। ਮਤਲਬ ਆਪਣੇ ਵੱਲ ਹੀ ਵੇਖਣਾ, ਗੁਆਂਢ ਵੱਲ ਵੇਖ ਹੈ ਕਿ ਨਹੀਂ ਹੈ, ਸਾਡੇ ਪਾਣੀ ਨਹੀਂ ਆਉਂਦਾ ਗੁਆਂਢੀ ਦੇ ਵੀ ਨਹੀਂ ਆਉਣਾ ਚਾਹੀਦਾ, ਸਾਡੇ ਲਾਈਟ ਨਹੀਂ ਹੈ ਗੁਆਂਢੀ ਦੇ ਵੀ ਨਹੀਂ ਆਉਣੀ ਚਾਹੀਦੀ। ਜਿੰਨੀ ਦੇਰ ਆਂਢ ਗੁਆਂਢ ਵਿੱਚ ਵੇਖੋਗੇ ਬੰਦਾ ਤਰੱਕੀ ਨਹੀਂ ਕਰ ਸਕਦਾ। ਇਹੀਓ ਗੱਲ ਅਧਿਆਤਮ ਦੀ ਹੈ, ਉਹ ਦੂਜਿਆਂ ਦੇ ਔਗਣ ਵੇਖਣ ਵਾਲਿਆ ਆਪਣੇ ਔਗਣ ਵੇਖ ਹੋਏ, ਜੇ ਤਰੱਕੀ ਕਰਨੀ ਆਪਣੇ ਔਗਣ ਵੇਖ, ਔਗਣ ਉੱਤਰ ਜਾ, ਆਪਣੇ ਔਗਣ ਵੇਖ ਕੇ ਕਹਿ ਗੁਰੂ ਨੂੰ ਕਿ ਹਮ ਅਵਗਣ ਭਰੇ ਇੱਕ ਗੁਣ ਨਾਹੀ, ਆਪਣੇ ਗਰੀਬਾਨ ਵਿੱਚ ਆਤਮਾ ਇੱਕ ਵਾਰ ਪੜ੍ਹੋ ਫਰੀਦਾ ਜੀ।

ਭਾਈ ਜੇ ਤੈਨੂੰ ਬਹੁਤ ਅਕਲ ਹੈ ਆਪਣੇ ਵੱਲ ਵੇਖ ਤੂੰ ਕੀ ਕਰ ਰਿਹਾ, ਤੂੰ ਕਿਸੇ ਤੋਂ ਕੀ ਲੈਣਾ। ਅੱਜ ਵੇਖੋ ਗੁਰੂ ਦਾ ਸਿੱਖ, ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹ ਨਹੀਂ ਕਿਹਾ ਕਿ ਮਹਾਰਾਜ ਇਹ ਡਾਕੂ ਹੈ, ਇਹ ਧਾੜਵੀ ਹੈ, ਇਹਨੇ ਮੇਰੇ ਗਲ ਤੇ ਦਾਤ ਰੱਖਿਆ, ਇਹਨੇ ਕਿਹਾ ਮੈਨੂੰ ਪੈਸੇ ਕੱਢਦੇ ਨਹੀਂ ਤੇ ਵੱਢ ਦਾਂਗਾ, ਇਹ ਨਹੀਂ ਕਿਹਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ ਭਾਈ ਇਹ ਕੌਣ ਹੈ, ਤੇ ਸਿੱਖ ਨੇ ਕਿਹਾ ਮਹਾਰਾਜ ਮੈਨੂੰ ਨਹੀਂ ਪਤਾ ਕੌਣ ਹੈ, ਮੇਰਾ ਕੰਮ ਸੀ ਤੁਹਾਡੇ ਤੱਕ ਲਿਆਉਣਾ, ਤੁਸੀਂ ਜਾਣੋ ਤੇ ਇਹ ਜਾਣਨ। ਹੁਣ ਮਹਾਰਾਜ ਨੇ ਉਹਦੇ ਵੱਲ ਵੇਖ ਕੇ ਪੁੱਛਿਆ ਭਾਈ ਤੂੰ ਕੌਣ ਹੈ, ਉਹ ਕਹਿੰਦਾ ਜੀ ਮੈਨੂੰ ਲੋਕ ਲੱਖੂ ਧਾੜਵੀ ਆ ਕਹਿੰਦੇ, ਮੈਂ ਧੱਕੇ ਨਾਲ ਲੋਕਾਂ ਕੋਲੋਂ ਧਨ ਲੁੱਟ ਲੈਂਦਾ, ਬੰਦੇ ਵੱਢ ਦਿੰਦੇ, ਇਹਨਾਂ ਹੱਥਾਂ ਨਾਲ ਬੜੇ ਬੜੇ ਬੰਦੇ ਵੱਡੇ ਨੇ, ਬੜਿਆਂ ਕੋਲੋਂ ਬੜਾ ਕੋਈ ਲੁੱਟਿਆ, ਲੋਕ ਮੇਰੇ ਨਾਮ ਤੋਂ ਡਰਦੇ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾ ਪਏ, ਪਾਤਸ਼ਾਹ ਨੇ ਉਹਦੇ ਵੱਲ ਵੇਖ ਕੇ ਇੱਕ ਗੱਲ ਕਹੀ, ਭਾਈ ਕੋਈ ਚੰਗਾ ਕੰਮ ਵੀ ਕੀਤਾ ਜ਼ਿੰਦਗੀ ਵਿੱਚ ਕਿ ਲੋਕਾਂ ਨੂੰ ਵੱਢਿਆ ਮਾਰਿਆ ਲੁੱਟਿਆ ਹੀ ਹੈ, ਕੋਈ ਚੰਗਾ ਕੰਮ ਵੀ ਕੀਤਾ? ਹੁਣ ਉਹ ਬੰਦਾ ਸੋਚ ਕੇ ਬੋਲਿਆ ਮਿੰਟ, ਲੱਖੂ ਧਾੜਵੀ ਆ, ਇੱਕ ਮਿੰਟ ਸੋਚ ਕੇ ਬੋਲਿਆ, ਕਹਿੰਦਾ ਮਹਾਰਾਜ ਚੰਗਾ ਕੰਮ ਨਹੀਂ ਕੋਈ ਕੀਤਾ ਜ਼ਿੰਦਗੀ। ਭਾਈ ਕੋਈ ਚੰਗਾ ਕੰਮ ਕੀਤਾ ਕਿ ਲੋਕਾਂ ਨੂੰ ਲੁੱਟਿਆ ਵੱਢਿਆ? ਸੋਚ ਕੇ ਬੋਲਿਆ, ਕਹਿੰਦਾ ਜੀ ਚੰਗਾ ਕੰਮ ਨਹੀਂ ਕੋਈ ਕੀਤਾ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਕਹਿੰਦੇ ਮਾੜੇ ਕੰਮ ਕਿੰਨੇ ਕੁ ਕੀਤੇ ਨੇ, ਮਾੜੇ ਕਰਮ ਕਿੰਨੇ ਕੁ ਕੀਤੇ ਨੇ? ਉਹਨੇ ਫਿਰ ਹੱਥ ਜੋੜ ਕੇ ਕਿਹਾ, ਜੀ ਗਿਣਤੀ ਨਹੀਂ ਹੈ ਕੋਈ, ਜਦੋਂ ਤੋਂ ਸੁਰਤ ਸੰਭਾਲੀ ਹੈ, ਲੁੱਟ ਖੋਹ ਦਾ ਕੰਮ ਕੀਤਾ, ਛੋਟੇ ਜਿਹੇ ਜੇਬ ਤਲਾਸ਼ ਚੋਰੀ ਤੋਂ ਮੈਂ ਡਕੈਤ ਬਣ ਗਿਆ, ਲੋਕੀ ਮੇਰੇ ਨਾਮ ਤੋਂ ਡਰਦੇ ਨੇ, ਆਹ ਜ਼ਿੰਦਗੀ ਦੇ 40-42 ਸਾਲ ਲੰਘ ਗਏ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ, ਮਾੜੇ ਕਿੰਨੇ ਕੀਤੇ ਨੇ ਉਹਦੀ ਕੋਈ ਗਿਣਤੀ ਨਹੀਂ। ਜਦੋਂ ਗੁਰੂ ਦੇ ਸਾਹਮਣੇ ਮੰਨ ਗਿਆ ਨਾ ਕਿ ਮਾੜੇ ਕਰਮਾਂ ਦੀ ਕੋਈ ਗਿਣਤੀ ਨਹੀਂ, ਉਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਂਹ ਪਕੜ ਲਈ, ਕਿੰਨੇ ਵੱਡੇ ਭਾਗ ਹੋਣਗੇ, ਇੱਕ ਡਕੈਤ ਇੱਕ ਚੋਰ ਦੀ ਬਾਂਹ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਰੱਬ ਨੇ ਪਕੜ ਲਈ, ਜਿਹਨੂੰ ਭੱਟ ਕਹਿੰਦੇ ਧਰਨ ਗਗਨ ਨਵਖੰਡ ਮੈਂ ਜੋਤ ਸਭ ਰੂਪੀ ਰਹੋ ਭਰ ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ, ਪ੍ਰਤੱਖ ਹਰ ਪ੍ਰਤੱਖ ਹਰ ਨੇ ਬਾਂਹ ਪਕੜ ਲਈ। ਪਤਾ ਕਿਉਂ? ਉਹਨੇ ਗੁਰੂ ਅੱਗੇ ਐਡਮਿਟ ਕਰ ਲਿਆ ਕਿ ਮੈਂ ਚੰਗਾ ਕੰਮ ਨਹੀਂ ਕੋਈ ਕੀਤਾ। ਮਾਫ ਕਰਿਓ, ਅਸੀਂ ਕੰਮ ਚੰਗਾ ਵੀ ਨਹੀਂ ਕਰਦੇ ਤੇ ਮੰਨਦੇ ਵੀ ਨਹੀਂ ਗੁਰੂ ਕੋਲ ਆ ਕੇ, ਵੀ ਮਹਾਰਾਜ ਅਸੀਂ ਕਹਿੰਦੇ ਚੰਗੇ ਗਿਣੋ ਸਾਡੇ, ਮੇਰਾ ਨਾਮ ਬੋਲੋ ਕਿ ਇੰਨੇ ਪੈਸੇ ਮੈਂ ਦਿੱਤੇ ਨੇ, ਮੇਰੀ ਫੋਟੋ ਲੱਗਣੀ ਚਾਹੀਦੀ ਹੈ ਵੱਡੀ। ਬਹੁਤੀ ਵਾਰ ਅਸੀਂ ਧਾਰਮਿਕ ਕਰਮਾਂ ਵਿੱਚ ਵੀ ਆਪਣੇ ਨਾਮ ਤੇ ਆਪਣੇ ਫੋਟੋਆਂ ਤੋਂ ਲੜ ਰਹੇ ਹਾਂ, ਇੱਥੋਂ ਤੱਕ ਹੀ ਸੀਮਤ ਰਹਿ ਗਏ। ਇੱਕ ਜਗ੍ਹਾ ਤੇ ਮੈਂ ਵੇਖਿਆ ਸਤਸੰਗ ਤੋਂ ਬੰਦਾ ਸਮਾਗਮ ਤੋਂ ਲੜ ਪਏ, ਉਹ ਕਹਿੰਦੇ ਜੀ ਅਸੀਂ ਨਹੀਂ ਆਉਣਾ। ਕਹਿੰਦੇ ਕਿਉਂ? ਕਹਿੰਦੇ ਜੀ ਮੇਰੀ ਫੋਟੋ ਪਿੱਛੇ ਲਾਈ ਹੈ, ਮੇਰੀ ਫੋਟੋ ਮੋਹਰੇ ਹੋਣੀ ਚਾਹੀਦੀ ਸੀ, ਤੁਹਾਨੂੰ ਪਤਾ ਮੈਂ ਕਿੱਡਾ ਵੱਡਾ ਆ ਪ੍ਰਚਾਰ, ਮੇਰੀ ਫੋਟੋ ਮੋਹਰੇ ਕਿਉਂ ਨਹੀਂ ਲਾਈ? ਇੱਕ ਸਮਾਗਮ ਤੇ ਮੈਂ ਗਿਆ, ਉੱਥੇ ਰੌਲਾ ਪਿਆ ਹੋਇਆ, ਮੈਂ ਕਿਹਾ ਕੀ ਹੋਇਆ ਭਾਈ? ਉਹ ਕਹਿੰਦੇ ਜੀ ਬਾਹਰ ਨੀਂਹ ਪੱਥਰ ਰੱਖਣਾ ਸੀ ਅੱਜ ਡਿਸਪੈਂਸਰੀ ਦਾ, ਤੇ ਕਹਿੰਦੇ ਜਿਹੜੇ ਮੰਤਰੀ ਨੂੰ ਸੱਦਿਆ ਉਹਦਾ ਨਾਮ ਅਸੀਂ ਥੱਲੇ ਲਿਖਤਾ, ਉਹ ਉਦਘਾਟਨ ਕਰਨ ਲੱਗੇ ਆ, ਲੜ ਕੇ ਚਲਾ ਗਿਆ। ਗ੍ਰਾਂਟ ਦੇਣੀ ਸੀ, ਕਹਿੰਦਾ ਨਹੀਂ ਦੇਣੀ, ਤੁਹਾਨੂੰ ਨਾਮ ਹੀ ਨਹੀਂ ਲਿਖਣਾ ਆਉਂਦਾ, ਤੁਹਾਨੂੰ ਪਤਾ ਹੀ ਨਹੀਂ ਮੇਰਾ ਸਟੇਟਸ ਕੀ ਹੈ, ਲੋਕੀ ਸਟੇਟਸ ਵਿੱਚ ਫਸੇ ਹੋਏ ਨੇ। ਤੇ ਸਾਧ ਸੰਗਤ ਇੱਕੋ ਚੀਜ਼ ਹੈ, ਜਦੋਂ ਸਿੱਖ ਗੁਰੂ ਕੋਲ ਆਉਂਦਾ ਸਭ ਸਿਆਣਪਾਂ ਛੱਡ ਕੇ ਆਪਣੇ ਔਗਣ ਚੇਤੇ ਕਰਕੇ ਕਵੇ ਕਿ ਜਿੱਤਾ ਸਮੁੰਦ ਸਾਗਰ ਨੀਰ ਭਰਿਆ, ਲੱਖੂ ਧਾੜਵੀ ਨੇ ਕਹਿ ਦਿੱਤਾ ਮਹਾਰਾਜ ਮੇਰੇ ਕਿੰਨੇ ਔਗਣ ਮੈਨੂੰ ਪਤਾ ਨਹੀਂ, ਮੈਂ ਕਿੰਨੇ ਪਾਪ ਕੀਤੇ ਗਿਣਤੀ ਨਹੀਂ ਕੋਈ। ਮਨ ਨੂੰ ਅੰਦਰੋਂ ਮੰਨ ਕੇ ਕਹਿ ਦਿੱਤਾ ਕਿ ਜਿੱਤਾ ਸਮੁੰਦਰ

ਸਰਤਾਰ ਜਦੋਂ ਉਹਨੇ ਆਪਣੇ ਔਗਣ ਮੰਨ ਲਏ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਂਹ ਪਕੜ ਲਈ ਬਾਂਹ ਪਕੜਦਿਆਂ ਸਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਨਜ਼ਰ ਮਿਲਾਈ ਬਸ ਨਜ਼ਰ ਮਿਲਦੇ ਇੱਕ ਕਿਰਪਾ ਹੋ ਗਈ ਲੱਖੂ ਤਾੜਵੀ ਉਹਦੇ ਸਾਰੇ ਔਗਣ ਗੁਰੂ ਨੇ ਖਿੱਚ ਲਏ ਆਪਣੇ ਵਾਲੇ ਗੁਣ ਗੁਰੂ ਨੇ ਉਹਦੇ ਵਿੱਚ ਭਰ ਦਿੱਤੇ ਇਤਿਹਾਸ ਕਹਿੰਦਾ ਜਿਹਨੂੰ ਲੋਕ ਤਾੜਵੀ ਆ ਡਕੈਤ ਚੋਰ ਲੁੱਟ ਖੋਹ ਵਾਲਾ ਕਹਿੰਦੇ ਸੀ ਐਸੀ ਗੁਰੂ ਦੀ ਕਿਰਪਾ ਹੋਈ ਉਹਨੂੰ ਕਮਲੀਆ ਸੰਤ ਕਹਿਣ ਲੱਗ ਪਏ ਤੁਸੀਂ ਇੱਕ ਸਾਖੀ ਸੁਣੀ ਹੋਏਗੀ ਬਹੁਤ ਮਕਬੂਲ ਹੈ ਇਤਿਹਾਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਅਰਦਾਸ ਕਰਦੇ ਨੇ ਬੁੱਧੂ ਦੇ ਆਵੇ ਪੱਕੇ ਇੱਕ ਬਾਹਰ ਬੰਦਾ ਖਲੋ ਕੇ ਕਹਿੰਦਾ ਬੁੱਧੂ ਦੇ ਆਵੇ ਕੱਚੇ ਤੇ ਆਵੇ ਕੱਚੇ ਰਹਿ ਗਏ ਪਤਾ ਕਿਉਂ ਉਹ ਕਹਿਣ ਵਾਲਾ ਉਹੀਓ ਕਮਲੀਆ ਸੀ ਜਿਹਨੂੰ ਲੋਕ ਡਕੈਤ ਕਹਿੰਦੇ ਸੀ ਉਹਦੇ ਬੋਲਾਂ ਚ ਰੱਬ ਵਸ ਗਿਆ ਉਹਦੇ ਕਹਿਣ ਨਾਲ ਆਵੇ ਕੱਚੇ ਰਹਿ ਗਏ ਪ੍ਰਭ ਜੀ ਵਸੈ ਸਾਧਕੀ ਰਸਨਾ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਕੋਈ ਨਜ਼ਰ ਮਿਲਾਈ ਇੱਕ ਵਾਰ ਕਿਹਾ ਲੱਖੂ ਰੱਬ ਦਾ ਨਾਮ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਜਪ ਮਨ ਸਤਨਾਮ ਸਦਾ ਸਤਨਾਮ ਮਹਾਰਾਜ ਕੀ ਹੋਏਗਾ ਕਹਿੰਦੇ ਹਲਤ ਪਲਤ ਮਖੂਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ ਉਹ ਲੱਖੂ ਧਾੜਵੀਆ ਕਮਲੀਆ ਸਾਧ ਸੰਤ ਬਣ ਗਿਆ ਸਤ ਸੰਗਤ ਦਰਸ਼ਨ ਦੇਖਤੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਕੀ ਏਦਾਂ ਹੋ ਜਾਂਦਾ ਇੱਕ ਪ੍ਰਮਾਣ ਪੜਿਓ ਬਣ ਚ ਸਾਹਿਬ ਕਹਿੰਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਪੜੋ ਤੁਹਾਨੂੰ ਯਾਦ ਰਹੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭਿਖੇ ਹੋਏ ਸੰਤ ਜਦੋਂ ਗੁਰੂ ਨੇ ਅੰਮ੍ਰਿਤ ਦ੍ਰਿਸ਼ਟੀ ਪਾਈ ਇੱਕੋ ਦ੍ਰਿਸ਼ਟੀ ਨਾਲ ਸੰਤ ਬਣਾ ਦਿੱਤਾ ਕਿਉਂ ਬਣਾਇਆ ਭਾਈ ਉਹਦਾ ਇੱਕੋ ਹੀ ਕਾਰਨ ਹੈ ਉਹਨੇ ਆਪਣੇ ਔਗਣ ਮੰਨ ਲਏ ਅਸੀਂ ਔਗਣ ਨਹੀਂ ਮੰਨਦੇ ਬਸ ਇੱਥੇ ਗੁਰੂ ਖੜੇ ਸਿੱਖਾ ਜਿੱਦਣ ਮੰਨ ਲਏਗਾ ਕਿ ਮੇਰੀ ਗਲਤੀ ਜਿੱਦਣ ਮੰਨ ਲਏਗਾ ਕਿ ਮੈਂ ਪਾਪ ਕੀਤੇ ਨੇ ਇਹ ਨਹੀਂ ਕਿ ਗੁਰੂ ਨੂੰ ਪਤਾ ਨਹੀਂ ਗੁਰੂ ਨੂੰ ਸਭ ਕੁਝ ਪਤਾ ਹੈ ਪਰ ਗੁਰੂ ਇਹ ਸਿੱਖਿਆ 'ਚ ਖੜਾ ਤੂੰ ਆਪ ਮੰਨ ਆਪਣੀ ਜ਼ੁਬਾਨ ਤੋਂ ਕਿ ਮੇਰੇ ਵਿੱਚ ਆ ਔਗਣ ਨੇ ਫਿਰ ਗੁਰੂ ਮਿਲ ਲੈਗਾ ਇੱਕ ਵਾਰ ਪੜ੍ਹੋ ਸਾਰੇ ਕਰ ਕਿਰਪਾ

ਆਇਆ ਹੋਮਵਰਕ। ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਹਿਣਾ, ਜੇ ਵਾਹਿਗੁਰੂ ਨਾ ਕਿਹਾ ਜਦੋਂ ਗੋਡਿਆਂ ਨੇ ਜਵਾਬ ਦੇਣਾ ਫਿਰ ਹਾਏ ਹਾਏ ਕਹਿਣਾ, ਹੋਰ ਨੀ ਹੋਣਾ ਫਿਰ ਕੋਈ। ਜੇ ਵਾਹਿਗੁਰੂ ਕਹਿਣ ਲੱਗ ਪਏ ਫਿਰ ਮੈਨੂੰ ਨੀ ਉਮੀਦ।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੇ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗੈ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨ ਬੰਤੇ
1: ਪ੍ਰਭ ਕੋ ਸਿਮਰਹਿ ਸੇ ਪਤ ਬੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿੰਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹਿ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਬਿਸਰਾਮ
0: ਹਉ ਮੈ ਰਾਮਲ ਕਬੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਜਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸਮਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਪਾਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਹੇ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇਹੋ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਮਹੀ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਬ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੂ ਨ ਦੁਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਿਜੈ
0: ਸੁਤ ਸੁਨਾਹੀ ਊਪ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁੱਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਆ ਸਭ ਤੇ ਉੱਚਾ
0: ਜਾਂ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਵੇਖਿਆ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰਾ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛ ਨਾ ਬੂਝੈ
1: ਬਖਸ਼ ਲਿਖ ਹੋ ਤਾਂ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਨੀਤ ਬਨਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਐਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੇ
1: ਐਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਰ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ
1: ਸਹਿ ਬਸਾਰੇ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਪ੍ਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਤਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਧ
0: ਸੁਣ ਅੰਧਾ ਕੈਸੇ ਮਾਰ ਮਾਰਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸ਼ਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਚੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਦੋਭ ਧਰੋਹ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪਾਏ ਅਰਦਾਸ
1: ਜੀਓ ਬਿਨਸਬ ਤੇਰੀ ਰਾਸ
0: ਤੂੰ ਮਾਤ ਪਿਤਾ ਹਾਂ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੁਮਤੇ ਹੋਏ ਸੋ ਆਗਿਆਕਾਰੀ
0: ਤੁਮਰੀ

0: ਰਾਸ਼ਟਰਪਤੀ
1: ਦੇਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇਹ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇਹ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਏ ਸਦਾ ਮਨ ਅੰਦਰ
1: ਦੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਦੇਹ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇਹ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੇ
1: ਦੇਹ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਕਵੀ ਜੈ
1: ਦੇਹ ਪ੍ਰਸਾਦ ਤੁਲ ਸਰਪੂ ਮਨ
0: ਮੁਕਤਾ ਕੋ ਜਸ ਰਸਨ ਬਖਾਨੈ
1: ਦੇਹ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇਹ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਦੇਹ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇਹ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇਹ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇਹ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਦੇਹ ਪ੍ਰਸਾਦ ਅਸਵਰ ਸਸਵਾਰੀ
0: ਮਨ ਤਿਸ ਪਾਪੋ ਕਬੂ ਨਾ ਵਿਸਾਰੀ
1: ਦੇਹ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇਹ ਪ੍ਰਸਾਦ ਕਰੇ ਪੁੰਨ ਬਹੁਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇਹ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਇਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇਹ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇਹ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇਹ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇਹ ਪ੍ਰਸਾਦ ਸੁਨਹਿ ਕਰਨ ਨਾਦ
0: ਦੇਹ ਪ੍ਰਸਾਦ ਭੇਖੈ ਬਿਸਮਾਦ
1: ਦੇਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇਹ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇਹ ਪ੍ਰਸਾਦ ਹਸਤ ਕਰ ਚਲਹੇ
0: ਦੇਹ ਪ੍ਰਸਾਦ ਸੰਪੂਰਨ ਫਲੈ
1: ਦੇਹ ਪ੍ਰਸਾਦ ਪਰਮਗਤ ਪਾਵਹੇ
0: ਦੇਹ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਗ ਹੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇਹ ਪ੍ਰਸਾਦ ਤੇਰਾ ਪ੍ਰਤਾਪ
0: ਦੇਹ ਮਨ ਮੂੜ ਤੂੰ ਤਾਕੋ ਜਾਪ
1: ਦੇਹ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਦੇਹ ਪ੍ਰਸਾਦ ਤੂੰ ਪਾਵੇ ਸਾਚ
0: ਦੇਹ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇਹ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੁਖ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਮ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਸ਼ੁ ਨ ਕਿਨਹੁ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਸ਼ੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਰਾਸ਼ਟਰਪਤੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੇਰਾ
0: ਸਾਧ ਸੰਗ ਸਭ ਹੋਤਨ ਬੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧਕ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਭੂ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋ ਤਨਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਦੱਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਜੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਭੇਖੈ ਕਿਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले ले
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: जो बसता को खुद को चिंदन ले
1: ब्रह्म ज्ञानी का यह गुनाओ
0: नानक ज्यो भाव का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नहीं अभिमान
1: ब्रह्म ज्ञानी ऊंचते ऊंचा
0: मन अपने सब ते नीचा
1: ब्रह्म ज्ञानी से जन भये
0: नानक जिन प्रभु आप करे
1: ब्रह्म ज्ञानी सगल किरीना
0: आत्म रत्न ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भय
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन ते मुक्ता
0: ब्रह्म ज्ञानी की निर्मल युगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उप्रयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी दे तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जपे सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम प्रवाल
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी का कर सदायानंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का विता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बट प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बरबल जाई है
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने
0: भेद ब्रह्म ज्ञानी को सदादेश
1: ब्रह्म ज्ञानी का कथिया न जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाना है
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुख विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तारै जो अंतर नाम सर्व में देख पकवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्श
1: कत्रिया रूप न देख नेत्र
0: साध की टहल संत संग हेत
1: कर्णन सुने काहू की निंदा
0: सबते जाने आपस को मंदा
1: और प्रसाद विख्या पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वह निह कर्म
0: इस वैष्णो का निर्मल धर्म
1: काहू फल की इच्छा नहीं बंश
0: केवल भगत कीर्तन संग रचय
1: मन तन अंतर सिमरन गोपाल
0: सब ऊपर हो वत कृपाल
1: आप दृढ़ अबरह नाम जपावे
0: नानक हो वैष्णो परम गत पावे
1: भगवती भगवंत भगत का रंग
0: सगल त्यागे दुष्ट का संग
1: मन से बिन सह सगला परम
0: कर पूजे सगल पार ब्रह्म
1: साध संग पापा मल खोवे
0: इस भगवती की मत उत्तम होवे
1: भगवंत की टहल करे नित नीत
0: मन तन अर्पय विष्णु प्रीत
1: हर के चरण हृदय बसावे
0: नानक ऐसा भगवती भगवंत को पावे
1: सो पंडित जो मन प्रबोध है
0: राम नाम आत्म शुद्ध
1: है राम नाम सार रस पीवे
0: उस पंडित के उपदेश जग जीवे
1: हर की कथा हृदय बसावे
0: सो पंडित फिर जो नयावे
1: वेद पुराण सिमरत बूझे मूल
0: सुख मैं जाने अस्थूल
1: जो वरना को दे उपदेश
0: नानक उस पंडित को सदाया देश
1: बीज मंत्र सर्व को ज्ञान
0: जो वरना मैं जपे को नाम
1: जो जो जपे तिसकी गत होए
0: सा संग पावे जन कोए
1: कर कृपा अंतर उतार है
0: बस प्रेत मुक्त पात्र को उतार है
1: सर्व रोग का औखद नाम
0: ज्ञान रूप मंगल गुण गाम
1: काहू जुगत कितै न पाईऐ धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम तिस नदरी आया
0: दास संतन पाए तिन पाया
1: सदा निकट निकट हर जान
0: ओ दास दर का परवान
1: अपने दास को आप कृपा करे
0: जिस दास को सब सोजी परे
1: सगल संग आत्म उदास
0: ऐसी जुगत नानक राम दास
1: सब की आज्ञा आत्म हितावे
0: जीवन मुक्त सो कहावे
1: ऐसा हरत तैसा उस होग
0: सदा अनंत नहीं वियोग
1: ऐसा स्वर्ण तैसी उस माटी
0: ऐसा अमृत तैसी बिकाटी
1: ऐसा मान तैसा अभिमान
0: ऐसा रंग तैसा राजान
1: जो बरताए साई जुगत
0: नानक ओ पुरख कहिए जीवन मुक्त
1: पार ब्रह्म के सगले ठाव
0: जित जित घर रखे तैसा तिन्ना
1: आपे कर्म करावन जोग
0: भावे सोई फन होग
1: असरियो आप होए अंत तरंग
0: लखे न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे निहाल श्लोक
1: उस्त करे अनेक जन अंत न पारा वार
0: नानक रचना प्रभ रची बहु विद्यनक प्रकार अष्टपदी
1: कई कोट होए ਕੋਟਿ ਪੂਜਾਰੀ,
0: ਕਈ ਕੋਟ ਆਚਾਰ ਵਿਵਹਾਰੀ,
1: ਕਈ ਕੋਟ ਭਇ ਤੀਰਥ ਵਾਸੀ,
0: ਕਈ ਕੋਟ ਬਨ ਪ੍ਰਮੈ ਉਦਾਸੀ,
1: ਕਈ ਕੋਟ ਬੀਰ ਕੇ ਸਰੋਤੇ,
0: ਕਈ ਕੋਟ ਤਪੀ ਸਰਹੋਤੇ,
1: ਕਈ ਕੋਟ ਆਤਮ ਧਿਆਨ ਧਾਰੀ,
0: ਕਈ ਕੋਟ ਕਵ ਕਾਵਿ ਵਿਚਾਰੇ,
1: ਕਈ ਕੋਟ ਨਵਤਨ ਨਾਮ ਧਿਆਵਹਿ,
0: ਨਾਨਕ ਕਰਤੇ ਕਾ ਅੰਤ ਨ ਪਾਵੇ,
1: ਕਈ ਕੋਟ ਭਇ ਅਭਿਮਾਨੀ,
0: ਕਈ ਕੋਟ ਅੰਧ ਅਗਿਆਨੀ,
1: ਕਈ ਕੋਟ ਕਿਰਪਨ ਕਠੋਰ,
0: ਕਈ ਕੋਟ ਅਭਿਗ ਆਤਮ ਨੇ ਕੋਰ,
1: ਕਈ ਕੋਟ ਪਰ ਦਰਬ ਕੋ ਹਿਰਹੇ,
0: ਕਈ ਕੋਟ ਪਰ ਦੁਖ ਨ ਕਰੇ,
1: ਕਈ ਕੋਟ ਮਾਇਆ ਸ਼ਰਮ ਮਾਹੇ,
0: ਕਈ ਕੋਟ ਪਰ ਦੇਸ਼ ਭਰਮਾ ਹੈ,
1: ਜਿਤ ਜਿਤ ਲਾਭ ਹੋਤੇ ਤਿਤ ਲਗਨਾ,
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ,
1: ਕਈ ਕੋਟ ਸਿੱਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਪ ਉਪਾਏ,
0: ਕਈ ਕੋਟ ਪਾਥਰ ਬਿਰਖ ਨਿਪਜਾਏ,
1: ਕਈ ਕੋਟ ਪਵਨ ਪਾਣੀ ਬੈ ਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸੀਅ ਸੂਰ ਨਿਕਤਰ,
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ,
1: ਸਗਰ ਸਮਗਰੀ ਆਪਣੇ ਸੂਤ ਧਾਰ,
0: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ,
1: ਕਈ ਕੋਟ ਰਾਜਸਥਾਨ ਸਾਤਕ,
0: ਕਈ ਕੋਟ ਵੇਦ ਪੁਰਾਣ ਸਿਮਰਤੇ ਅਰਸ਼ਾਸਤ,
1: ਕਈ ਕੋਟ ਕੀ ਰਤਨ ਸਮੁੰਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਏ ਚਿਰ ਜੀਵੇ,
0: ਕਈ ਕੋਟ ਗਰੀ ਮੇਰ ਸਵਰਨ ਥੀਵੇ,
1: ਕਈ ਕੋਟ ਜਖ ਕੇ ਨਿਰਪਸਾਚ,
0: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ,
1: ਸਾਬੇ ਨੇੜੇ ਸਭ ਹੂੰ ਤੇ ਦੂਰ,
0: ਨਾਨਕ ਆਪ ਲਿਪਤਰਿਆ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮ ਹੈ ਜੀਵੈ ਮਰ ਹੈ,
0: ਕਈ ਕੋਟ ਬਹੁ ਜੋਨੀ ਫਿਰੈ,
1: ਕਈ ਕੋਟ ਬੈਠ ਸਹੀ ਖਾਹੇ,
0: ਕਈ ਕੋਟ ਕਾਲੇ ਥਕ ਪਾਹੇ,
1: ਕਈ ਕੋਟ ਕੀ ਏ ਧਨਵੰਤ,
0: ਕਈ ਕੋਟ ਮਾ ਮੈਂ ਚਿੰਤ,
1: ਜੈ ਜੈ ਭਾਣਾ ਤਹਿ ਤਹਿ ਰਾਖੀ,
0: ਨਾਨਕ ਸਭ ਕੁਛ ਪ੍ਰਾਪਕੈ ਹਾਥੇ,
1: ਕਈ ਕੋਟ ਭਏ ਬਹਿ ਰਾਗੀ,
0: ਰਾਮ ਨਾਮ ਸੰਗ ਤਿਨ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋਜੰਤੇ,
0: ਆਤਮ ਮਹਿ ਭਾਰ ਬ੍ਰਹਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਭਿਆਸ,
0: ਕੋ ਮਿਲਿਓ ਪ੍ਰਭ ਵਿਨਾਸ,
1: ਕਈ ਕੋਟ ਮੰਗ ਹੈ ਸਤਸੰਗ,
0: ਭਾਰ ਬ੍ਰਹਮ ਤਿਨ ਲਾਗਾ ਰੰਗ,
1: ਜਿਨ ਕੋ ਹੋਏ ਆਪ ਸੋ ਪ੍ਰਸੰਨ,
0: ਨਾਨਕ ਤੇਜਨ ਸਦਾ ਧਨ ਧਨ,
1: ਕਈ ਕੋਟ ਖਾਣੀ ਅਰਖੰਡ,
0: ਕਈ ਕੋਟ ਆਕਾਸ ਲੈ ਮੰਡ,
1: ਕਈ ਕੋਟ ਹੋਏ ਅਵਤਾਰ,
0: ਕਈ ਜੁਗ ਕੀ ਨੂੰ ਵਿਸਥਾਰ,
1: ਕਈ ਵਾਰ ਪਸਰਿਓ ਪਾਸਾਰ,
0: ਸਦਾ ਸਦਾ ਇਕ ਇਕ ਅੰਕਾਰ,
1: ਕਈ ਕੋਟ ਕੀਨੇ ਬਹੁ ਭਾਂਤ,
0: ਪ੍ਰਾਪਤਿ ਹੋਏ ਪ੍ਰਭ ਮਾਹੇ ਸਮਾਤ,
1: ਤਾਂ ਕਾ ਅੰਤ ਨ ਜਾਣੈ ਕੋਈ,
0: ਆਪੇ ਆਪ ਨਾਨਕ ਪ੍ਰਭ ਸੋਏ,
1: ਕਈ ਕੋਟ ਪਾਰ ਬ੍ਰਹਮ ਕੇ ਦਾਸ,
0: ਜਿਨ ਹੋ ਵਤਿਆ ਤਨ ਪ੍ਰਗਾਸ,
1: ਕਈ ਕੋਟ ਤਤ ਕੇ ਬੇਤੇ,
0: ਸਦਾ ਨਹਾਰੈ ਇਕੋ ਨਿਤਰੇ,
1: ਕਈ ਕੋਟ ਨਾਮ ਰਸ ਪੀਵਹਿ,
0: ਅਮਰ ਭਏ ਸਦ ਸਦ ਹੀ ਜੀਵੈ,
1: ਕਈ ਕੋਟ ਨਾਮ ਗੁਣ ਗਾਵਹੇ,
0: ਆਤਮ ਰਸ ਸੁਖ ਸਹਿ ਸਮਾਵੈ,
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ,
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈਅਲ ਸੋਏ, ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ,
0: ਜੋਤ ਸੁਭਾਵੈ ਸੋਈ ਹੋਗ,
1: ਫਿਰ ਮੈਂ ਤਾਪ ਉਤਾਪ ਨਹਾਰਾ,
0: ਅੰਤ ਨਹੀਂ ਕਿਛ ਪਾਰਾ ਵਾਰਾ,
1: ਹੁਕਮੇ ਧਾਰ ਅਧਾਰ ਰਹਾਵੈ,
0: ਹੁਕਮੇ ਉਪਜੈ ਹੁਕਮ ਸਮਾਵੈ,
1: ਹੁਕਮੇ ਊਚ ਨੀਚ ਵਿਵਹਾਰ,
0: ਹੁਕਮੇ ਐਨਕ ਰੰਗ ਪ੍ਰਕਾਰ,
1: ਕਰ ਕਰ ਦਿੱਤੇ ਆਪਣੀ ਵਡਿਆਈ,
0: ਨਾਨਕ ਸਭ ਮੈਂ ਰਿਹਾ ਸਮਾਈ,
1: ਰੱਬ ਭਾਵੈ ਮਨੋ ਗਤ ਪਾਵੈ,
0: ਰੱਬ ਭਾਵੈ ਤਾਂ ਪਾਤਰ ਤਰਾਵੈ,
1: ਰੱਬ ਭਾਵੈ ਬਿਨ ਸਾਸ ਤੇ ਰੱਖੈ,
0: ਰੱਬ ਭਾਵੈ ਤਾਂ ਹਰ ਗੁਣ ਭਾਖੈ,
1: ਰੱਬ ਭਾਵੈ ਤਾਂ ਪਤ ਉਧਾਰੈ,
0: ਆਪ ਕਰੈ ਆਪਣ ਵਿਚਾਰੈ,
1: ਦੋਹਾਂ ਸ੍ਰਿਆਂ ਕਾ ਆਪ ਸੁਆਮੀ,
0: ਖੇਲੈ ਬਿਕਸੈ ਅੰਤਰ ਜਾਮੀ,
1: ਜੋ ਭਾਵੈ ਸੋ ਕਾਰ ਕਰਾਵੈ,
0: ਨਾਨਕ ਦ੍ਰਿਸ਼ਟੀ ਔਰ ਨ ਆਵੈ,
1: ਉਹ ਮਨੁੱਖ ਤੇ ਕਿਆ ਹੋਏ ਆਵੈ,
0: ਜੋਤ ਸੁਭਾਵੈ ਸੋਈ ਕਰਾਵੈ,
1: ਕਿਸ ਕੈ ਹਾਥ ਹੋਏ ਤਾਂ ਸਭ ਪਿਛਲੇ,
0: ਜੋਤ ਸੁਭਾਵੈ ਸੋਈ ਕਰੇ,
1: ਮਨ ਜਾਣਤ ਵਿਖਿਆ ਮਹਿ ਰਚੈ,
0: ਜੇ ਜਾਣਤੇ ਆਪਣੇ ਆਪ ਬਚੈ,
1: ਭਰਮੇ ਭੂਲੈ ਦਹਿ ਦਿਸਤਾਵੈ,
0: ਨਮਕ ਮਾਹੀ ਚਾਰ ਕੁੰਠ ਫਿਰ ਆਵੈ,
1: ਕਰ ਕਿਰਪਾ ਜਿਸ ਆਪਣੀ ਭਗਤ ਦੇ,
0: ਨਾਨਕ ਤੇ ਜਨ ਨਾਮ ਮਿਲੇ,
1: ਛਿਨਵੈ ਨੀਚ ਕੀਟ ਕੋ ਰਾਜ,
0: ਬਾਹਰ ਬ੍ਰਹਮ ਗਰੀਬ ਨਿਵਾਜ,
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
0: ਇਸ ਤਰਕਾਲ ਦਹਿ ਦਿਸ ਪ੍ਰਗਟਾਵੈ,
1: ਜਾਂ ਕੋ ਆਪਣੀ ਕਰੈ ਬਖਸ਼ੀਸ਼,
0: ਨਾਕਾ ਲੇਖਾ ਨਾ ਗਣੇ ਜਗਦੀਸ਼,
1: ਜੀਓ ਪਿੰਡ ਸਭ ਤਿਸ ਕੀ ਰਾਸ,
0: ਕਟ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬਣਤ ਆਪ ਬਣਾਈ,
0: ਨਾਨਕ ਜੀਵੈ ਦੇਖ ਵਡਾਈ,
1: ਇਸ ਕਾ ਬਲ ਨਾ ਹੀ ਇਸ ਹਾਥ,
0: ਕਰਨ ਕਰਾਉਣ ਸਰਬ ਕੋ ਨਾਥ,
1: ਆਗਿਆਕਾਰੀ ਬਪਰਾ ਜੀਓ,
0: ਜੋਤ ਸੁਭਾਵੈ ਸੋਈ ਫਨਥੀ,
1: ਪ੍ਰਭ ਹੂੰ ਊਚ ਨੀਚ ਮੈਂ ਬਸੈ,
0: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ,
1: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ,
0: ਪ੍ਰਭ ਹੂੰ ਊਬਕ ਆਸ ਪਿਆਲ,
1: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ,
0: ਨਾਨਕ ਆਪ ਮਿਲਾਵਨ ਹਾਰ,
1: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ,
0: ਪ੍ਰਭ ਹੂੰ ਸੋਏ ਰਹੇ ਦਿਨ ਰਾਤ,
1: ਪ੍ਰਭ ਹੂੰ ਮਹਾਂ ਕ੍ਰੋਧ ਵਿਕਰਾਲ,
0: ਪ੍ਰਭ ਹੂੰ ਸਰਬ ਕੀ ਹੋਤਰ ਵਾਲ,
1: ਪ੍ਰਭ ਹੂੰ ਹੋਏ ਬਹਿ ਬੜ ਰਾਜਾ,
0: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ,
1: ਪ੍ਰਭ ਹੂੰ ਆਪ ਕੀਰਤ ਮਹਿ ਆਵੈ,
0: ਪ੍ਰਭ ਹੂੰ ਭਲਾ ਭਲਾ ਕਹਾਵੈ,
1: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ,
0: ਗੁਰ ਪ੍ਰਸਾਦ ਨਾਨਕ ਸਚ ਕਹੈ,
1: ਪ੍ਰਭ ਹੂੰ ਹੋਏ ਪੰਡਿਤ ਕਰੇ ਵਖਿਆਨ,
0: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ,
1: ਪ੍ਰਭ ਹੂੰ ਤਟ ਤੀਰਥ ਇਸ਼ਨਾਨ,
0: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ,
1: ਪ੍ਰਭ ਹੂੰ ਪੀਠ ਹਸਤ ਪਤੰਗ ਹੋਏ ਦੀਆ,
0: ਅਨਕ ਜੋਨ ਪਰਮੇ ਪਰਮੀਆ,
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ,
0: ਜੋ ਪ੍ਰਭ ਭਾਵੈ ਤਿਵੈ ਨ ਚਾਵੈ,
1: ਜੋ ਤਿਸ ਭਾਵੈ ਸੋਈ ਹੋਏ,
0: ਨਾਨਕ ਦੂਜਾ ਅਵਰ ਨ ਕੋਏ,
1: ਪ੍ਰਭ ਹੂੰ ਸਾਧ ਸੰਗਤ ਇਹ ਪਾਵੈ,
0: ਉਸ ਸਥਾਨ ਤੇ ਬੌਰ ਨ ਆਵੈ,
1: ਅੰਤਰ ਹੋਏ ਗਿਆਨ ਪ੍ਰਗਾਸ,
0: ਉਸ ਸਥਾਨ ਕਾ ਨਹੀਂ ਵਿਨਾਸ,
1: ਮਨ ਤਨ ਨਾਮ ਰਤੇ ਇਕ ਰੰਗ,
0: ਸਦਾ ਬਸੈ ਭਾਰ ਬ੍ਰਹਮ ਕੈ ਸੰਗ,
1: ਜਿਉ ਜਲ ਮਹਿ ਜਲ ਆਏ ਕਟਾਨਾ,
0: ਜੋ ਤੀ ਸੰਗ ਜੋਤ ਸਮਾਨਾ,
1: ਮਿਟ ਗਏ ਗਵਨ ਪਾਏ ਵਿਸਰਾਮ,
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ,
0: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
1: जिसके अंतरराज अभिमान
0: सो नरक पाती होवत स्वान
1: जो जाने मैं जो बनवंत
0: सो होवत विष्टा का जंत
1: पाप को कर्मवंत कहावे
0: जन्म मरे भोजन परमावे
1: धन भूम का जो करे गुमान
0: सो मूर्ख अंधा अज्ञान
1: कर कृपा जिसके हृदय गरीबी बसावे
0: नानकी है मुक्ति अगै सुख पावे
1: धनवंता हुए कर गर्भावे
0: तृण समान का संग न जावे
1: बहु लश्कर मानुख ऊपर करे आस
0: और भीतरता का हुए विनाश
1: सब ते आप जाने बलवंत
0: मैं हुए जाए पुष्मंत
1: सेना बदे आप अहंकारी
0: धर्म राय तिस करे खुआरी
1: गुर प्रसाद जा का मिटे अभिमान
0: सोजन नानक दरगह परवान
1: कोट कर्म करे हों तारी
0: शरम पावे सकले बरथारे
1: अनक तपस्या करे अहंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगह को कैसे गवे
1: आप को जो भला कहावे
0: इसे भलाई निकट न आवे
1: सर्व की रेन जा का मन होए
0: कहो नानक ताकि निर्मल सोए
1: जब लग जाने मुझते कश होए
0: जब इस को सुख नाही कोए
1: जब यह जाने मैं किस करता
0: तब लग गर्भ जोन मैं फिरता
1: जब धारे को बैरी मीत
0: जब लग निश्चल नाही चीत
1: जब लग मोह मगन संग माए
0: तब लग धर्म राय देश जाए
1: रब कृपा से बंधन टूटे
0: गुरु को साधना नानक हो छुटे
1: सहस कटे लग को उठतावे
0: रतन आवे माया पाछे पावे
1: अनक भोग विद्या के करे
0: नैत बतावे खप खप मरे
1: बिना संतोख नहीं को राजे
0: सपन मनोरथ फिर से सब काजे
1: नाम रंग सर्व सुख होए
0: प्रभागी किसे प्राप्त होए
1: कर्म करावन आपे आप
0: सदा सदा नानक हर जाप
1: कर्म करावन करने हार
0: इसके हाथ कहां विचार
1: जैसी दृष्ट करे तैसा होए
0: आपे आप प्रभ सोए
1: जो किछु पीनो सो अपने रंग
0: सब ते दूर सब हूं कै संग
1: दूजे देखे करे विवेक
0: आपे एका पै अनेक
1: मरे न बिनसे आवे न जाए
0: नानक सब ही रह समाए
1: आप उपदेशे समझे आप
0: आपे रचिया सबके साथ
1: आप तीनों अपन विस्तार
0: सब कुछ उसका हो करने हार
1: पुस्ते भिन्न कहो किश होए
0: अंत अंतर एक सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभु स्वामी
0: गुर प्रसाद किने बखियानी
1: सच सच सत सब कीना
0: कोट मदय किने बिरले चीना
1: भला भला भला तेरा रूप
0: अत सुंदर अपार अनुरूप
1: निर्मल निर्मल निर्मल तेरी बाणी
0: घट घट सुनी सर उन बखियानी
1: पवित्र पवित्र पवित्र पुनीत
0: नाम जपे नानक मन प्रीत श्लोक
1: संत सरन जो जन पर सो जन उदर नहार
0: संत की निंदा नानका बहुर बहुर अवतार अष्टपदी
1: संत का दुखन आरजा कटे
0: संत का दुखन जमते नहीं छुटे
1: संत का दुखन सुख सब जाए
0: संत का दुखन नरक में पाए
1: संत का दुखन मत होए मलीन
0: संत का दुखन शोभा देहीन
1: संत के हथे को रखे न कोई
0: संत का दुखन थान भ्रष्ट होए
1: संत कृपाल कृपा जे करे
0: नानक संत संग निंदक भीतर
1: संत के दुखन ते मुख पवे
0: संतन के दुखन काग ज्यो लवे
1: संतन के दुखन सर्प जोन पाए
0: संत के दुखन त्रिगत जोन करमाए
1: संतन के दुखन तृष्णा मह जले
0: संत के दुखन सब को छले
1: संत के दुखन तेज सब जाए
0: संत के दुखन नीच निचाए
1: संत दुखी का थाओ को नाही
0: नानक संत भावे ता ए पीगत पाए
1: संत का निंदक महा अतताई
0: संत का निंदक खन टिकन न पाए
1: संत का निंदक महा हत्यारा
0: संत का निंदक परमेश्वर मारा
1: संत का निंदक राज तेहीन
0: संत का निंदक दुखिया अरदीन
1: संत के निंदक को सर्व रोग
0: संत के निंदक को सदा बिजोग
1: संत के निंदा दुख मैं दुख
0: नानक संत भावे ता उसका भी होए मोख
1: संत का दुखी सदा पवित्र
0: संत का दुखी किसे का नहीं मित
1: संत के दुखी को डान लग
0: संत के दुखी को सब त्याग
1: संत का दुखी महा अहंकारी
0: संत का दुखी सदा बेकारी
1: संत का दुखी जन्म मरे
0: संत की दुख न सुख ते तरे
1: संत के दुखी को ना ही ठाओ
0: नानक संत भावे ता लय मिलाए
1: संत का दुखी अद बीज ते टूटे
0: संत का दुखी किते काज न पहुंचे
1: संत के दुखी को उदयान परमाइये
0: संत का दुखी उजड़ पाइये
1: संत का दुखी अंतर ते थोथा
0: जो सास बिना मृतक की लोथा
1: संत के दुखी की जड़ किस ना ही
0: अपन बीजा पे ही खाहे
1: संत के दुखी को अवर न रख नहार
0: नानक संत भावे ता लय उबार
1: संत का दुखी इउं बिल लाए
0: जो जल बे हून मछली तड़फड़ाए
1: संत का दुखी भूखा नहीं राजै
0: जो पावक ईंधन नहीं त्रापे
1: संत का दुखी छुटे अकेला
0: जो बवाड़ तेरे खेत माहे दुहेला
1: संत का दुखी धर्म ते रहत
0: संत का दुखी सत मिथ्या कहत
1: किरत ने दिक्का तो रही पया
0: नानक जो तिस भावे सोई थिया
1: संत का दुखी बिगड़ रूप होए जाए
0: संत के दुखी को दरगह मिले सजाए
1: संत का दुखी सदा सहकाइये
0: संत का दुखी ना मरे ना जिवाइये
1: संत के दुखी की पूजे न आसा
0: संत का दुखी उठ चले निराशा
1: संत के दुख न दृष्टे कोई
0: जैसा भावे तैसा कोई होए
1: पया किरत न मिटे कोई
0: नानक जाने सच्चा सोए
1: सब कर तिसके हो करना हार
0: सदा सदा तिसको नमस्कार
1: रब की उसत करहो दिन रात
0: तिसे त्याहो सास ग्रास
1: सब कछ वर्तै तिसका किया
0: जैसा करे तैसा को थिया
1: अपना खेला करना हार
0: दूसर कौन कहे विचार
1: जिसनो कृपा करे तिस आपन नाम दे
0: वडपा की नानक जन से श्लोक
1: तज हो सियान पुसुर जन हो सिमर हो हर हर राय
0: एक ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਥੀ ਸਭ ਜਾਨ
0: ਜੇਵਨ ਪਉ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਹੇ
0: ਪਉ ਨ ਤਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਮਾਨੁਖ ਕੈ ਕਿਸ਼ਨਾ ਹੀ ਹਾਥ
1: ਜਿਸ ਕਾ ਹੁਕਮ ਬੂਝ ਸੁਖ ਹੋਏ
0: ਜਿਸ ਕਾ ਨਾਮ ਰੱਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਘਨ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸੁਹੇਲਾ ਕਰ ਲੈ ਜੀਓ
1: ਨੈਨੋ ਪੇਠਾ ਪੁਰਕਾ ਰੰਗ
0: ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਮਿਟੇ ਪਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਣ ਹਰ ਕਥਾ
0: ਆਦਰ ਗਿਆ ਨਾਨਕ ਉਜਲ ਮੱਥਾ
1: ਵਡ ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਚੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਪਛਾਣੈ
0: ਤੇ ਤੁਤ ਕੀਓ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਣ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਪਛਾਣ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਬੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਤ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਬੁਝਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਕਮ ਸੋਈ ਅਸਥੂਲ
1: ਨੈ ਕਿਸ਼ਚਨ ਮੈਂ ਨੈ ਕਿਸ਼ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮਹਿ ਆਪ
0: ਅਨਕ ਜੁਗਤ ਰਚ ਥਾ ਬਿਉਥਾ
1: ਅਵਨਾਸੀ ਨਾਹੀ ਕਿਸ਼ ਖੰਡ
0: ਧਾਰਨ ਧਾਰ ਰਿਹਾ ਬ੍ਰਹਿਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ
0: ਸਗਲ ਸੰਸਾਰ ਉਦਰੈ ਤਿਨ ਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਪਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਵਡ ਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਿਨ ਪੁਰਖ ਕੋ ਉਤਮ ਕਰ ਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਵਸੈ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤੇ ਸਮਾਹੀ ਸਮਾਏ
0: ਸੁਖ ਨਿਧਾਨ ਉਹਨੂੰ ਬਣਿਆ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਬਹੁ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾ ਮਹਿੰਗਾ ਵਾਰ
1: ਜਿਸ ਗੁਰਪ੍ਰਸਾਦ ਟੂਟੈ ਹੋ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂਤ ਸਹਿ ਚਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿਬ ਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋ ਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਭ ਬੁਝਾਏ ਨਾਨਕਾ ਜਿਸ ਹੋਵੇ ਸੋ

0: ਊਚ ਨੀਚ ਤਿਸ ਕੇ ਅਸਾਨ,
1: ਜੈਸਾ ਜਨਾਵੈ ਤੈਸਾ ਨਾਨਕ ਜਾਨ,
0: ਨਾਨਾ ਰੂਪ ਨਾਨਾ ਜਾ ਕੇ ਰੰਗ,
1: ਨਾਨਾ ਪੇਖ ਕਰੇ ਇਕ ਰੰਗ,
0: ਨਾਨਾ ਬਿਦ ਕਿਨੋ ਵਿਸਤਾਰ,
1: ਰਾਬੇ ਬਨਾਸੀ ਏਕ ਅੰਕਾਰ,
0: ਨਾਨਾ ਚਲਿਤ ਕਰੇ ਤਿਨ ਮਾਹੀ,
1: ਪੂਰ ਰਹੇ ਪੂਰਨ ਸਭ ਠਾਏ,
0: ਨਾਨਾ ਬਿਦ ਕਰ ਬੰਤ ਬਨਾਈ,
1: ਆਪਣੀ ਕੀਮਤ ਆਪੇ ਪਾਈ,
0: ਸਭ ਘਰ ਤਿਸਕੇ ਸਭ ਤਿਸਕੇ ਠਾਉ,
1: ਜਬ ਜਬ ਜੀਵੇ ਨਾਨਕ ਹਰ ਨਾਮ,
0: ਨਾਮ ਕੇ ਧਾਰੇ ਸਗਲੇ ਜੰਤ,
1: ਨਾਮ ਕੇ ਧਾਰੇ ਖੰਡ ਬ੍ਰਹਮੰਡ,
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ,
1: ਨਾਮ ਕੇ ਧਾਰੇ ਸੁਨ ਗਿਆਨ ਧਿਆਨ,
0: ਨਾਮ ਕੇ ਧਾਰੇ ਆਗਾਸ ਪਤਾਲ,
1: ਨਾਮ ਕੇ ਧਾਰੇ ਸਗਲੇ ਆਕਾਰ,
0: ਨਾਮ ਕੇ ਧਾਰੇ ਪੁਰੀਆਂ ਸਭ ਭਵਨ,
1: ਨਾਮ ਕੇ ਸੰਗੁਤ ਰੇਸ਼ਮ ਸਰਵਣ,
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ,
1: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ,
0: ਰੂਪ ਸਤ ਜਾਂ ਕਾ ਸਤ ਅਸਥਾਨ,
1: ਸਤ ਕੇਵਲ ਪ੍ਰਧਾਨ,
0: ਕਰਤੂਤ ਸਤ ਸਤ ਜਾਂ ਕੀ ਬਾਣੀ,
1: ਸਤ ਪੁਰਖ ਸਭ ਮਹਿ ਸਮਾਣੀ,
0: ਸਤ ਕਰਮ ਜਾਂ ਕੀ ਰਚਨਾ ਸਤ,
1: ਮੂਲ ਸਤ ਸਤ ਉਤਪਤ,
0: ਸਤ ਕਰਣੀ ਨਿਰਮਲ ਨਿਰਮਲੀ,
1: ਜਿਸੇ ਬੁਝਾਏ ਤਿਸੈ ਸਭ ਭਲੀ,
0: ਸਤ ਨਾਮ ਪ੍ਰਭਾ ਸੁਖਦਾਈ,
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ,
0: ਸਤ ਬਚਨ ਸਾਧੂ ਉਪਦੇਸ਼,
1: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼,
0: ਸਤ ਨਿਤ ਬੂਝੈ ਜੇ ਕੋਈ,
1: ਨਾਮ ਜਬਰਤਾ ਕੀ ਗਤ ਹੋਏ,
0: ਆਪ ਸਤ ਕੀ ਆ ਸਭ ਸਤ,
1: ਆਪੇ ਜਾਣੇ ਆਪਣੇ ਮਿਤ ਗਤ,
0: ਜਿਸ ਕੀ ਸਿਫਤ ਸੋ ਕਰਨਾ ਹਾਰ,
1: ਅਵਰ ਨਾ ਬੂਝ ਕਰਤ ਵਿਚਾਰ,
0: ਕਰਤੇ ਕੀ ਮਿਤ ਨਾ ਜਾਣੈ ਕੀਆ,
1: ਨਾਨਕ ਜੋਤ ਸੁਭਾਵੈ ਸੋ ਵਰਤੀਆ,
0: ਬਿਸਮਨ ਬਿਸਮ ਭਏ ਬਿਸਮਾਦ,
1: ਜਿਨ ਬੂਝਿਆ ਤਿਸ ਆਇਆ ਸਵਾਦ,
0: ਕਰਕੇ ਰੰਗ ਰਾਜ ਜਨ ਰਹੇ,
1: ਵਰਕੇ ਵਚਨ ਪਦਾਰਥ ਲਹੇ,
0: ਹੋਏ ਦਾਤੇ ਦੁੱਖ ਕਾਟਨ ਹਾਰ,
1: ਜਾਕੇ ਸੰਗਤ ਰਹਿ ਸੰਸਾਰ,
0: ਜਨ ਕਾ ਸੇਵਕ ਸੋ ਵਟ ਭਾਗੀ,
1: ਜਨ ਕੈ ਸੰਗ ਏਕਲਿਵ ਲਾਗੀ,
0: ਗੁਣ ਗੋਬਿੰਦ ਕੀਰਤਨ ਜਨ ਗਾਵੈ,
1: ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ
0: ਆਦ ਸਚ ਜੁਗਾਦ ਸਚ,
1: ਪੇ ਸਚ ਨਾਨਕ ਹੋਸੀ ਪੇ ਸਚ, ਅਸ਼ਟਪਦੀ
0: ਚਰਨ ਸਤ ਸਤ ਪ੍ਰਸਨ ਹਾਰ,
1: ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਪੇਕਨ ਹਾਰ,
1: ਨਾਮ ਸਤ ਸਤ ਧਿਆਵਨ ਹਾਰ,
0: ਆਪ ਸਤ ਸਤ ਸਤ ਧਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭਕਤਾ,
1: ਸੁਰਤ ਸਤ ਸਤ ਜਸ ਸੁਣਤਾ,
0: ਬੁਜਨ ਹਾਰ ਕੋ ਸਤ ਸਭ ਹੋਏ,
1: ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੈ ਜਨ ਮਾਨਿਆ,
1: ਕਰਨ ਕਰਾਵਣ ਤਿਨ ਮੂਲ ਪਛਾਣਿਆ,
0: ਜਾਂ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ,
1: ਤਤ ਗਿਆਨ ਤਿਸ ਮਨ ਪ੍ਰਗਟਾਇਆ,
0: ਭੈ ਤੇ ਨਿਰਭਉ ਹੋਏ ਬਸਾਨਾ,
1: ਜਿਸ ਦੇ ਉਪਜਿਆ ਤਿਸ ਮਾਹੇ ਸਮਾਨਾ,
0: ਬਸ ਮਾਹੀ ਲੈ ਬਸ ਗਡਾਈ,
1: ਤਾਕੋ ਭਿੰਨ ਨਾ ਕਹਿਣਾ ਜਾਈ,
0: ਬੂਜੈ ਬੂਜਨ ਹਾਰ ਵਿਵੇਕ,
1: ਨਾਰਾਇਣ ਮਿਲੇ ਨਾਨਕ ਏਕ,
0: ਠਾਕੁਰ ਕਾ ਸੇਵਕ ਆਗਿਆਕਾਰੀ,
1: ਠਾਕੁਰ ਕਾ ਸੇਵਕ ਸਦਾ ਪੁਜਾਰੀ,
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
0: ਠਾਕੁਰ ਕੋ ਸੇਵਕ ਜਾਣੈ ਸੰਗ,
1: ਠਾਕੁਰ ਕਾ ਸੇਵਕ ਨਾਮ ਕੈ ਰੰਗ,
0: ਸੇਵਕ ਕੋ ਪ੍ਰਭ ਪਾਲਣ ਹਾਰਾ,
1: ਸੇਵਕ ਕੀ ਰਾਖੈ ਨਿਰੰਕਾਰਾ,
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
1: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ,
0: ਆਪਣੇ ਜਨ ਕਾ ਪਰਦਾ ਢਾਕੈ,
1: ਆਪਣੇ ਸੇਵਕ ਕੀ ਸਰ ਪਰ ਰੱਖੈ,
0: ਆਪਣੇ ਦਾਸ ਕੋ ਦੇਵ ਡਾਈ,
1: ਆਪਣੇ ਸੇਵਕ ਕੋ ਨਾਮ ਜਪਾਈ,
0: ਆਪਣੇ ਸੇਵਕ ਕੀ ਆਪਤ ਰੱਖੈ,
1: ਤਾਕਿ ਕਦਮਿਤ ਕੋਈ ਨਾ ਲੱਖੈ,
0: ਆਪਕੇ ਸੇਵਕ ਕੋ ਕੋਊ ਨਾ ਪਹੁੰਚੈ,
1: ਆਪਕੇ ਸੇਵਕ ਉੱਚੇ ਉੱਚੇ,
0: ਜੋ ਪ੍ਰਭ ਆਪਣੀ ਸੇਵਾ ਲਾਇਆ,
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ,
0: ਨੀਕੀ ਕੀਰੀ ਮਹਿਕਰ ਰੱਖੈ,
1: ਭਸਮ ਕਰੈ ਲਸਕਰ ਕੋਟ ਲੱਖੈ,
0: ਜਿਸ ਕਾ ਸਾਸਨ ਕੱਢਤੇ ਆਪ,
1: ਤਾਕੋ ਰਾਖਤ ਦੇ ਕਰ ਹਾਥ,
0: ਮਾਨਸ ਯਤਨ ਕਰਤ ਬਹੁ ਭਾਂਤ,
1: ਜਿਸ ਕੇ ਕਰਤਵ ਬ੍ਰਥੇ ਜਾਤ,
0: ਮਾਰੈ ਨਾ ਰੱਖੈ ਅਵਰ ਨਾ ਕੋਈ,
1: ਸਰਬ ਜੀਆ ਕਾ ਰਾਖਾ ਸੋਏ,
0: ਕਾਹੀ ਸੋਚ ਕਰੇ ਹਰੇ ਪ੍ਰਾਣੀ,
1: ਜਪ ਨਾਨਕ ਪ੍ਰਭ ਲੱਖ ਵਡਾਣੀ,
0: ਬਾਰੰਬਾਰ ਬਾਰ ਪ੍ਰਭ ਜਪੀ ਹੈ,
1: ਅਮਰਤੇ ਮਨ ਤਨ ਧਰਪੀਐ,
0: ਨਾਮ ਰਤਨ ਜਨ ਗੁਰਮੁਖ ਪਾਇਆ,
1: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ,
0: ਨਾਮ ਧਨ ਨਾਮੋ ਰੂਪ ਰੰਗ,
1: ਨਾਮੋ ਸੁਖਰ ਨਾਮ ਕਾ ਸੰਗ,
0: ਨਾਮ ਰਸ ਜੋ ਜਨ ਤ੍ਰਿਪਤਾਨੇ,
1: ਮੰਤਨ ਨਾਮੇ ਨਾਮ ਸਮਾਨੇ,
0: ਊਰਤ ਬੈਠ ਸੋਭਤ ਨਾਮ,
1: ਓ ਨਾਨਕ ਜਨ ਕੈ ਸਦ ਕਾਮ,
0: ਬੋਲੋ ਜਸ ਦੇਵਾ ਦਿਨ ਰਾਤ,
1: ਰੱਬੇ ਆਪਣੇ ਜਨ ਕੀਨੀ ਦਾਤ,
0: ਕਰੇ ਭਗਤੇ ਆਤਮ ਕਹਿ ਚਾਏ,
1: ਰੱਬੇ ਆਪਣੇ ਸਿਉ ਰਹੇ ਸਮਾਏ,
0: ਜੋ ਹੋ ਵਾਹ ਹੋ ਸੋ ਜਾਣੈ,
1: ਰੱਬੇ ਆਪਣੇ ਕਾ ਹੁਕਮ ਪਛਾਣੈ,
0: ਇਸ ਕੀ ਮਹਿਮਾ ਕੌਣ ਬਖਾਨੋ,
1: ਇਸ ਕਾ ਗੁਣ ਕਹਿ ਇਕ ਨ ਜਾਨੋ,
0: ਆਠ ਪੈਰ ਪ੍ਰਭ ਅਸੇ ਹਜੂਰੇ,
1: ਓ ਨਾਨਕ ਸੇ ਜਨ ਪੂਰੇ,
0: ਮਰ ਮੇਰੇ ਤਿਨ ਕੀ ਓਟ ਲੇਹ,
1: ਮੰਤਨ ਆਪਣਾ ਤਿੰਨ ਜਨ ਦੇ,
0: ਜਿਨ ਜਨ ਆਪਣਾ ਪ੍ਰਭੂ ਪਛਾਤਾ,
1: ਸੋ ਜਨ ਸਰਬ ਥੋਕ ਕਾ ਦਾਤਾ,
0: ਇਸ ਕੀ ਸਰਨ ਸਰਬ ਸੁਖ ਪਾਵਹਿ,
1: ਇਸ ਕੇ ਦਰਸ ਸਭ ਪਾਪ ਮਟਾਵੈ,
0: ਅਵਰ ਸਿਆਨਪ ਸਗਲੀ ਛਾਟ,
1: ਜਿਸ ਜਨ ਕੀ ਤੂੰ ਸੇਵਾ ਲਾਗ,
0: ਆਪ ਨ ਜਾਨ ਨਾ ਹੋਵੇ ਤੇਰਾ,
1: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
0: ਸਲੋਕ ਸਤ ਪੁਰਖ ਜਿਨ ਜਾਣਿਆ, ਸਤ ਗੁਰ ਤਿਸ ਕਾ ਨਾਮ,
1: ਜਿਸ ਕੈ ਸੰਗ ਸਿੱਖੀ ਉਦਰੈ, ਨਾਨਕ ਹਰ ਗੁਣ ਗਾਵੈ, ਅਸ਼ਟਪਦੀ
0: ਸਤਿਗੁਰ ਸੇਵਕੀ ਕਰੈ ਪ੍ਰਤਪਾਲ,
1: ਸੇਵਕ ਕੋ ਗੁਰ ਸਦਾ ਦਿਆਲ,
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
1: ਗੁਰ ਬਚਨੀ ਹਰ ਨਾਮ ਉਚਰੈ,
0: ਸਤਿਗੁਰ ਸਿੱਖ ਕੇ ਬੰਧਨ ਕਾਟੈ,
1: ਗੁਰ ਕਾ ਸਿੱਖ ਵਕਾਰ ਤੇ ਹਟੈ,
0: ਸਤਿਗੁਰ ਸਿੱਖ ਕੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਡ ਭਾਗੀ ਹੈ,
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
1: ਗੁਰ ਕੀ ਆਗਿਆ ਮਨ ਮੈਂ ਸਹੈ,
0: ਆਪ ਉਸ ਕੋ ਕਰ ਕਸ਼ ਨਾ ਜਨਾਵੈ,
1: ਹਰ ਨਾਮ ਹਿਰਦੈ ਸਦ ਧਿਆਵੈ,
0: ਮਨ ਵੇਚੈ ਸਤਿਗੁਰ ਕੈ ਪਾਸ,
1: ਸੇਵਕ ਕੇ ਕਾਰਜ ਰਾਸ,
0: ਸੇਵਾ ਕਰਤ ਹੋਏ ਨਿਕਾਮੀ,
1: ਜਿਸ ਕੋ ਹੋਤ ਪ੍ਰਾਪਤ ਸਵਾਮੀ,
0: ਆਪਣੀ ਕਿਰਪਾ ਜਿਸ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤਲੇ,
0: ਜਿਸ ਵਿਸਵੇ ਗੁਰ ਕਾ ਮਨ ਮਾਨੈ,
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
0: ਸੋ ਸਤਿਗੁਰ ਜਿਸ ਹਿਰਦੈ ਹਰਨਾਉ,
1: ਅਨਕ ਬਾਰ ਗੁਰ ਕੋ ਬਲ ਜਾਉ,
0: ਸਰਬ ਨਿਧਾਨ ਜੀ ਕਾ ਦਾਤਾ,
1: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
0: ਬ੍ਰਹਮ ਜਨ ਜਨਮੈ ਪਾਰ ਬ੍ਰਹਮ,
1: ਏਕੈ ਆਪ ਨਹੀਂ ਕਛ ਭਰਮ,
0: ਸਹਿ ਸਿਆਨ ਭਲਿਆ ਨਾ ਜਾਈਐ,
1: ਨਾਨਕ ਐਸਾ ਗੁਰਵਟ ਭਾਗੀ ਪਾਈਐ,
0: ਸਫਲ ਦਰਸ਼ਨ ਦੇਖਤ ਪੁਨੀਤ,
1: ਦਰਸ਼ਤ ਚਰਨਗਤ ਨਿਰਮਲ ਰੀਤ,
0: ਭੇਟ ਸੰਗ ਰਾਮ ਗੁਣ ਰਵੇ,
1: ਪਾਰ ਰਮਕੀ ਦਰਗਹਿ ਗਵੈ,
0: ਸੁਣ ਕਰ ਬਚਨ ਕਰਨ ਆਗਾਨੇ,
1: ਮਨ ਸੰਤੋਖਾ ਤੁਮ ਪਤੀ ਆਨੈ,
0: ਪੂਰਾ ਗੁਰ ਅਕਿਓ ਜਾਂ ਕਾ ਮੰਤਰ,
1: ਅਮਰਤ ਦ੍ਰਿਸ਼ਟ ਪੇਖੈ ਹੋਏ।

0: ਬੇਅੰਤ ਕੀਮਤ ਨਹੀਂ ਪਾਏ।
1: ਨਾਨਕ ਜਿਸ ਭਾਵੇ ਤਸਲੇ ਮਿਲਾਏ,
0: ਵਾਏ ਕੋ ਸਤ ਅਨੇਕ,
1: ਸਤਪੁਰਖ ਪੂਰਨ ਵਿਵੇਕ,
0: ਕਾਹੂ ਬੋਲਣ ਪਹੁੰਚਤ ਪ੍ਰਾਣੀ,
1: ਅਗਮਾ ਗੋਚਰ ਪ੍ਰਭ ਨਿਰਬਾਨੀ,
0: ਨਿਰਾਹਾਰ ਨਿਰਵੈਰ ਸੁਖਦਾਈ,
1: ਤਾਂਕੀ ਕੀਮਤ ਕਿਨੇ ਨਾ ਪਾਈ,
0: ਅਨਕ ਭਗਤ ਬੰਧਨ ਨਿਤ ਕਰੇ,
1: ਚਰਨ ਕਮਲ ਹਿਰਦੈ ਸਿਮਰੈ,
0: ਸਤਬਲਹਾਰੀ ਸਤਪੁਰੇ ਆਪਣੇ,
1: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ,
0: ਇਹੋ ਹਰ ਰਸ ਪਾਵੈ ਜਨ ਕੋਏ,
1: ਅੰਮ੍ਰਿਤ ਪੀਵੈ ਅਮਰਸ ਹੋਏ,
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼,
1: ਰਾਖੈ ਮਨ ਪ੍ਰਟੇ ਗੁਣਤਾਸ,
0: ਆਠ ਪੈਰ ਹਰ ਕਾ ਨਾਮ ਲੇ,
1: ਸੱਚ ਉਪਦੇਸੇ ਵਕੋ ਦੇ,
0: ਉਹ ਮਾਇਆ ਕੈ ਸੰਗ ਨ ਲੇਪ,
1: ਮਨ ਮੈਂ ਰਾਖੈ ਹਰ ਹਰ ਏਕ,
0: ਅੰਧਕਾਰ ਦੀਪਕ ਪ੍ਰਗਾਸੇ,
1: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ,
0: ਸਤ ਮਾਹੀ ਠਾਂਡ ਵਰਤਾਈ,
1: ਅਣਦ ਭਇਆ ਦੁਖ ਨਾਠੇ ਭਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ,
1: ਸਾਧੂ ਕੇ ਪੂਰਨ ਉਪਦੇਸੇ,
0: ਭਉ ਚੁਕਾ ਨਿਰਭਉ ਹੋਏ ਵਸੈ,
1: ਸਗਲ ਵਿਆਦ ਮਨ ਤੇ ਕਹਿ ਨਸੇ,
0: ਜਿਸ ਕਾ ਸਾਧਨ ਕਿਰਪਾ ਧਾਰੀ,
1: ਸਾਧ ਸੰਗ ਜਪ ਨਾਮ ਮੁਰਾਰੀ,
0: ਖਿਤ ਪਾਈ ਚੁਕੇ ਭ੍ਰਮ ਗਮਨ,
1: ਨਾਨਕ ਹਰ ਹਰ ਦਾ ਸਰਵਣ,
0: ਨਿਰਗੁਣ ਆਪ ਸਰਗੁਣ ਵੀ ਉਹੀ,
1: ਕਲਾ ਧਾਰ ਜਨ ਸਗਲੀ ਮੋਹੀ,
0: ਆਪਣੇ ਚਰਿਤ ਕਵਿ ਆਪ ਨਾਏ,
1: ਆਪਣੀ ਕੀਮਤ ਆਪੇ ਪਾਏ,
0: ਹਰਗਨ ਦੂਜਾ ਨਾਹੀ ਕੋਏ,
1: ਸਭ ਨਿਰੰਤਰ ਇੱਕੋ ਸੋਏ,
0: ਓਤ ਪੋਤ ਰਵਿਆ ਰੂਪ ਰੰਗ,
1: ਭਾਈ ਪ੍ਰਕਾਸ਼ ਸਾਧਕ ਸੰਗ,
0: ਰਾਜ ਰਚਨਾ ਆਪਣੀ ਕਲ ਧਾਰੀ,
1: ਅਨਕ ਬਾਰ ਨਾਨਕ ਬਲਹਾਰੀ,
0: ਸਲੋਕ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ,
1: ਹਰ ਹਰ ਨਾਮ ਕਮਾਵਨ, ਨਾਨਕ ਇਹੋ ਧਨ ਸਾਰ, ਅਸ਼ਟਪਦੀ
0: ਸੰਤ ਜਨਾ ਮਿਲ ਕਰੋ ਵਿਚਾਰ,
1: ਏਕ ਸਿਮਰ ਨਾਮ ਆਧਾਰ,
0: ਅਵਰ ਉਪਾਸ ਸਮੀਤ ਪਸਾਰੋ,
1: ਚਰਨ ਕਮਲ ਰਿਧ ਮੈਂ ਉਰਧਾਰੋ,
0: ਕਰਮ ਕਾਮ ਸੋ ਪ੍ਰਭ ਸਮਰੱਥ,
1: ਨਿਰ ਕਰ ਗਾਹੋ ਨਾਮ ਹਰ ਵਥ,
0: ਇਹੋ ਧਨ ਸੰਚੋ ਹੋ ਭਗਵੰਤ,
1: ਸੰਤ ਜਨਾ ਕਾ ਨਿਰਮਲ ਮੰਤ,
0: ਏਕ ਆਸ ਰੱਖੋ ਮਨ ਮਾਹੀ,
1: ਸਰਬ ਰੋਗ ਨਾਨਕ ਮਿਟ ਜਾਹੀ,
0: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ,
1: ਸੋ ਧਨ ਹਰ ਸੇ ਵਾਤੇ ਪਾਵੇ,
0: ਜਿਸ ਸੁਖ ਕੋ ਨਿਤ ਬਾਂਚੇ ਮੀਤ,
1: ਸੋ ਸੁਖ ਸਾਧੂ ਸੰਗ ਪ੍ਰੀਤ,
0: ਜਿਸ ਸੋਭਾ ਕੋ ਕਰੇ ਭਲੀ ਕਰਨੀ,
1: ਸਾਸੋ ਬਾਪਾ ਹਰ ਕੀ ਸਰਨੀ,
0: ਅਨਕ ਉਪਾਵੀ ਰੋਗ ਨਾ ਜਾਏ,
1: ਰੋਗ ਮਿਟੈ ਹਰ ਅਵਖਦ ਲਾਏ,
0: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ,
1: ਜਪ ਨਾਨਕ ਦਰਗਹਿ ਪ੍ਰਵਾਨ,
0: ਮਨ ਪ੍ਰਬੋਧੋ ਹਰ ਕੈ ਨਾਈ,
1: ਸਤਾਵ ਤੇ ਆ ਬੈਠਾਏ,
0: ਤਾਂ ਕੋ ਵਿਘਨ ਨਾ ਲਾਗੈ ਕੋਈ,
1: ਜਾ ਕੇ ਹਿਰਦੈ ਵਸੈ ਹਰ ਸੋਏ,
0: ਕਲ ਤਾਤੀ ਠਾਂਡਾ ਹਰ ਨਾਉ,
1: ਸਿਮਰ ਸਿਮਰ ਸਦਾ ਸੁਖ ਪਾਉ,
0: ਭਉ ਬਿਨ ਸਹਿ ਪੂਰਨ ਹੋਏ ਆਸ,
1: ਭਗਤ ਪਾਏ ਆਤਮ ਪ੍ਰਕਾਸ਼,
0: ਇਤ ਕਰ ਜਾਈ ਵਸੈ ਅਬਿਨਾਸੀ,
1: ਨਾਨਕ ਘਾਟੀ ਜਮ ਫਾਸੀ,
0: ਸਤ ਵਿਚਾਰ ਕਹਿ ਜਨ ਸਾਚਾ,
1: ਜਨਮ ਮਰੈਸੋ ਕਾਚੋ ਕਾਚਾ,
0: ਆਵਾਗਮਨ ਮਿਟੈ ਪ੍ਰਭ ਸੇਵ,
1: ਆਪ ਤਿਆਗ ਸਰਨ ਗੁਰਦੇਵ,
0: ਕਿਉ ਰਤਨ ਜਨਮ ਕਾ ਹੋਏ ਉਧਾਰ,
1: ਹਰ ਹਰ ਸਿਮਰ ਪੁਰਾਣੇ ਆਧਾਰ,
0: ਅਨਕ ਕੋ ਪਾਪ ਨਾ ਛੂਟਣ ਹਾਰੇ,
1: ਸਿਮਰਤ ਸਾਸਤ ਵੇਦ ਵਿਚਾਰੇ,
0: ਹਰ ਕੀ ਭਗਤ ਕਰੋ ਮਨ ਲਾਏ,
1: ਮਨ ਬੰਸ਼ਤ ਨਾਨਕ ਫਲ ਪਾਏ,
0: ਸੰਗ ਨ ਚਾਰ ਸਥੇ ਰਹਿ ਧਨਾ,
1: ਜਲ ਪਟਾਵੈ ਮੂਰਖ ਮਨਾ,
0: ਸੁਤ ਮੀਤ ਕੁਟੰਬ ਹਰ ਬਨੇਤਾ,
1: ਇਨਤੇ ਕਹੋ ਤੁਮ ਕਵਨ ਸਨਥਾ,
0: ਰਾਜ ਰੰਗ ਮਾਇਆ ਵਿਸਾਰ,
1: ਇਨਤੇ ਕਹੋ ਕਵਨ ਛੁਟਕਾਰ,
0: ਹਸ ਹਸਤੀ ਰਥ ਸਵਾਰੀ,
1: ਝੂਠਾ ਡੰਪ ਝੂਠ ਪਸਾਰੀ,
0: ਜਿੰਦੀ ਤਿਸ ਬੁਝੈ ਨ ਬਗਾਨਾ,
1: ਨਾਮ ਪਸਾਰ ਨਾਨਕ ਪਛਤਾਨਾ,
0: ਗੁਰ ਕੀ ਮਾਤੋਂ ਲੇਹ ਆਨੇ,
1: ਭਗਤ ਬਿਨਾ ਬਹੁ ਡੂਬੇ ਸਿਆਨੇ,
0: ਭਗਤ ਕੀ ਭਗਤ ਕਰੋ ਮਨ ਮੀਤ,
1: ਨਿਰਮਲ ਹੋਏ ਤੁਮਾਰੋ ਚੀਤ,
0: ਚਰਨ ਕਮਲ ਰੱਖੋ ਮਨ ਮਾਹੀ,
1: ਜਨਮ ਜਨਮ ਕੇ ਕਿਲ ਵਿਖ ਜਾਹੇ,
0: ਆਪ ਜਪੋ ਅਵਰਾ ਨਾਮ ਜਪਾਵੋ,
1: ਸੰਤ ਕਹਿ ਤੇ ਰਹਿਤ ਗਤ ਪਾਵੋ,
0: ਸਾਰ ਭੂਤ ਸਤ ਹਰ ਕੋ ਨਾਉ,
1: ਸਹਿ ਸਵਾਏ ਨਾਨਕ ਗੁਣ ਗਾਓ,
0: ਗੁਣ ਗਾਵਤ ਤੇਰੀ ਉਤਰ ਸਮੈਲ,
1: ਮਨ ਸਦਾਇ ਹਉ ਮੈਂ ਬਿਖ ਫੈਲ,
0: ਹੋਏ ਅਚਿੰਤ ਬਸੈ ਸੁਖ ਨਾਲ,
1: ਸਾਤ ਗ੍ਰਾਸਰ ਨਾਮ ਸਮਾਲ,
0: ਛਾੜ ਸਿਆਨਕ ਸਗਲੀ ਮਨਾ,
1: ਸਾਧ ਸੰਗ ਭਾਵੈ ਸਸਤਨਾ,
0: ਹਰ ਪੂੰਜੀ ਸੰਚ ਕਰੋ ਵਿਵਹਾਰ,
1: ਨਿਹਾਂ ਸੁਖ ਦਰਗਹਿ ਜੈਕਾਰ,
0: ਸਰਬ ਨਿਰੰਤਰ ਏਕੋ ਦੇਖ,
1: ਕਹੋ ਨਾਨਕ ਜਾ ਕੇ ਮਸਤਕ ਲੇਖ,
0: ਏਕੋ ਜਪ ਏਕੋ ਸਲਾਹੇ,
1: ਏਕ ਸਿਮਰ ਏਕੋ ਮਨ ਆਹੇ,
0: ਏਕ ਸਕੇ ਗੁਣ ਗਾਓ ਅਨੰਤ,
1: ਮੰਤਨ ਜਾਪ ਏਕ ਭਗਵੰਤ,
0: ਏਕੋ ਏਕ ਏਕ ਹਰ ਆਪ,
1: ਪੂਰਨ ਪੂਰੇ ਪ੍ਰਭ ਆਪ,
0: ਅੰਤ ਵਿਸਾਰ ਏਕ ਤੇ ਭਏ,
1: ਏਕ ਅਰਾਦ ਪ੍ਰਾਸ਼ਟ ਗਏ,
0: ਮੰਤਨ ਅੰਤਰ ਏਕ ਪ੍ਰਭ ਰਾਤਾ,
1: ਗੁਰ ਪ੍ਰਸਾਦ ਨਾਨਕ ਏਕ ਜਾਤਾ, ਸਲੋਕ
0: ਫਿਰਤ ਫਿਰਤ ਪ੍ਰਭ ਆਇਆ, ਕਰਿਆ ਤੋ ਸਰਨਾਈ,
1: ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ,
1: ਕਿਰਪਾ ਦੇਵ ਹਰ ਨਾਮ,
0: ਸਾਧ ਜਨਾ ਕੀ ਮੰਗੋ ਧੂਰ,
1: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ,
0: ਸਦਾ ਸਦਾ ਪ੍ਰਭ ਕੀ ਗੁਣ ਗਾਵੋ,
1: ਸਾਸ ਸਾਸ ਪ੍ਰਭ ਤੁਮੇ ਧਿਆਵੋ,
0: ਚਰਨ ਕਮਲ ਸਿਉ ਲਾਗੈ ਪ੍ਰੀਤ,
1: ਭਗਤ ਕਰੋ ਪ੍ਰਭ ਕੀ ਨਿਤ ਨੀਤ,
0: ਏਕੋ ਏਕੋ ਆਧਾਰ,
1: ਨਾਨਕ ਮੰਗੈ ਨਾਮ ਪ੍ਰਭ ਸਾਰ,
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ,
1: ਰਸ ਪਾਵੈ ਬਿਰਲਾ ਕੋਏ,
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ,
1: ਪੂਰਨ ਪੁਰਖ ਨਹੀਂ ਡੋਲਾਨੇ,
0: ਸੁਭਰ ਭਰੇ ਪ੍ਰੇਮ ਰਸ ਰੰਗ,
1: ਜੈ ਚਾਹੋ ਸਾਧਕ ਸੰਗ,
0: ਹਰੇ ਸਰਨ ਆਨ ਸਭ ਤਿਆਗ,
1: ਅੰਤਰ ਪ੍ਰਕਾਸ਼ ਅੰਦਨ ਲਿਵਲਾਗ,
0: ਵਡ ਭਾਗੀ ਜਪਿਆ ਪ੍ਰਭ ਸੋਏ,
1: ਨਾਨਕ ਨਾਵਰ ਤੇ ਸੋਏ,
0: ਸੇਵਕ ਕੀ ਮਨਸਾ ਪੂਰੀ ਭਈ,
1: ਸਤਿਗੁਰ ਦੇ ਨਿਰਮਲ ਮਤ ਲਈ,
0: ਜਨ ਕੋ ਪ੍ਰਭ ਹੋਏ ਉਦਯਾਲ,
1: ਸੇਵਕ ਕੀ ਨੋ ਸਦਾ ਨਿਹਾਲ,
0: ਬੰਧਨ ਕਾਟ ਮੁਕਤ ਜਨ ਭਇਆ,
1: ਜਨਮ ਮਰਨ ਦੁਖ ਭ੍ਰਮ ਗਿਆ,
0: ਇਛ ਪੁੰਨੀ ਸਰਧਾ ਸਭ ਪੂਰੀ,
1: ਗਵ ਰਹਿਆ ਸਤਸੰਗ ਹਜੂਰੀ,
0: ਜਿਸ ਕਾ ਸਾਥਿਨ ਲੀਆ ਮਿਲਾਏ,
1: ਨਾਨਕ ਭਗਤੀ ਨਾਮ ਸਮਾਏ,
0: ਸੋ ਕਿਉਂ ਬਿਸਰਿਆ ਜੇ ਘਾਲ ਨਾ ਭਾਨੈ,
1: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ,
0: ਸੋ ਕਿਉਂ ਬਿਸਰਿਆ ਜਨ ਸਭ ਕੁਛ ਦੀਆ,
1: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ,
0: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰਾਖੈ
1: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
0: ਸੋ ਕਿਉਂ ਬਿਸਰਿਆ ਜੀ ਵਿਖ ਤੇ ਕੱਢ ਹੈ
1: ਜਨਮ ਜਨਮ ਕਾ ਟੂਟਾ ਗੰਢ ਹੈ
0: ਗੁਰ ਪੂਰੈ ਤਤ ਇਹ ਬੁਝਾਇਆ
1: ਰੱਬ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰਿਆ ਨਾਮ ਜਪਾਵੋ
0: ਭਗਤ ਭਾਈ ਤਰੀਏ ਸੰਸਾਰ
1: ਭਗਤੀ ਧਨ ਹੋਸ਼ੀ ਸਾਰ
0: ਸਰਬ ਕਲਿਆਣ ਸੂਪ ਨਿਧ ਨਾਮ
1: ਮੂਡਤ ਜਾਤ ਪਾਏ ਵਿਸਰਾਮ
0: ਸਗਲ ਦੂਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣ ਪਾਸ
0: ਉਪਜੀ ਪ੍ਰੀਤ ਪ੍ਰੇਮ ਰਸ ਜਾਓ
1: ਮੰਤਰ ਅੰਤਰ ਇਹੀ ਸਵਾਓ
0: ਨੇਤਰੋਂ ਵੇਖ ਦਰ ਸੁਖ ਹੋਏ
1: ਮਨ ਬਿਕਸੈ ਸਾਧ ਚਰਨ ਧੋਏ
0: ਭਗਤ ਜਨਾ ਕੈ ਮਨ ਤਨ ਰੰਗ
1: ਲਾ ਕੋ ਪਾਵੇ ਸੰਗ
0: ਏਕ ਬਸ ਦੀ ਜੈ ਕਰਮਯਾ
1: ਪ੍ਰਸਾਦ ਨਾਮ ਜਪ ਲਿਆ
0: ਤਾਂ ਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ੰਦ ਦੀਨ ਦਯਾਲ
1: ਭਗਤ ਬਸ਼ਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰਤ ਪ੍ਰਤਪਾਲ
0: ਆਦ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ
1: ਭਗਤ ਭਾਏ ਲਾਵੇ ਮਨ ਹੀਤ
0: ਹਮ ਨਿਰਗੁਣ ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਬੈ ਕੁੰਠ ਮੁਕਤ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਈ
0: ਉਹ ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋਭਾ ਧਨਵੰਤ
1: ਹਿਰਦੈ ਵਸੈ ਪੂਰਨ ਗੁਰਮੰਤ
0: ਸਾਧ ਸੰਤ ਪ੍ਰਭ ਦੇਹੋ ਨਿਵਾਸ
1: ਸਰਬ ਸੁਖ ਨਾਨਕ ਪਰਗਾ ਸਲੋਕ
0: ਸਵਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
1: ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ
0: ਜਬ ਅਕਾਰ ਇਹੋ ਕਛ ਨਾ ਦਿਸਟੇਤਾ
1: ਆਪਨ ਤਬ ਕਹਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ
1: ਵੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸ ਕਾ ਵਰਨ ਚਿਹਨ ਨਾ ਜਾਪਤ
1: ਹਰ ਕਿਸੋ ਕੋ ਕਿਸੈ ਵਿਆਪਤ
0: ਜਬ ਆਪਨ ਆਪ ਆਪ ਆਰ ਬ੍ਰਹਮ
1: ਮੋਹ ਕਹਾ ਕਿਸ ਹੋਵਤ ਭਰਮ
0: ਆਪਨ ਖੇਲ ਆਪ ਵਰਤੀਜਾ
1: ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਨੀ
1: ਤਬ ਬੰਧ ਮੁਗਤ ਕਹੋ ਕਿਸ ਕਹੋ ਗਨੀ
0: ਜਬ ਏਕ ਹੀ ਹਰ ਅਗਮ ਅਪਾਰ
1: ਤਬ ਨਰਕ ਸੁਰਗ ਕਹੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿ ਸੁਭਾਈ
1: ਤਬ ਸ਼ਿਵ ਸ਼ਕਤ ਕਹੋ ਗਤ ਠਾਏ
0: ਜਬ ਆਪ ਇਹ ਆਪ ਆਪਣੀ ਜੋਤ ਧਰੈ
1: ਤਬ ਕਵਨ ਨਿਡਰ ਕਵਨ ਕਤ ਡਰੈ
0: ਆਪਨ ਚਲਿਤ ਆਪ ਕਰਨੇ ਹਾਰ
1: ਨਾਨਕ ਠਾਕੁਰ ਅਗਮੈ ਪਾਰ
0: ਅਵਨਾਸੀ ਸੁਖ ਆਪਨ ਆਸਨ
1: ਜਨਮ ਮਰਨ ਕਹੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ
1: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ
1: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਅਗਾਦੇ
1: ਤਬ ਕੌਣ ਛੁਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰਜਾ
1: ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
1: ਜੈ ਬਿਨ ਮੈਲ ਕਹੋ ਕਿਆ ਧੋਤਾ
0: ਜੈ ਨਿਰੰਜਨ ਨਿਰੰਕਾਰ ਨਿਰਵਾਨ
1: ਜੈ ਕੌਣ ਕਮਾਨ ਕੌਣ ਅਭਮਾਨ
0: ਜੈ ਸਰੂਪ ਕੇਵਲ ਜਗਦੀਸ਼
1: ਜੈ ਸ਼ਲ ਸ਼ਿਦਰ ਲਗਤ ਕਉ ਕੀਸ
0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
1: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ
1: ਨਾਨਕ ਕਰਤੇ ਕਾ ਨਹਿ ਸਮਾਰ
0: ਜਬ ਆਪਣੀ ਸੋਭਾ ਆਪਨ ਸੰਗ ਬਣਾਈ
1: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
0: ਜੈ ਸਰਬ ਕਲਾ ਆਪੇ ਪ੍ਰਵੀਨ
1: ਜੈ ਵੇਦਕ ਤੇਵ ਕਹਾਂ ਕਉ ਚੀਨ
0: ਜਬ ਆਪਨ ਆਪ ਆਪ ਉਰਧਾਰ ਹੈ
1: ਸ਼ਗਨ ਆਪ ਸ਼ਗਨ ਕਹਾਂ ਵਿਚਾਰ ਹੈ
0: ਜੈ ਆਪਨ ਊਚ ਆਪਨ ਆਪ ਨੇਰਾ
1: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
0: ਬਿਸਮਨ ਬਿਸਮ ਰਹੇ ਬਿਸਮਾਦ
1: ਨਾਨਕ ਆਪਣੀ ਗਤ ਜਨ ਹੋਆ
0: ਜੈ ਛਲ ਅਸ਼ੇਦ ਅਭੇਦ ਸਮਾਇਆ
1: ਮੁਹਾਂ ਕਿਸੈ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼
1: ਜੈ ਗੁਣ ਕਾ ਨਾ ਹੀ ਪ੍ਰਵੇਸ਼
0: ਜੈ ਏਕ ਏਕ ਏਕ ਭਗਵੰਤਾ
1: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
0: ਜੈ ਆਪਨ ਆਪ ਆਪ ਪਤਿਆਰਾ
1: ਜੈ ਕੌਣ ਕਥੈ ਕੌਣ ਸੁਣੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੈ ਆਪ ਰਚਿਓ ਪ੍ਰਪੰਚ ਆਕਾਰ
1: ਜੈ ਗੁਣ ਮੈਂ ਕੀ ਨੋ ਵਿਸਥਾਰ
0: ਪਾਪ ਪੁੰਨ ਤਹਿ ਭਈ ਕਹਾਵਤ
1: ਉਹ ਨਰਕ ਕੋ ਸੁਰਗ ਵਿਸ਼ਾਵਤ
0: ਕਾਲ ਜਾਲ ਮਾਇਆ ਜੰਜਾਲ
1: ਮੈਂ ਮੋਹ ਪਰਮ ਪੈ ਭਾਰ
0: ਦੁਖ ਸੁਖ ਮਾਨ ਅਪਮਾਨ
1: ਅਨਕ ਪ੍ਰਕਾਰ ਕੀ ਉਹ ਬਖਿਆਨ
0: ਆਪਨ ਖੇਲ ਆਪ ਕਰ ਦੇਖੈ
1: ਖੇਲ ਸੰਕੋਚੈ ਤੋ ਨਾਨਕ ਏਕ ਹੈ
0: ਜੈ ਅਵਗਤ ਭਗਤ ਤਹਿ ਆਪ
1: ਜੈ ਪਸਰੈ ਪਾਸਾਰ ਸੰਤ ਪ੍ਰਤਾਪ
0: ਤੂੰ ਪਾਪ ਕਾ ਆਪੇ ਧਨੀ
1: ਉਨਕੀ ਸੋਭਾ ਉਨਹੋਂ ਬਨੀ
0: ਆਪੇ ਕੌਤਕ ਕਰੈ ਅਨਬ ਜੋਜ
1: ਆਪੇ ਰਸ ਭੋਗਨ ਨਿਰਜੋਜ
0: ਜਿਸ ਭਾਵੈ ਤਿਸ ਆਪਨ ਨਾਏ ਲਾਵੈ
1: ਜਿਸ ਭਾਵੈ ਤਿਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾਹ ਅਗਨ ਅਤੁਲੈ
1: ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ
0: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
1: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
0: ਆਪ ਕਥੈ ਆਪ ਸੁਣਨੈ ਹਾਰ
1: ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
1: ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਭਿੰਨ ਨਹੀਂ ਕਿਛ ਹੋਏ
1: ਆਪਣ ਸੂਤ ਸਭ ਜਗਤ ਪਰੋਏ
0: ਜਾਂ ਕੋ ਪ੍ਰਾਪਤੀ ਆਪ ਬੁਝਾਏ
1: ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੈ ਹਾਥ
1: ਦੀਨ ਦਿਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਈ ਨ ਮਾਰੈ
1: ਸੋ ਮੂ ਆਜ ਸਮਨੋ ਵਿਸਾਰੈ
0: ਇਸ ਸੱਚ ਅਵਰ ਕਹਾਂ ਕੋ ਜਾਏ
1: ਸਭ ਸਿਰ ਏਕ ਨਿਰੰਜਨ ਰਾਏ
0: ਏਕੀ ਜੁਗਤ ਜਾਂ ਕੈ ਸਭ ਹਾਥ
1: ਅੰਤਰ ਬਾਹਰ ਜਨ ਸਾਥ
0: ਗੁਣ ਨਿਧਾਨ ਬੇਅੰਤ ਅਪਾਰ
1: ਨਾਨਕ ਦਾਸ ਸਦਾ ਬਲਹਾਰ
0: ਪੂਰਨ ਪੂਰ ਰਹੇ ਦਿਆਲ
1: ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤਵ ਜਾਣੈ ਆਪ
1: ਅੰਤਰ ਜਾਮੀ ਰਹੋ ਵਿਆਪ
0: ਪ੍ਰਤ ਪਾਲੈ ਜੀ ਅਨੁਭਵ ਭਾਂਤ
1: ਜੋ ਜੋ ਰਚਿਓ ਸੋ ਤਿਸੈ ਧਿਆਤ
0: ਜਿਸ ਭਾਵੈ ਤਿਸ ਲਏ ਮਿਲਾਏ
1: ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮੰਨਿਆ
1: ਕਰਨ ਹਾਰ ਨਾਨਕ ਇੱਕ ਜਾਣੇ
0: ਜਨ ਲਾਗਾ ਹਰ ਇੱਕ ਹੈ ਨਾਈ
1: ਜਿਸ ਕੀ ਆਸ ਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਨ ਆਈ
1: ਹੁਕਮ ਬੂਝ ਪਰਮ ਪਦ ਪਾਈ
0: ਇਸ ਤੇ ਉਪਰ ਨਹੀਂ ਬੀਚ ਵਿਚਾਰ
1: ਜਾਕੇ ਮਨ ਬਸਿਆ ਨਿਰੰਕਾਰ
0: ਬੰਧਨ ਤੋਰ ਭਏ ਨਿਰਵੈਰ
1: ਹਰ ਦਿਨ ਪੂਜਿਆ ਗੁਰ ਕੇ ਪੈਰ
0: ਇਹ ਲੋਕ ਸੁਖੀ ਏ ਪ੍ਰਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਸ ਕਰੋ ਵਿਚਾਰ
1: ਦੁਰਲਭ ਦੇਖਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਣ ਤਰਨ ਕਾ ਇਹ ਸਵਾਵ
0: ਆਠ ਪੈਰ ਪ੍ਰਭ ਦੇਖੋ ਨੇਰਾ
1: ਮਟਿਆ ਗਿਆਨ ਬਿਨ ਸਹਿ ਅੰਧੇਰਾ
0: ਉਪਦੇਸ਼ ਹਿਰਦੈ ਵਸਾਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਹਲਤ ਪਲਤ ਤੋਂ ਲਿਹੋ ਸਵਾਰ
1: ਰਾਮ ਨਾਮ ਅੰਤਰ ਉਰਧਾਰ
0: ਪੂਰੇ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਬਸੈ ਤੇ ਸਾਚ ਪਰਿਖਿਆ
0: ਮਨ ਤਨ ਨਾਮ ਜਪੋ ਲਿਵ ਲਾਏ
1: ਦੁਖ ਦਰਦ ਮਨ ਤੇ ਪਾਓ ਜਾਏ
0: ਸਚ ਵਾਪਾਰ ਕਰੋ ਵਾਪਾਰੀ
1: ਦਰਗਹਿ ਨਿਭੈ ਖੇਪ ਤੁਮਾਰੀ
0: ਏਕਾ ਟੇਕ ਰੱਖੋ ਮਨ ਮਾਹੇ
1: ਨਾਨਕ ਬਹੁਰ ਨ ਆਵੇ ਜਾਹੇ
0: ਇਸੇ ਦੂਰ ਕਹਾਂ ਕੋ ਜਾਏ
1: ਉਭਰੇ ਰਾਖਣ ਹਾਰ ਤੇ ਆਏ
0: ਨਿਰ ਭਉ ਜਪੈ ਸਗਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੈ ਹੰਕਾਰ
1: ਇਸ ਜਨ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾੜਾ ਗੁਰਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾਂਕੀ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪ੍ਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੈ ਸੋਹਤ ਨਿਹਾਲ
1: ਤਾਕੇ ਨਿਕਟ ਨੇ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ
1: ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ
0: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
1: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਦੀਠਾ
1: ਨਾ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਘਟ ਮਾਹੀ
1: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
1: ਇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਦ ਤਹਿਨਾਦ
1: ਕਹਿ ਨਾ ਜਾਈਏ ਚਰਤ ਬਿਸਮਾਦ
0: ਦਿਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਤਿਸ ਦਿਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਘਟ ਘਟ ਵਿਆਪ ਰਿਹਾ ਭਗਵੰਤ
0: ਧਰਮ ਮਾਹੀ ਆਕਾਸ਼ ਪਿਆਲ
1: ਸਰਬ ਲੋਕ ਪੂਰਨ ਪ੍ਰਤਪਾਲ
0: ਮਨ ਦਿਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਦਾ ਸੰਤਰ ਮਾਹੀ
1: ਚਾਰ ਕੁੰਟ ਦਾ ਦਿਸੈ ਸਮਾਹੀ
0: ਇਸ ਤੇ ਭਿੰਨ ਨਹੀਂ ਕੋ ਠਾਉ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪੁਰਾਣ ਸਿਮਰਤ ਮੈਂ ਦੇਖ
1: ਸਸਿਆ ਸੂਰ ਨ ਖਤਰੇ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲ ਨਾ ਕਬ ਹੁਣ ਡੋਲੇ
0: ਸਰਬ ਕਲਾਕਾਰ ਖੇਲੇ ਖੇਲ
1: ਬੋਲ ਨਾ ਪਾਈਏ ਗੁਣੇ ਅਮੋਲ
0: ਸਰਬ ਜੋਤ ਮੈਂ ਜਾਂਕੀ ਜੋਤ
1: ਧਾਰ ਰਹੇ ਹੋ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਦੇਖਣ ਸਭ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸ਼ੁਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਪੀਓ ਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀ ਆ ਸਭ ਸਤ
1: ਜਿਸ ਪ੍ਰਭ ਤੇ ਸਗਲੀ ਉਤਪਤ
0: ਇਸ ਭਾਵੈ ਤਾਂ ਕਰੇ ਵਿਸਾਰ
1: ਇਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨਹਿ ਜਾਏ
1: ਜਿਸ ਭਾਵੈ ਕਿਸ ਲਏ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣੇ ਆਪੇ ਖਨਹਾਰਾ
0: ਸਗਲ ਸਮਗਰੀ ਜਾਂ ਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ
1: ਆਗਿਆਕਾਰੀ ਕਿੰਨੀ ਮਾਇਆ
0: ਸਭ ਕੈ ਮਤ ਅਲਿਪਤ ਹੋ ਰਹੇ
1: ਜੋ ਕਿਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੈ ਆਗਿਆ ਜਾਏ
1: ਨਾਨਕ ਜਾ ਪਾਵੇ ਤਾਂ ਲਏ ਸਮਾਏ
0: ਇਸੇ ਹੋਈ ਸੁਨਾ ਨੀ ਬੁਰਾ
1: ਉਰੇ ਕਹੋ ਕਿਨੇ ਕਸ਼ਕਰਾ
0: ਆਪ ਭਲਾ ਕਰਤੂਤ ਆਤਨੀ ਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਜ ਧਾਰੀ ਸਭ ਸਾਚ
1: ਪੋਤ ਪੋਤੇ ਆਪਣ ਸੰਗਰਾਜ
0: ਬਾਕੀ ਗਰਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਜੀ ਪਾਏ
0: ਇਸ ਕਾ ਕੀ ਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੇ ਤੇ ਸਦਾ ਸੁਖੋਏ
1: ਆਪ ਮਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਣਿਆ ਮਨ ਕਾ ਇਹ ਸੁਆਉ
1: ਜਨ ਕੇ ਸੰਗਤ ਆਵੇ ਨਾਮ
0: ਆਪ ਮੁਕਤ ਮੁਕਤ ਕਰੇ ਸੰਸਾਰ
1: ਨਾਮ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਇਹ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਹੁੰਦਾ, ਭਗਤ ਨਹੀਂ ਹੁੰਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲ ਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ, ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ ਧਨ ਦਾਨ ਦੇ ਦਿੱਤਾ ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ, ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ। ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ ਗਿਆਨੀ ਜੀ, ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਵਿੱਚ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾਏ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ। ਪਹਿਲੇ ਦਰ ਤੇ ਪਹੁੰਚਣਾ ਆਉਂਦਾ, ਦਰਵਾਜ਼ਾ ਪਹਿਲੇ ਆਉਂਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਕ ਬੇਖ ਕੋ ਕਹਿ ਨਾ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ, ਰਸਤੇ ਚ ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੂਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੋਹਰਾ ਨਾ, ਇਹ ਤੇ ਬੋਹਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤੇ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ, ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਨ ਹਮਾਰਾ, ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ। ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ, ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ। ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌਰਾਨ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ ਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਹੋਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ, ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ ਹੈ, ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤੇ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਕਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਕਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਕਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਕਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਕਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ ਇਤਨੇ ਸਤਸੰਗ ਦੇ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਦੇ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਲੈ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ। ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰਾ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, ਖੁਦਾ ਸ਼ਨਾਸ ਜੋ ਸੀ। ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਅਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਦੇ 'ਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ

ਜਾਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸਬਦ ਸੱਚੀ ਟਕਸਾਲ ਜਨਕ।

ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪਾਈ ਸੰਤੋ ਪ੍ਰਸਾਦ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਦੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤ ਤੋਜ ਕਿਹਿਜੈ ਕੋੜ ਇੰਦਰ ਇੰਦਰਾਨ ਸਾਹਿਨ ਸਾਹਣ ਗਣਿਜੈ ਤਰਹਿ ਪਵਨ ਮਿਹੀਪ ਸੁਰ ਨਾਰਿਯ ਸੁਰ ਨੇਤ ਨੇਤ ਬਾਣ ਤ੍ਰਿਣ ਕਹਿ ਤੋ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕ੍ਰਿਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਜੀਤੇ ਨਮਸਤੰ ਅਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਵੇਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਧਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰਦਰ ਤਾਪੇ ਨਮਸਤੰ ਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਉਬਾਹੇ ਨਮਸਤੰ ਤ੍ਰ ਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਦਿਲਾਸਰੇ ਨਮਸਤੰ ਦਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰਦਰ ਧਾਮੇ ਨਮਸਤੰਦਰ ਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਜਨਮੇ ਨਮਸਤੰ ਸੋਭਾਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਂਡੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰਗ ਨਮਸਤੰ ਕ੍ਰਿਤਾਰੰਗ ਨਮੋ ਸਰਬ ਧੰਦੇ ਨਮੋ ਸਬੰਧੇ ਨਮਸਤੰਦਰ ਸਾਕੇ ਨਮਸਤੰਦਰ ਬਾਕੇ ਨਮਸਤੰ ਰੀਮੇ ਨਮਸਤੰ ਕ੍ਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤ ਹੈ ਪੀਤ ਤ੍ਰਮਾਨ ਨਿਧਾਨ ਤ੍ਰੇ ਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਅਗਾਂਝ ਹੈ ਭੰਜ ਹੈ ਝੂਜ ਹੈ ਝੰਜ ਹੈ ਮੀਕ ਹੈ ਰਫੀਕ ਹੈ ਧੰਦ ਹੈ ਬੰਧ ਦਰਬੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਾ ਹੈ ਅਨੰਤ ਹੈ ਮਹੰਤ ਅਲੀ ਕੰਦਰੇ ਸ੍ਰੀ ਕੰਦ ਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਅਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਵਣੇ ਅਨੰਗੀ ਅਨਾਥੇ ਨਰੇ ਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਣੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੁਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰਵਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਏ ਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਮਾਨ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਬੰਗ ਪ੍ਰਣਾਸੇ ਨੂਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੰਗੋਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰੋਸ਼ ਪਾਲੰ ਸਦਾ ਸਰਬ ਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤਿ ਨਿਧਾਨੇ ਨਮਸਤਵੰਗ ਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਭੰਜੇ ਨਮਸਤਵੰਗ ਕਾਲੇ ਨਮਸਤਵੰਗ ਪਾਲੇ
නමෝ සර්බ දේසේ නමෝ සර්බ පේසේ නමෝ රාජ රාජේ නමෝ සාජ සාජේ නමෝ සාහ සාහේ නමෝ මාහ මාහේ නමෝ ඊත ගීත නමෝ ප්‍රීත ප්‍රීතේ නමෝ රෝක රෝකේ නමෝ ශෝක ශෝකේ නමෝ සර්බ රෝගේ නමෝ සර්බ පුග්ගේ නමෝ සර්බ ජීතං නමෝ සර්බ පීතං නමෝ සර්බ ඥානං නමෝ පරමතානං නමෝ සර්බ මන්ත්‍රං නමෝ සර්බ ජන්ත්‍රං නමෝ සර්බ දිස්සං නමෝ සර්බ කරිස්සං නමෝ සර්බ රංගේ ත්‍රිපංගී අනංගේ නමෝ ජීව ජීවං නමෝ බීජ බීජය කිජ්ජය පිජ්ජය සමස්තං ප්‍රසිද්ධිය කරපාලං සූපේක කර්ම කරනාසී සදා සර්බදා රෙද්ද සිද්දං නවාසචර පරිශාන්තෝ ප්‍රසාද අමෘත කර්මේ අමෘත ධර්මය කල යෝගිය චල පුග්ගේ චද රාජය තාල සාජය කාලතන මංගලහ කර්ම සර්බං දාතා සර්බං ගයාතා සර්බං පන්නේ සර්බං මාන්නේ සර්බං ප්‍රාණං සර්බං ත්‍රාණං සර්බං පුගතා සර්බං ජුගතා සර්බං දේවං සර්බං පේවං සර්බං කල්ලේ සර්බං පාලේ පරුවාල් චන්තෝ ප්‍රසාද ආදරූප අනාද මූර්ත ජෝන පුරඛ පාර සර්බ මාන්ත්‍ර මාන දේව අපේව ආද උදාර සර්බ පාලක සර්බ කාලක සර්බ කෝපන කාල ජතර තත්තර බිරාජි හව දූත රූප ප්‍රසාල නාම් ඨාමන ජාත ජාකර රූප රංගන රේඛ වාද පුරුක උදාර මූර්ත අජෝන ආත් අසේඛ දේසාරණ පේස ජාකර රූප රේඛන රාග ජතර තත්තර දිස්සා විසා හේ ෆැල්ලේ අනුරාග නාම කාම් බිහින පෙක තාම හුනහ ජාහේ සර්බමාන සර්බත්‍ර මාන සදෑව මානත තාහේ ඒක මූර්තන ඒක දර්ශන කේන්ද රූපන ඒක කෙල කෙලයා කෙල කෙලන අන්ද කෝපර ඒක දේ පෙවන ජානහි දේ බේද ආර්ක තේබ රූප රංග න ජාත පාද සෝ ජන් නයි කෙ දේ බව තාත්මාත් න ජාත ජාකර දම මරණ බිහින චක්කර බක්කර ෆර චතර චක් මානහි පුරුතීන ලෝක ජාවදහ කේ බඛය ජග ජාපයි ජහ ජාපෝ ආද දේව අනාද මූර්තප්පය සබය ජහ තාප පරම රූප නීත මූර්ත පූර්ණ පුරුඛ අපාර සර්බේ සවරතය සුවයන් පව කරන පඤ්ජන හාර කාල හින කලා සංජෝගත අකාල පුරුඛ දේශ තම තාම සු පරම රහත පූත අලක්ඛ අපේස අංග රාගන රාංග ජාකහ ජාත පාතන නාම ගර්භ ගංජන දුෂ්ට පඤ්ජන මොගත දායක කාම ආප රූප අමීක ආන උස්තත ඒක පුරුක අවදුහූත ගර්භගංජන සර්ව පංජන යාද රූපය සූත ආංගිහීන අපංග අනාතමා ඒක පුරුක අපාර සර්බලායක සර්බකායක සර්බකෝ ප්‍රේත පාර සර්බගන්තා සර්බහන්තා සර්බතේ අනපේඛ සර්බසාස්ත්‍ර නා ජානිහි ජෙහ රූප රංග අර දේඛ පරම වේද පුරාණ ජා කහේ නේද පාඛත නේත කෝඩ සිමරත ප්‍රාණ සාහතර න ආවිහි වාහ චෙත මද පරසන්තෝ ප්‍රසාද ගුණ ගාන උදාර මහමා අපාර රසන අපං උපමා අනං අනපා ප්‍රකාශ නිස්දන යනාස් ආජාන බාහු සාහාන සාහෝ රාජාන රාජ පහනාන පහන දේවාන දේපමා මහාන ඉන්ද්‍රාන ඉන්ද්‍ර බාලාන බාදරංකාන රංක කාලාන කාල අනුපූත අංග අබ අපංග ගත මෙත් අපාර ගුණ ගන් උදාර මුණ ගන් ප්‍රණාම දෙ පහන කාම ආත දුත් ප්‍රචණ්ඩ මෙත ගත අඛණ්ඩ ආලිස්ස කර්ම අදිස්ස ธรรม සර්බා ප්‍රණඩ අනඩන් බඩ චාත්‍රි ශාන්තෝ ප්‍රසාද ගෝවින්දේ මොකන්දේ උදාරේ අපාරේ හරියං කරියං දනාමේ අකාමේ පුජාංග ප්‍රයාත ඡන්ද චතර චක්‍ර කර්තා චතර චක්‍ර හර්තා චතර චක්‍ර ජානේ චතර චක්‍ර ජානේ චතර චක්‍ර වර්ති චතර චක්‍ර පර්ති චතර චක්‍ර පාලේ චතර චක්‍ර කාලේ චතර චක්‍ර පාසේ චතර චක්‍ර වාසේ චතර චක්‍ර මාන්නේ චතර චක්‍ර ජානේ චාචරී ඡන්ද න සත්‍රයන මිත්‍රයන පරමං න පිත්‍රයන කර්මං න කාය ජන්මං අජාය න චත්‍රයන මිත්‍රයන පරේ හැ පවිත්‍රය පරති සෑදී සදෘස්ස කරිස්ස භගවති ශාන්තෝ ප්‍රසාද කාතතේ කේ ආශිජ දේස කේ අපෙජ පෙස කේ ගංජ කර්ම කේ පංජ පරම කේ අපෙජ ලෝක කේ අදිත සෝක කේ බදූත බර්ණ කේ බෙපූත කරණ කේ රාජං ප්‍රභාහං තරමං තුජාහ ਕਿ ਆਸੋਕ ਵਰਨਾ ਕਿ ਸਰਬਾ ਅਪਰਨਾ ਕਿ ਜਗਤ ਅੰਗ੍ਰਿਤੀ ਹੈ ਸ਼ਤਰੰਗ ਸ਼ਤਰੀ ਹੈ ਕਿ ਬ੍ਰਹਮੰ ਸਰੂਪ ਹੈ ਗਨ ਭਵ ਅਨੂਪ ਹੈ ਕਿ ਆਦ ਦੇਵ ਹੈ ਕਿ ਆਪ ਅਪੇ ਵੈਂ ਚਤਰੰਗ ਬਿਹਿਨ ਹੈ ਕਿ ਇੱਕ ਅਧੀਨ ਹੈ ਕਿ ਰੋਜੀ ਰਜਾ ਕੈ ਰਹੀ ਮਾਰੇ ਹੱਕ ਆਗ ਪਾਕ ਬਿਆ ਮਹਿ ਕਿ ਗਿਆ ਬੁਲ ਗਿਆ ਬੈ ਕਿ ਹਾਫੁਲ ਗੁਨਾਹ ਕਿ ਸਾਹਨ ਸਾਹ ਕਿ ਕਾਰਨ ਕੁ ਨਿੰਦਿਆ ਕਿ ਰੋਜੀ ਦੇ ਹੰਨ ਕਿ ਰਾਜ ਕਨੀਮ ਹੈ ਕਿ ਕਰਮੰ ਕਰੀਮ ਹੈ ਕਿਸਰਬੰ ਕਲੀਹਾ ਕਿਸਰਬੰ ਦਲੀਹਾ ਕਿਸਰਬੱਤਰ ਮਾਨਿਆ ਕਿਸਰਬੱਤਰ ਜਾਨਿਆ ਕਿਸਰਬੱਤਰ ਗਾਉਣਿਆ ਕਿਸਰਬੱਤਰ ਭਾਉਣਿਆ ਕਿਸਰਬੱਤਰ ਦੇਸੈ ਕਿਸਰਬੱਤਰ ਭੇਸੈ ਕਿਸਰਬੱਤਰ ਰਾਜਿਆ ਕਿਸਰਬੱਤਰ ਸਾਜਿਆ ਕਿਸਰਬੱਤਰ ਦੀਨਾ ਕਿਸਰਬੱਤਰ ਲੀਨਾ ਕਿਸਰਬੱਤਰ ਜਾਹੋ ਕਿਸਰਬੱਤਰ ਭਾਹੋ
ਕਿਸਰਬੱਤਰ ਦੇਸ ਹੈ, ਕਿਸਰਬੱਤਰ ਭੇਸ ਹੈ, ਕਿਸਰਬੱਤਰ ਕਲ ਹੈ, ਕਿਸਰਬੱਤਰ ਪਲ ਹੈ, ਕਿਸਰਬੱਤਰ ਹੰਤਾ, ਕਿਸਰਬੱਤਰ ਗੰਤਾ, ਕਿਸਰਬੱਤਰ ਭੇਖੀ, ਕਿਸਰਬੱਤਰ ਭੇਖੀ, ਕਿਸਰਬੱਤਰ ਕਾਜ ਹੈ, ਕਿਸਰਬੱਤਰ ਰਾਜ ਹੈ, ਕਿਸਰਬੱਤਰ ਸੁੱਖ ਹੈ, ਕਿਸਰਬੱਤਰ ਭੁੱਖ ਹੈ, ਕਿਸਰਬੱਤਰ ਤ੍ਰਾਣ ਹੈ, ਕਿਸਰਬੱਤਰ ਪ੍ਰਾਣ ਹੈ, ਕਿਸਰਬੱਤਰ ਦੇਸ ਹੈ, ਕਿਸਰਬੱਤਰ ਭੇਸ ਹੈ, ਕਿਸਰਬੱਤਰ ਮਾਨ ਹੈ, ਸਦਾ ਵੰਗ ਪ੍ਰਧਾਨ ਹੈ, ਕਿਸਰਬੱਤਰ ਜਾਪਿਆ, ਕਿਸਰਬੱਤਰ ਥਾਪਿਆ, ਕਿਸਰਬੱਤਰ ਭੰਨ ਹੈ, ਕਿਸਰਬੱਤਰ ਮਨ ਹੈ, ਕਿਸਰਬੱਤਰ ਇੰਦਰ ਹੈ, ਕਿਸਰਬੱਤਰ ਚੰਦਰ ਹੈ, ਕਿਸਰਬੰਗ ਕਲੀਮੈਂ ਪਰਮੰਗ ਫਹੀਮੈਂ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨ ਵਜੂ ਹੈ, ਤਮਾਮ ਰਜੂ ਹੈ, ਹਮੇਸਲ ਸਲਾਮੈ, ਸਲੀਕਤ ਮੁਦਾਮੈ, ਗਿਆਨੀ ਮੁਲ ਸਿਕਸਤੈ, ਗਰੀਬ ਉਲ ਪ੍ਰਸਤੈ, ਬਲੰਦ ਦੁਰਮਕਾਨੈ, ਜਮੀਨ ਉਲ ਜਮਾਨੈ, ਤਮੀਜੁਲ ਤਮਾਮੈ, ਰਜੂਲ ਨਿਧਾਨੈ, ਹਰੀਫੁਲ ਅਜੀਮੈ, ਰਜਾਇਕ ਯਕੀਨੈ, ਨੇਕੁਲ ਤਰੰਗ ਹੈ, ਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮ ਲੁਖਰਾਜ ਅੰਦਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਦਾ ਹੈ, ਸਦਾਵੰਗ ਸਰੂਪ ਹੈ, ਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤ ਸਦਾਮ ਹੈ, ਸਦੈਵਲ ਅਕਾਮ ਹੈ, ਦਰਬਾਰ ਸਰੂਪ ਹੈ, ਗਾਧ ਹੈ, ਅਨੂਪ ਹੈ, ਓਅੰਗ ਆਦਿ ਰੂਪ ਹੈ, ਅਨਾਦ ਸਰੂਪ ਹੈ, ਨੰਗੀ ਅਨਾਮੇ ਤੇਰੇ ਭੰਗੀ ਤੇਰੇ ਕਾਮੇ ਤੇਰੇ ਵਰਗੰ ਤੇਰੇ ਵਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੈ, ਤੇਰੇ ਭੁਗਤ ਸਰੂਪ ਹੈ, ਸ਼ਿਜ ਹੈ, ਸ਼ੂਤ ਹੈ, ਗਦਰਕੰ ਪ੍ਰਨਾਸ ਹੈ, ਪ੍ਰਿਥਵੀ ਪ੍ਰਵਾਸ ਅੰਦਰੁਕਤ ਪ੍ਰਭਾ ਹੈ, ਸਦੈਵੰਗ ਸਦਾ ਹਮੇ ਭੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਅੰਦਰੁਕਤ ਸਦਾ ਹਮੇ ਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਨੰਗ ਹੈ, ਭੇਖ ਹੈ, ਲੇਖ ਹੈ, ਭਰਮ ਹੈ, ਕਰਮ ਹੈ, ਨਾਦ ਹੈ, ਜੁਗਾਦ ਹੈ, ਜੈ ਹੈ, ਵੈ ਹੈ, ਭੂਤ ਹੈ, ਦੂਤ ਹੈ, ਨਾਸ ਹੈ, ਦਾਸ ਹੈ, ਧੰਦ ਹੈ, ਬੰਧ ਹੈ, ਭਗਤ ਹੈ, ਬਰਕਤ ਹੈ, ਨਾਸ ਹੈ, ਪ੍ਰਕਾਸ਼, ਨਚਿੰਤ ਹੈ, ਸੁਨਿੰਤ ਹੈ, ਲੇਖ ਹੈ, ਦੇਖ ਹੈ, ਲੇਖ ਹੈ, ਭੇਖ ਹੈ, ਅਟਾਹ ਹੈ, ਗਾਹ ਹੈ, ਸੰਭ ਹੈ, ਗਮ ਹੈ, ਨੀਲ ਹੈ, ਨਾਜ ਹੈ, ਨਿਤ ਹੈ, ਸੁਨੇਤ ਹੈ, ਜਾਤ ਹੈ, ਆਜਾਦ ਹੈ, ਚਰਪੜ ਸ਼ਾਂਤੋ ਪ੍ਰਸਾਦ, ਸਰਬੰਗ ਹੰਤਾ, ਸਰਬੰਗ ਗੰਤਾ, ਸਰਬੰਗ ਖਿਆਤਾ, ਸਰਬੰਗ ਗਿਆਤਾ, ਸਰਬੰਗ ਹਰਤਾ, ਸਰਬੰਗ ਕਰਤਾ, ਸਰਬੰਗ ਪ੍ਰਾਣੰਗ, ਸਰਬੰਗ ਤ੍ਰਾਣੰਗ, ਸਰਬੰਗ ਕਰਮੰਗ, ਸਰਬੰਗ ਧਰਮੰਗ, ਸਰਬੰਗ ਜੁਗਤਾ, ਸਰਬੰਗ ਮੁਗਤਾ, ਰਸਾਵਲ ਸ਼ਾਂਤੋ ਪ੍ਰਸਾਦ, ਨਮੋ ਨਰਕਨਾਸੇ ਸਦੈਵੰਗ ਪ੍ਰਕਾਸ਼ੇ ਅਨੰਗੰ ਸਰੂਪਿਆ ਭੰਗੰ ਬਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤੇਰੇ ਭੰਗੀ ਤੇਰੇ ਕਾਮੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨਾ ਪੋਤਰਿਆਂ ਨਾ ਪੁੱਤਰਿਆਂ ਨਾ ਸਪਤਰਿਆਂ ਨਾ ਮਿੱਤਰਿਆਂ ਨਾ ਤਾਤਿਆਂ ਨਾ ਮਾਤਿਆਂ ਨਾ ਜਾਤਿਆਂ ਨਾ ਪਾਤਨ ਸਾਕੰ ਸ੍ਰੀਕ ਹੈ ਮਿੱਤੋ ਅਮੀਕ ਸਦੈਵੰਗ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਸ਼ਾਂਤੋ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਵੇਸਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੁਸ ਨਾਲ ਚੜਾ ਕੇ ਕਾਮਲ ਕਰੀਮ ਹੈ ਕਰਾਜ ਕਰੀਮ ਹੈ ਕਰੂਜੀ ਜਹਾਨ ਦਾ ਕਰਾਜ ਕਨ ਹਿੰਦ ਹੈ ਕਰੀਮ ਉਲ ਕਮਾਲ ਹੈ ਕੇ ਹੁਸਨ ਉਲ ਜਮਾਲ ਹੈ ਗਨੀਮ ਲੁਖਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਕਾਨ ਹੈ ਹਰਾਸ ਉਲ ਫਕਾਨ ਹੈ ਕਲੰਗ ਕੰਗ ਪ੍ਰਨਾਸ ਹੈ ਸਮਸਤ ਉਲ ਨਿਵਾਸ ਹੈ ਗੰਜਲ ਗੁਨੀਮ ਹੈ ਰਜਾਇਕ ਰਹੀਮ ਹੈ ਸਮਸਤ ਉਲ ਜੋਬਾ ਹੈ ਕੇ ਸਾਹਿਬ ਕਰਾਂ ਹੈ ਕਿ ਰਕੰਗ ਪ੍ਰਨਾਸ ਹੈ ਬਹਿਸ ਉਲ ਨਿਵਾਸ ਹੈ ਕਿ ਸਰਬ ਉਲ ਗਵਾਨ ਹੈ ਹਮੇਸ ਉਲ ਰਵਾਨ ਹੈ ਤਮਾਮ ਉਲ ਤਮੀਜ ਹੈ ਸਮਸਤ ਉਲ ਅਜੀਜ ਹੈ ਪਰੰਗ ਪਰਮੀਸ ਹੈ ਸਮਸਤ ਉਲ ਅਦੀਸ ਹੈ ਦੇਸ ਉਲ ਅਲੇਖ ਹੈ ਹਮੇਸ ਉਲ ਅਭੇਖ ਹੈ ਜਮੀਨ ਉਲ ਜਮਾ ਹੈ ਏਮੇ ਕੁਲ ਇਮਾ ਹੈ ਕਰੀ ਮੁਲ ਕਮਾਲ ਹੈ ਕੇ ਜੁਰਤ ਜਮਾਲ ਹੈ ਕਚਲੰਗ ਪ੍ਰਕਾਸ਼ਕ ਮਿੱਤੋ ਸੁਭਾਸ ਹੈ ਕਜਬ ਸਰੂਪ ਹੈ ਕਮਿੱਤੋ ਬਿਭੂਤ ਹੈ ਕਮਿੱਤੋ ਪ੍ਰਸਾ ਹੈ ਕੇ ਆਤਮ ਪ੍ਰਭਾ ਹੈ ਕਚਲੰਗ ਅਨਾਗ ਹੈ ਕਮਿੱਤੋ ਭੰਗ ਹੈ ਵੱਧ ਪ੍ਰਸ਼ੰਤੋ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰਿਆ ਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਨ ਮੁਦਾਮ ਅਣਸ਼ਿਜ ਅੰਗ ਆਸਨ ਭੰਗ ਭੂਮਾ ਪਾਰ ਗਾਤ ਮਿਤ ਉਦਾਰ ਜਲ ਥਲ ਮਨ ਦੇ ਸਵੇ ਸਵ ਭੰਡ ਜਲ ਥਲ ਮਹਾਨ ਦੇ ਸਵੇ ਸਵੇ ਅੰਤਨ ਭਵ ਅਨਾਸਤ੍ਰਿਤ ਧਰ ਧੁਰਾਸ ਆ ਜਾਣ ਬਾਹੁ ਇਕ ਸੁਦਾਹੁ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਾਰੇ ਅਕਾਲ ਘਰ ਘਰ ਪ੍ਰਣਾਮ ਜਿਤ ਚਰਨ ਨਾਮ ਅਣ ਛਿਜ ਗਾਦ ਆਜ ਦਿਨਾ ਬਾਤ ਅਣ ਝੰਜ ਗਾਦ ਅੰਦਰੰਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਪਾਰ ਆ ਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਣਾ ਸ਼ਾਂਤ ਤੋ ਪ੍ਰਸਾਦ ਕਰੁਣਾਲੈ ਹੈ ਹਰ ਕਾਲੈ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੇਸੁਰ ਹੈ ਪਰਮੇਸੁਰ ਹੈ ਕਰਕਾਰਨ ਹੈ ਸਰਬ ਉਬਾਰਨ ਤ੍ਰਿਤ ਕੇ ਧਰਨ ਹੈ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਬਿਸਵੰਗ ਪਰ ਹੈ ਸਰਬੇਸੁਰ ਹੈ ਜਗਤੇਸੁਰ ਹੈ ਬ੍ਰਹਮੰਡ ਸੈ ਖਲ ਖੰਡ ਸੈ ਪਰਤੇ ਪਰ ਹੈ ਕਰੁਣਾਕਰ ਹੈ ਜਪਾ ਜਪ ਹੈ ਤਪਾ ਥਾਪ ਹੈ ਅਗ੍ਰਿਤਾ ਗ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤਾ ਕਰੁਣਾ ਗ੍ਰਿਤ ਹੈ ਗ੍ਰਿਤਾ ਗ੍ਰਿਤ ਹੈ ਤ੍ਰਿਣੀ ਤ੍ਰੇਤ ਹੈ ਤੇ ਸੁਰ ਹੈ ਪਰਮੇਸੁਰ ਹੈ ਅਗ੍ਰਿਤਾ ਗ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਜਬਾ ਗ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅੰਦਰ ਨਾਇਕ ਹੈ ਖਲਕਾਇਕ ਹੈ ਬਿਸਵੰਗ ਪਰ ਹੈ ਕਰੁਣਾਲੈ ਹੈ ਨਿਰਪਨਾਇਕ ਹੈ ਸਰਪਾਇਕ ਹੈ
ਭਾਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਕਲੰਕ ਰਿਤ ਹੈ, ਸੁਰਬਾ ਕਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮਾ ਹੈ, ਸਰਬ ਆਤਮ ਹੈ, ਆਤਮ ਵਾਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਗ ਤਾਮ ਸੰਗ ਸਾਂਦ ਰੂਪੇ, ਨਮੋ ਪਰਮ ਤੱਤੰਗ ਤੱਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੁਜ ਭੁਜੇ, ਨਮੋ ਪਾਨ ਪਾਨੇ, ਨਮੋ ਕਲਹ ਕਰਤਾ, ਨਮੋ ਸਾਂਦ ਰੂਪੇ, ਨਮੋ ਇੰਦਰ ਇੰਦਰੇ, ਅਨਾਦੰ ਬੇਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤੇਰੇ ਭੰਗੀ ਤੇਰੇ ਕਾਲੇ, ਅਨੰਗੀ ਅਕਾਮੇ, ਏਕ ਸ਼੍ਰੀ ਛੰਦ। ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਗੰਜ ਅਪੰਜ ਅਲਖ ਅਭਾਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਕਾਮ ਗਾਹ ਅਟਾਹ ਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮੰਗ ਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ। ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਗੰਜੁਲ ਉਨਾਮੇ ਸਮਸਤੁਲ ਨਿਵਾਸ ਇੰਦਰੇ ਕਾਮੰਗ ਬੇਭੂਤੇ ਸਮਸਤੁਲ ਸਰੂਪੇ ਕਰਮੰਗ ਪ੍ਰਣਾਸੀ ਧਰਮੰਗ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕਰਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਯੰ ਕਰੀਯੰ ਕਰੀਮੁਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰ ਪਵ ਸਵੰ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਨੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਭੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸ਼ੁੱਧ ਆਦਿਕ ਸੰਤ ਸਮੂਹ ਅਲੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ

ਤਿੰਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ। ਖੂਬ ਤਾਨਕ ਪੂਜਿਤ ਹੈ ਪਸ, ਕੋ ਮਿਰ ਤਾਨਕ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋ ਬੁਤਾਨਕ ਪੂਜਿਤ ਹੈ ਪਸ, ਕੋ ਮਿਰ ਤਾਨਕ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਾਓ ਪਈ, ਹਮਰੀ ਕਰੋ ਹਾਸ ਦਿਆ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮੰਦਰ ਹੈ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤਮਕਾਵਹੋ। ਆਪ ਹਾਦਿਆ ਮੋਹੇ ਬਚਾਵਹੋ, ਸੁਖੀ ਬਸੈ ਮੋਰ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਰ ਇੱਛਾ ਨਿਜ ਕਰਦਿਆ ਕਰੀਐ। ਸਭ ਬੈਰਨ ਕੋ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉ। ਜੋ ਬਰ ਚਾਹਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਮਾਰੇ ਤਾਰੀ ਅਹੇ। ਚੁਣ ਚੁਣ ਸਤਰ ਹਮਾਰੇ ਮਾਰੀ ਅਹੇ, ਆਪ ਹੱਥ ਦਿਆ ਮੁਜੈ ਬਰੀਐ। ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੁ ਜੋ ਸਦਾ ਹਮਾਰੇ ਪੱਛਾ। ਸ੍ਰੀ ਅਸਤੋ ਜੂ ਕਰੀਐ ਹੋ ਰੱਛਾ, ਰਾਖ ਲੇ ਹੋ ਮੋਹਿ ਰਾਖਨ ਹਾਰੇ। ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ। ਤਮਹੋ ਪੁਰੀ ਚਤੁਰਦਾਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵ ਜੁਗ ਅਵਤਾਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਾਵਨ ਕਾਲ ਸਭ ਜਗਤ ਬਨਾਇਓ, ਦੇਵ ਦਿਆ ਜਛਨ ਉਪਜਾਇਓ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਰਮੋ ਬਾਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਇੱਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪੜ ਪੜ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਲ ਅਰ ਆਲਮ। ਨਿਰੰਕਾਰ ਨਿਰਭ ਕਾ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾਮੂਢ ਕਾਸ਼ ਭੇਦ ਨਾ ਜਾਣਤ। ਮਹਾਂਦੇਵ ਕਉ ਕੈਤ ਸਦਾ ਸਿਉ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਦੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹਿ ਭੂਪਾ। ਅੰਡ ਜੇਰ ਜ ਸਿੱਤ ਦਕੀਨੀ, ਉਤਪੁਜ ਖਾਨ ਬਾਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਇੱਕ ਕੈਠਾ। ਸਿਗਰੀ ਸ੍ਰਿਸ਼ਟ ਦਿਖਾਇਆ ਚਮ ਭਾਵ, ਆਦ ਜੁਗਾਦ ਸਰੂਪ ਸਵਯੰ ਭਾਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਵਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠ ਵਲ ਉਤਪਾਤਾ, ਸਕਲ ਮਲੇਛ ਕਰੋ ਰਣ ਘਾਤਾ। ਜੇ ਆਸ ਤੁਜ ਤਵ ਸਰਣੀ, ਪਰੇ ਤਨਕੇ ਦੁਸ਼ਟ ਦੁਖਤ ਹੋਵੈ ਮਰੇ। ਪੁਰਖ ਜਾਵਨ ਪਗ ਪਰੇ ਤੇ ਹਾਰੇ, ਤਨਕੇ ਤੁਮ ਸੰਕਟ ਸਭ ਢਾਰੇ। ਜੋ ਕਾਲ ਕੋ ਇਕ ਬਾਰ ਧਿਆ ਹੈ, ਤਾ ਕੇ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾ ਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ, ਤਾ ਕੇ ਤਾਪ ਤਨਕ ਮਹਿ ਹਰੇ ਹੋ। ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ੁਆ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰ ਦੁਸ਼ਟ ਦੋਖ ਤੇ ਰਹਾ। ਖੜ ਕੇ ਤੁਮੈ ਸਰਣ ਤਿਹਾਰੀ, ਆਪ ਹੱਥ ਦੇ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਵੇ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸਤੋ ਜਿਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਬਣਬਾਂਸ਼ਿਤ ਫਲ ਪਾਵੈ ਸੋਈ, ਦੁਖ ਨਤ ਸੈ ਬਿਆਪਤ ਕੋਈ। ਅਡਿਲ ਸੁਣਿਆ ਗੁੰਗ ਜੋ ਆਹੇ, ਸੋ ਰਸਨਾ ਪਾਵਈ।
ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਵਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਆਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਹਿ ਸਹਿਸ ਪਣੀਜੈ ਅਰਧ ਸਹਿਸ ਫੁਨਤੀਨ ਕਿਹਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮ ਰੇ ਤਬ ਤੇ ਕੋਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਿਤ ਸਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ।

ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ। ਜੀ ਅਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਹੈ। ਆਖ ਹੈ ਤਾਂ ਵੇਖਾ ਹੈ, ਸਭ ਤੂੰ ਹੈ ਜਿਨ ਜਗਤੋ ਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰ ਮੁਣ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੁਧ ਉਪਾਇਕ, ਵੇਖ ਪਰਸਨ ਆਇਆ, ਲਾਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਾਭ ਲੋਭ ਅਹੰਕਾਰ ਤਾਜ ਤ੍ਰਿਸਨਾ, ਬਹੁਤ ਨਾਹੀ ਬੋਲਣਾ। ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦ ਜਿੰਨੀ ਆਪ ਤਰਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੋ ਤਿਵ ਚਲਹਿ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੋ ਤਿਵੈ ਚੱਲਹ, ਜਿਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹੇ। ਏਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਏਹੋ ਤਿਨਕੈ ਮਨ ਵਸਿਆ, ਯੰਤਰ ਹੋ ਲਿਖਿਆ ਆਇਆ, ਇੱਕ ਫਿਰ ਹੈ ਕੰਢੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ, ਨਹਿੰਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿ ਸਹਿ ਜੀਉ ਮਲੀਨ ਹੈ,

ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਅ ਮੈਲੇ ਬਾਹਰ ਹੋਂ ਨਿਰਮਲ ਬਾਹਰ ਹੋਂ ਨਿਰਮਲ ਜੀਅ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਨੇਹੇ ਨਾਹੀ ਫਿਰ ਜੋ ਬੇਤਾਲਿਆ ਕਹਿ ਨਾਨਕ ਦਿਨ ਸੱਚ ਤਰਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀ ਹਨਰਮਲ ਬਾਹਰ ਹੁਨਰਮਲ ਬਾਹਰ ਹੁਤਾ ਨਿਰਮਲ ਜੀ ਹਨਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨ ਮਰਤਨ ਦਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਦਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨ ਜਾਣੈ ਕੋਏ ਕਹਿ ਨਾਨਕ ਸੁਨਹੁ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਗੁਰ ਮੁਗਤ ਨਾ ਪਾਵੈ ਪਾਵੈ ਮੁਗਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆ ਜਾਏ ਅਨੇਕ ਜੂਨੀ ਭਰਮੇ ਆਵੈ ਵੇਣ ਸਤਗੁਰ ਮੁਗਤ ਨਾ ਪਾਏ ਫਿਰ ਮੁਗਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖਾ ਹੋ ਵੇਣ ਸਤਗੁਰ ਮੁਗਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹ ਹੋ ਹਰ ਰੰਗ ਜਪਿਹੋ ਸਾਰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚੇਤ ਜਨ ਕਾਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੰਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਗਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇਕਸ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਿਤ ਸਾਹਿਤ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾ ਹਰ ਮਨ ਵਸਿਆ ਬੋਲਾ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਨੰਦ ਨਿਹਾਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਡਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁਡਕੇ ਲੱਗੇ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਨਾ ਲਿਵ ਲਾਗੀ ਇਤਨੇ ਵਿੱਚ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰਸਾਉ ਪੀਐ ਵਿੱਚ ਉਹ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ
ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਹਜਾਣੀ ਹਰ ਹਰ ਨਿਤ ਜਪੇ ਹੋ ਜੀ ਆਹੋ ਲਾਹਾ ਖੱਟੇ ਹੋ ਦਿਹਾੜੀ ਇਹੋ ਤੰਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਇਹ ਰਸਨਾ ਤੂੰ ਅੰਦਰ ਰਸਦਾ ਚ ਦਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁਤ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਣ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜੇ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾਪਾ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਨੇ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚਾ ਸੁਣਨੈ ਨੋ ਪਠਾਏ ਸਾਚਾ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਾਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੋ ਸਾਚਾ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ ਗਾਵਹ ਤਾਂ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹੇ ਜਾਤ ਦੁਭਾਵਹੇ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਗਸੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਲ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ

ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਪਿੰਡ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੌਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਅੱਜ ਸਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉਣ ਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇ ਕਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਾਕਤ ਚਾਵਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੋਗੇ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕਰਨ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਕੀ ਦਾਤ ਇਸ਼ਨਾਨ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਤਾਈ

ਪਾਵਨ ਚਰਨਾ ਕਮਲਾਂ ਪਾਲ ਸਮਰਤ ਰੂਪ ਨਿਤਨੇ ਪੰਜ ਬਾਣੀਆਂ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰ ਵਾਦ ਘਾੜ ਭੁੱਲ ਚੁੱਕ ਦੀ ਮਾਫ਼ੀ ਬਖਸ਼ੋ ਜੀ ਅੱਗੇ ਵਾਸਤੇ ਸੁਮਤ ਸੋਝੀ ਬਖਸ਼ੋ ਜੀ ਸੋਧ ਸਪਸ਼ਟ ਪ੍ਰੇਮ ਭੈ ਭਾਵਨਾ ਦੇ ਨਾਲ ਗੁਰਬਾਣੀ ਪੜਨ ਸੇਵਾ ਸਿਮਰਨ ਕਥਾ ਕੀਰਤਨ ਕਰਨ ਦੇ ਬਲ ਉਦਮ ਚਾਓ ਬਖਸ਼ਿਸ਼ ਕਰੋ ਜੀ ਪੜੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜੀ ਸੁਣੀ ਬਾਣੀ ਦਾ ਭਾਵ ਪੜਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਕਿਰਤ ਕਮਾਈਆਂ ਵਿੱਚ ਵਰਕਤਾਂ ਪਾਉਣੀਆਂ ਜੀ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੀ ਜੇਲਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ ਬੇਟਾ ਪ੍ਰਭ ਜਨ ਸਿੰਘ ਦੇ ਸਿਰ ਤੇ ਮੇਹਰ ਪਰਿਆਤ ਰੱਖੋ ਆਦਿ

ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਰਹਿਣ ਸੁਖਾਂ ਦੀ ਬਤੀਤ ਹੋਈ ਹੈ। ਦਿਨ ਆਇਆ ਹੈ ਆਪ ਜੀ ਕੇ ਭਾਣੇ ਵਿੱਚ ਸੁਖਾਂ ਦਾ ਬਤੀਤ ਹੋਵੇ। ਆਪ ਜੀ ਕੇ ਹਜੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦੀ ਪਾਵਨ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ

ਆਪ ਜੀ ਭੋਗ ਲਾਓ ਲੱਗਿਆ ਭੋਗ ਸੀਤ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਆਪ ਜੀ ਕਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸੁਭਾਏ ਮਾਨ ਮੁਖਾਰ ਬਿੰਤ ਹੁਕਮਨਾਮੇ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਮੁੱਖ ਵਾਗ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਆਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਦਿੱਲੀ ਤਾਕਤ ਪਰ ਬਹੇਗੀ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਮਹਾਰਾਜ ਦੇ ਦਰਸ਼ਨ ਦੀਦਾਰ ਗੁਰਬਾਣੀ ਨਿਤਨੇਮ ਪਾਠ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਗੁਰੂ ਘਰ ਵਿਖੇ ਬੀਬੀ ਭਾਨੀ ਜੀ ਹਾਲ ਨੰਬਰ 3 ਵਿੱਚ 6 ਸ਼੍ਰੀ ਅਖੰਡ ਪਾਠ ਸਾਹਿਬ ਸੇਵਕ ਪਰਿਵਾਰਾਂ ਦੇ ਵੱਲੋਂ ਆਰੰਭ ਕੀਤੇ ਜਾ ਰਹੇ ਹਨ। ਐਤਵਾਰ ਭੋਗ ਉਪਰੰਤ ਦੀਵਾਨ ਸਜਣਗੇ। ਆਓ ਸਿਮਰਨ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਤੇਰੇ ਆਪਣੇ ਆਪ ਸਾਜੋ ਆਪਣੇ ਰਚਨਾਉ ਦੋਈ ਕੁਦਰਤ ਸਾਜਿਆ ਕਰਾਂ ਸੰਗਤ ਚਾ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਿਰਪਾ ਸੋ ਤੂੰ ਜੁਣ ਸਭ ਸੇ ਦੇ।

ਲੋੜੀ ਨਾਨਕ ਜੀ ਉਪਾਇ ਕਾ ਲਿਖਣਾ ਮਿਤਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣ ਵਕੜ ਜਜਮਾਲਿਆ ਥਾਵ ਨਾ ਪੈਨ ਕੁੜਿਆ ਮੁਕਾਲੇ ਦੁਜ ਚਾਲਿਆ ਤੇਰਾ ਨਾਇਰ ਤੇ ਸਿਜਣ ਕੇ ਹਾਰ ਗਏ ਸੁਠਕਣ ਵਾਲਿਆ।

0: ਵਿਸਮਾਦ ਜੀ ਵਿਸਮਾਦ ਭੇਦ।
1: You're listening to KRPI 1550 Radio, Ferndale, Washington.
2: 1550 KRPI Radio te chal reha hai live from Guru Nanak Sikh Gurdwara Sahib, Scott Road,
0: Surrey. ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ।

ਕਰੇ ਜੇ ਆਪਣੀ ਤਾਂ ਨਜ਼ਰ ਸਤਿਗੁਰ ਪਾਇਆ, ਇਹੋ ਜੀਉ ਪੋਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾ ਤਕੋ ਨਹੀਂ ਸਭ ਸੁਣੇ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

ਮੋੜੀ ਸੱਚਾ ਸਾਹਿਬ ਇੱਕ ਦੂਜੇ ਨੂੰ ਸੱਚੋ ਸੱਚ ਵਰਤਾਇਆ, ਜਿਸ ਤੋਂ ਜਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ।

ਔਰੀ ਭਗਤ ਤੇਰਾ ਮਨ ਭਾਉਂਦੇ ਦਰ ਸੁਣ ਕੀਰਤ ਗਾਉਂਦੇ ਨਾਨਕਰਮਾ ਬਾਹਰੇ ਦਰ ਢੋ ਨਾ ਲੈਣ ਤਾਉਂਦੇ ਇੱਕ ਮੂਲ ਬੁੱਝਣੀ ਆਪਣਾ ਅਣਹੁੰਦਾ ਆ ਗਣਾਈ ਦੇ ਹੁਣ ਤੁਹਾਡੀ ਕਾਨੀ ਚ ਜਾਤ ਰੁਤਮ ਜਾ ਸਦਾਏ ਦੇ।

ਬਲੀਦਾਨ ਮਹੀਨੇ ਤਲੀ ਖਾਕ ਜ ਮਿਲੇ ਤਾਂ ਮਸਤਕ ਲਈਏ ਕੂੜਾ ਲਾਲ ਛੱਡਿਆ ਹੋਇਆ ਕਮਨਾ ਲੱਗ ਧਿਆਈਏ ਫਲ ਤੇ ਉਹ ਪਾਈਏ ਜੇ ਵੇਹੀ ਕਾਰ ਕਮਾਈਏ ਜੋ ਹੋਵੇ ਪੁਰਬ ਲਿਖਿਆ ਤਾਂ ਧੂੜ ਜਿਨ੍ਹਾਂ ਦੀ ਪਾਈਏ।

0: ਜਿਸੇ ਤੀ ਕਸਮ ਸਮਾਏ ਪੌੜੀ।
1: ਨਾਨਕ ਅੰਤ ਨ ਜਾਪਣੀ ਹਰ ਤਾਂ ਕੇ ਪਰ ਅਵਾਰ, ਆਪ ਕਰਾਏ ਸਾਕਤੀ ਫਿਰ ਆਪ ਕਰਾਏ ਮਾਰ। ਇੱਕ ਨਾ ਗਲੀ ਜੰਜੀਰੀ ਇੱਕ ਤੁਰੀ ਚੜੇ ਵਿਸਿਆਰ, ਆਪ ਕਰਾਏ ਕਰੇ ਆਪ ਕੈਸੇ।

ਵਾਹਿਗੁਰੂ ਜੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੌਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰੀ ਐ ਘਰ ਨੌਣ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇ ਕਮਰਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਾਕਤ ਚਾਵਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕਿਰਨ ਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਾਨ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹਿਤ ਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ ਲੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾਓ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਕੇ ਹਜੂਰ ਪਾਵਨ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਕੀ ਪਾਵਨ ਹਜੂਰੀ ਅੰਦਰ ਸੁੰਦਰ ਦੀਵਾਨ ਸਜੇ ਅੰਮ੍ਰਿਤ ਰੂਪ ਗੁਰਬਾਣੀ ਵਾਹਿਗੁਰੂ ਗੁਰਮੰਤਰ ਸਿਮਰਨ ਸ੍ਰੀ ਆਸਾ ਜੀ ਦੇ ਵਾਰ ਜੀ ਦੇ ਸ਼ਬਦ ਕੀਰਤਨ ਜੀ ਕੇ ਜਾਪ ਹੋਏ ਅੱਖਰ ਵਾਦ ਘਾਟ ਭੁੱਲ ਚੁੱਕ ਦੀ ਮਾਫ਼ੀ ਬਖਸ਼ੋ ਜੀ ਅੱਗੇ ਵਾਸਤੇ ਸੁਮਤ ਸੋਝੀ ਬਖਸ਼ੋ ਸੁਧ ਸਪਸ਼ਟ ਪ੍ਰੇਮ ਭੈ ਭਾਵਨਾ ਦੇ ਨਾਲ

ਪੜ੍ਹਨਾ, ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਘਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ, ਬਾਣੀ ਬਾਣੀ ਨਾਲ ਪਿਆਰ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ, ਬਖਸ਼ਿਸ਼ ਕਰਨੀ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕਾਮ ਨੂੰ ਨਿਹਾਲ ਕਰੋ ਜੀ। ਜੇਲਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ ਚੜ੍ਹਦੀਆਂ ਕਲਾ ਰਿਹਾਈਆਂ ਬਖਸ਼ਿਸ਼ ਕਰਨੀਆਂ ਜੀ। ਬੀਬੀ ਵਰਿੰਦਰ ਕੌਰ ਮਹਾਰਾਜ ਜੀ OPR ਦੇ ਕਾਰਜਾਂ ਦੀ ਸਫਲਤਾ ਦੀ ਅਰਦਾਸ ਬੇਨਤੀ ਹੈ। ਵਿਘਨਾਂ ਰੁਕਾਵਟਾਂ ਦਾ ਨਾਸ ਕਰਨਾ, ਬੇਅੰਤ ਖੁਸ਼ੀਆਂ ਦੀ ਦਾਤ ਬਖਸ਼ਿਸ਼ ਕਰਨੀ ਜੀ। ਭਾਈ ਹਰਦੀਪ ਸਿੰਘ ਮਹਾਰਾਜ ਸਤਿਗੁਰੂ ਜੀਓ, ਜੋ ਆਪ ਜੀ ਦੀ ਕਿਰਪਾ ਦੇ ਨਾਲ ਇੰਟਰਵਿਊ ਦੇ ਵਿੱਚ ਪਾਸ ਹੋਏ ਨੇ, ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਚੜ੍ਹਦੀ ਕਲਾ ਦੀ ਦਾਤ, ਗੁਰਸਿੱਖੀ ਨਾਮਦਾਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ। ਭਾਈ ਗੁਰਦੀਪ ਸਿੰਘ ਜੀ ਦੀ ਤੰਦਰੁਸਤੀ, ਚੜ੍ਹਦੀ ਕਲਾ ਦੇ ਅਰੋਗਤਾ ਦੇ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ, ਵਿਘਨਾਂ ਰੋਗਾਂ ਦਾ ਨਾਸ ਕਰਨਾ ਜੀਓ। ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਜੀ। ਕਾਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਾਰ ਰਾਏ। ਆਪ ਜੀ ਭੋਗ ਲਾਓ, ਲੱਗਿਆ ਭੋਗ ਸ੍ਰੀ ਪ੍ਰਸਾਦ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ, ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਾਣ ਮੁਖਾਰ ਬਿੰਦ ਤੋਂ ਮੁੱਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ। ਹੁਕਮਨਾਮਾ ਸਾਹਿਬ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਜੀ। ਸਹੀ ਪਿਆਰਿਆਂ ਦੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਾਬ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨੇ ਆਓ, ਜੋ ਪ੍ਰਭ ਕੋ ਮਿਲ ਬੋਚ ਹੈ।

ਕੌਣ ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਆਗੇ ਅਰਦਾਸ, ਮੈਂ ਹੋਰ ਕੋ ਥਾਉ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ, ਬਾਣੀ ਕਹੈ ਸੇਵਕ ਜਨ ਮਾਨੈ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਜੀ ਦੇ ਅਮੋਘ ਦਰਸ਼ਨ ਦੀਦਾਰ ਉਪਰੰਤ ਅੰਮ੍ਰਿਤ ਰੂਪ ਗੁਰਬਾਣੀ, ਨਿਤਨੇਮ ਜੀ ਕੇ ਪੰਜ ਬਾਣੀਆਂ ਜੀ ਦੇ ਪਾਠ, ਗੁਰਮੰਤਰ ਦੇ ਜਾਪ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਕਿਲ੍ਹਾ ਮੁਬਾਰਕ ਬਠਿੰਡੇ ਵਾਲੇ, ਉਹਨਾਂ ਦੇ ਜਥੇ ਦੇ ਪਾਸੋਂ ਆਸਾ ਜੀ ਦੇ ਵਾਰ ਦੇ ਸ਼ਬਦ ਕੀਰਤਨ ਸੁਣ ਕੇ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਹੁਣ ਸਿੰਘ ਸਾਹਿਬ ਜੀ ਗਿਆਨੀ ਰਵੇਲ ਸਿੰਘ ਜੀ ਆਪ ਸੰਗਤ ਨੂੰ ਆਏ ਹੋਏ ਮੁੱਖ ਵਾਗ ਦੀ ਕਥਾ ਵਿਚਾਰ ਦੇ ਦੁਆਰਾ ਨਿਹਾਲ ਕਰਨਗੇ। ਅੱਜ ਸਾਧ ਸੰਗਤ ਜੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗੁਰਸਿੱਖੀ ਦਾ ਥੰਮ ਦਾ ਸਾਧ ਸੰਗਤ ਜੀ ਉਹ ਆਖਿਆ ਗਿਆ, ਉਹਨਾਂ ਦੀ ਅੱਜ ਸਲਾਨਾ ਬਰਸੀ ਹੈ। ਕੱਲ੍ਹ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਹਨ। ਸੋ ਦੋਨਾਂ ਹੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਗੁਰੂ ਘਰ ਵਿਖੇ ਬੀਬੀ ਭਾਨੀ ਜੀ ਹਾਲ ਨੰਬਰ 3 ਵਿੱਚ ਛੇ ਸ੍ਰੀ ਅਖੰਡ ਪਾਠ ਸਾਹਿਬ ਗੁਰਮੁਖ ਪਰਿਵਾਰਾਂ ਵੱਲੋਂ, ਨਗਰ ਨਿਵਾਸੀਆਂ ਦੇ ਵੱਲੋਂ ਪ੍ਰਾਰੰਭ ਹੋਣ ਜਾ ਰਹੇ ਹਨ। ਐਤਵਾਰ ਭੋਗ ਪਾਏ ਜਾਣਗੇ, ਉਪਰੰਤ ਸਾਰਾ ਦਿਨ ਜੋ ਵਿਸ਼ੇਸ਼ ਤੌਰ ਦੇ ਉੱਪਰ ਦੀਵਾਨ ਸਜਣਗੇ। ਅੱਜ ਜੋ ਸਾਧ ਸੰਗਤ ਜੀ ਉਹ 10 ਵਜੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਰਮਤਾ ਹੋਵੇਗੀ। ਆਪ ਜੀ ਨੇ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਕਥਾ ਵਿਚਾਰ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਂਕਾਰ

ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ

ਮਾਵਲ ਕੁਸੁਮ ਬਸੰਤ ਗੁਣੰਤ ਨਾਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਛਲ ਜੁਗੋ ਜੁਗਿਆ ਟਲ ਚਬਰ ਤਖ ਦੇ ਮਾਲਕ ਹਲਤ ਪਲ ਦੇ ਰੱਖਿਅਕ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਰਾਜਮਨ ਅਤਿ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਵਟਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਅਲਾਹੀ ਬਾਣੀ ਰੱਬੀ ਬਾਣੀ ਦੇ ਜਾਪ ਸਰਵਣ ਕੀਤੇ ਹਨ। ਉਪਰੰਤ ਆਪ ਜੀ ਨੇ ਵਾਹਿਗੁਰੂ ਗੁਰਮੰਤਰ ਦੇ ਜਾਪ ਅਤੇ ਆਸਾ ਜੀ ਦੇ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੇ ਸਵਾਸਾਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਮਹਾਨ ਬਖਸ਼ ਰਹਿਮਤ ਕੀਤੀ ਹੈ ਜੋ ਸਾਨੂੰ ਸਤਿਗੁਰਾਂ ਨੇ ਆਪਦੇ ਪਾਵਨ ਪਵਿੱਤਰ ਚਰਨਾਂ 'ਚ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸੁਭਾਗ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸਵਾ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਰੋਜ਼ਾਨਾ ਦੇ ਤੌਰ 'ਤੇ ਆਪ ਹਾਜ਼ਰੀਆਂ ਭਰਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ ਨਤਮਸਤਕ ਹੁੰਦੇ ਹੋ। ਸਤਿਗੁਰਾਂ ਦਾ ਪਾਵਨ ਪਵਿੱਤਰ ਆਤਮ ਜੀਵਨ ਦੇਣ ਵਾਲਾ ਜੋ ਪਾਵਨ ਉਪਦੇਸ਼ ਹੈ ਉਹ ਆਪ ਸਰਵਣ ਕਰਦੇ ਹੋ। ਜਿੱਥੇ ਆਪ ਰੋਜ਼ਾਨਾ ਹਾਜ਼ਰੀਆਂ ਭਰਦੇ ਹੋ ਅੱਜ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸੱਚਖੰਡ ਗਮਨ ਦਿਹਾੜਾ ਹੈ ਜਿਨ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਤੱਕ ਗੁਰੂ ਘਰ ਦੀ ਅਣਥੱਕ ਸੇਵਾ ਕੀਤੀ ਹੈ। ਆਪ ਨੇ 12 ਸਾਲ ਦੀ ਉਮਰ ਦੇ ਵਿੱਚ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਸ਼ਰਨ ਪ੍ਰਾਪਤ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਸੇਵਾ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਦਾ ਆਨੰਦ ਬਾਬਾ ਜੀ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਲਗਭਗ 113 ਸਾਲ ਲਗਾਤਾਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀ ਮਹਾਨ ਸੇਵਾਵਾਂ ਕੀਤੀਆਂ ਹਨ। 12 ਸਾਲ ਦੀ ਉਮਰ ਤੋਂ ਉਪਰੰਤ ਜਿਹੜੀ 113 ਸਾਲ, ਕਿਉਂਕਿ ਬਾਬਾ ਜੀ ਦੀ ਸਾਰੀ ਟੋਟਲ ਉਮਰਾਂ ਸਰੀਰ ਕਰਕੇ 125 ਸਾਲ ਹੈ। ਸਰੀਰ ਕਰਕੇ ਬਾਬਾ ਬੁੱਢਾ ਸਾਹਿਬ ਜੀ 125 ਸਾਲ ਸੰਸਾਰ 'ਤੇ ਰਹੇ ਹਨ ਅਤੇ 125 ਸਾਲਾਂ ਦੇ ਵਿੱਚੋਂ 12 ਸਾਲ ਬਚਪਨ ਵਾਲੇ ਮਾਤਾ ਪਿਤਾ ਦੇ ਕੋਲ ਬਤੀਤ ਕੀਤੇ ਆ। ਉਸ ਤੋਂ ਉਪਰੰਤ 113 ਸਾਲ ਗੁਰੂ ਘਰ ਦੀ ਸੇਵਾ ਕਰਕੇ ਹੀ ਐਸੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜਿਨ੍ਹਾਂ ਦੇ ਮਾਤਾ ਪਿਤਾ ਜੀ ਧੰਨ ਧੰਨ ਯੋਗ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਫਰਮਾਨ ਹੈ, ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਧਨ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਮਾਤਾ ਗੌਰਾਂ ਜੀ, ਧਨ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਪਿਤਾ ਬਾਬਾ ਸੁੱਗਾ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਐਸੇ ਪੂਰਨ ਬ੍ਰਹਮ ਗਿਆਨੀ ਤੱਤ ਬੇਤੇ ਸੇਵਾ ਦੀ ਮੂਰਤ, ਜਿਨ੍ਹਾਂ ਨੇ ਐਸੇ ਸਤਪੁਰਸ਼ਾਂ ਦੇ ਗ੍ਰਹਿ ਵਿਖੇ ਬਾਬਾ ਜੀ ਦਾ ਪਾਵਨ ਜਨਮ ਹੋਇਆ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਸ਼ਰਨ 'ਚ 12 ਸਾਲ ਦੇ ਆਏ ਸਨ, ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਭਾਈ ਬਾਲੇ ਅਤੇ ਭਾਈ ਮਰਦਾਨੇ ਦੇ ਸਹਿਤ
ਇਹਨਾਂ ਦਾ ਨਗਰ ਜੋ ਕੱਥੂ ਨੰਗਲ ਹੈ, ਸਤਿਗੁਰੂ ਜੀ ਨਗਰ ਦੇ ਬਾਹਰ ਬੈਠੇ ਹਨ ਅਤੇ ਬਾਬਾ ਬੁੱਢਾ ਸਾਹਿਬ ਜੀ ਉਦੋਂ 12 ਸਾਲ ਦੀ ਉਮਰ ਵਿੱਚ ਆਪਣੇ ਡੰਗਰ ਚਾਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਦਰਸ਼ਨ ਕਰਕੇ ਬਾਲਕ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਕੋਲ ਬੈਠ ਕੇ ਬਾਣੀ ਸਰਵਣ ਕੀਤੀ ਹੈ। ਮਨ 'ਚ ਬੜਾ ਪ੍ਰੇਮ ਜਾਗਿਆ ਹੈ। ਸਤਿਗੁਰਾਂ ਦੀ ਪਾਵਨ ਰਸਮ ਤੋਂ ਬਾਣੀ ਸਰਵਣ ਕਰਕੇ ਹਿਰਦਾ ਬਿੱਜ ਗਿਆ ਹੈ। ਮਨ 'ਚ ਵਿਚਾਰ ਕੀਤੀ ਕਿ ਮੈਂ ਐਸੇ ਸਤਿਪੁਰਸ਼ਾਂ ਦੇ ਪੀਣ ਵਾਸਤੇ ਕੁਛ ਖਾਣ ਵਾਸਤੇ ਘਰੋਂ ਲੈ ਕੇ ਆਵਾਂ, ਪਤਾ ਨਹੀਂ ਕਿੱਥੋਂ ਦੇ ਚੱਲੇ ਆ, ਕਦੋਂ ਕਿੱਥੋਂ ਆਏ ਹਨ। ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੇ ਘਰ ਜਾ ਕੇ ਮਾਤਾ ਜੀ ਨੂੰ ਕਹਿ ਕੇ ਅਤੇ ਦੁੱਧ ਲੈ ਕੇ ਆਏ ਹਨ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਬਾਲਕ ਅਵਸਥਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਸਨਮੁੱਖ ਦੁੱਧ ਪੀਣ ਵਾਸਤੇ ਭੇਟਾ ਕੀਤਾ ਹੈ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਹਨ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਾਲਕ ਅਵਸਥਾ ਵਿੱਚ ਹੀ ਇੰਨੀ ਵੱਡੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਸੋਝੀ ਹੈ। ਬੇਨਤੀ ਕਰਦੇ ਹਨ ਕਿ ਮਹਾਰਾਜ ਦੇ ਪਾਤਸ਼ਾਹ ਜੀ ਕਿਰਪਾ ਕਰੋ, ਰਹਿਮਤ ਕਰੋ, ਇਹ ਜਨਮ ਬਣ ਦਾ ਗੇੜਾ ਕੱਟ ਦਿਓ ਮਹਾਰਾਜ। 12 ਸਾਲ ਦੀ ਉਮਰ ਹੈ, ਇਸ ਜਨਮ ਦੇ ਗੇੜੇ ਬਾਰੇ ਤਾਂ ਸਾਰੀ ਉਮਰ ਸਾਨੂੰ ਅਹਿਸਾਸ ਨਹੀਂ ਹੁੰਦਾ ਕਿ ਜਨਮ ਮਰਨ ਦਾ ਜਿਹੜਾ ਗੇੜਾ ਇਹ ਕੱਟਿਆ ਜਾਵੇ, ਕਿਸੇ ਦੇ ਮਨ 'ਚ ਨਹੀਂ ਆਉਂਦੀ। ਕੋਈ ਵੀ ਇਸ ਤਰ੍ਹਾਂ ਗੁਰੂ ਅੱਗੇ ਅਰਦਾਸ ਬੇਨਤੀ ਨਹੀਂ ਕਰਦਾ। ਜਿਨ੍ਹਾਂ 'ਤੇ ਸਤਿਗੁਰੂ ਕਿਰਪਾ ਕਰਦੇ ਤਰੁੱਟਦੇ ਹਨ, ਉਹ ਸਮਝਦੇ ਆ, ਉਹ ਗੁਰੂ ਦੇ ਚਰਨਾਂ 'ਚ ਆ ਕੇ ਇਹ ਬੇਨਤੀਆਂ ਤਰਲੇ ਕਰਦੇ ਹਨ। ਪਰ ਬਾਬਾ ਬੁੱਢਾ ਸਾਹਿਬ ਜੀ ਦੀ ਛੋਟੀ ਉਮਰਾਂ ਹੈ ਅਤੇ ਬੇਨਤੀ ਕਰਦੇ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਚ ਕਿ ਮਹਾਰਾਜ ਦੇ ਪਾਤਸ਼ਾਹ ਜੀ ਕਿਰਪਾ ਕਰੋ ਕਿ ਜਨਮ ਮਰਨ ਦਾ ਗੇੜਾ ਕੱਟ ਦੇਵੋ। ਤਾਂ ਮਹਾਰਾਜ ਦੇ ਪਾਤਸ਼ਾਹ ਕਹਿੰਦੇ, ਕਾਕਾ ਤੈਨੂੰ ਜਨਮ ਮਰਨ ਦਾ ਕੀ ਪਤਾ ਹੈ, ਤੇਰੀ ਤਾਂ ਅਜੇ ਉਮਰ ਬੜੀ ਥੋੜ੍ਹੀ ਹੈ, ਤੈਨੂੰ ਇਸ ਗੱਲ ਦਾ ਡਰ ਕਦੋਂ ਲੱਗਾ ਮੌਤ ਦਾ। ਅੱਗੋਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਇੱਕ ਮਹਾਰਾਜ ਦੇ ਪਾਤਸ਼ਾਹ ਜੀ, ਇੱਕ ਦਿਨ ਮੇਰੀ ਮਾਤਾ ਜੀ ਮੈਨੂੰ ਅੱਗ ਬਾਲਣ ਵਾਸਤੇ ਚੁੱਲ੍ਹੇ ਵਿੱਚ ਅੱਗ ਬਾਲਣ ਨੂੰ ਕਿਹਾ ਹੈ ਕਿ ਉਹਨਾਂ ਸਮੇਂ ਦੇ ਵਿੱਚ ਪਾਥੀਆਂ ਆਦਿਕ ਜਾਂ ਲੱਕੜੀਆਂ ਦੀ ਅੱਗ ਦੇ ਨਾਲ ਚੁੱਲ੍ਹਾ ਬਾਲ ਕੇ ਹੀ ਰਸੋਈ ਦਾ ਸਾਰਾ ਭੋਜਨ ਤਿਆਰ ਹੁੰਦਾ ਹੈ। ਅਤੇ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਕਹਿੰਦੇ, ਮਾਤਾ ਨੇ ਮੈਨੂੰ ਅੱਗ ਬਾਲਣ ਵਾਸਤੇ ਕਹਿ ਤਾ, ਆਪ ਕਿਸੇ ਕੰਮ ਲੱਗੇ ਅਤੇ ਮੈਨੂੰ ਕਹਿੰਦੇ ਵੀ ਕਾਕਾ ਤੂੰ ਅੱਗ ਬਾਲ ਦੇ ਚੁੱਲ੍ਹੇ 'ਚ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿ ਮੈਂ ਜਦੋਂ ਅੱਗ ਬਾਲਣ ਲੱਗਾ ਅਤੇ ਜਿਹੜੀਆਂ ਮੋਟੀਆਂ ਲੱਕੜੀਆਂ ਵਿੱਚ ਰੱਖੀਆਂ ਹੋਈਆਂ ਚੁੱਲ੍ਹੇ ਦੇ, ਅਤੇ ਮੈਂ ਬੜਾ ਯਤਨ ਕੀਤਾ ਉਹਨਾਂ ਲੱਕੜੀਆਂ ਨੂੰ ਅੱਗ ਲਾਉਣ ਵਾਸਤੇ, ਲੇਕਿਨ ਅੱਗ ਚੱਲੀ ਨਹੀਂ, ਉਹਨਾਂ ਲੱਕੜੀਆਂ ਨੂੰ ਅੱਗ ਨਹੀਂ ਪਈ। ਉਹਨਾਂ ਚਿਰ ਨੂੰ ਮਾਤਾ ਆ ਗਈ ਅਤੇ ਮਾਤਾ ਨੇ ਪੁੱਛਿਆ ਕੀ ਗੱਲ ਆ, ਅੱਗ ਨਹੀਂ ਬਾਲੀ? ਅਤੇ ਅੱਗੋਂ ਮੈਂ ਕਿਹਾ ਕਿ ਮਾਤਾ ਅੱਗ 'ਤੇ ਬੜਾ ਯਤਨ ਕੀਤਾ, ਲੇਕਿਨ ਇਹ ਅੱਗ ਇਹਨਾਂ ਨੂੰ ਲੱਕੜੀ ਲੱਗਦੀ ਨਹੀਂ ਹੈ। ਅਤੇ ਮਾਤਾ ਨੇ ਅੱਗੋਂ ਕਿਹਾ, ਪੁੱਤਰ ਮੋਟੀ ਲੱਕੜ ਨੂੰ ਐਡੀ ਤੀ ਅੱਗ ਨਹੀਂ ਫੜਦੀ, ਇਸ ਕਰਕੇ ਤੂੰ ਪਹਿਲਾਂ ਛੋਟੀਆਂ ਨਿੱਕੀਆਂ ਨਿੱਕੀਆਂ ਲੱਕੜੀਆਂ ਲਾ ਨਾ, ਪਹਿਲਾਂ ਨਿੱਕੀਆਂ ਲੱਕੜੀਆਂ ਨੂੰ ਅੱਗ ਲਾਏਗਾ ਅਤੇ ਉਹ ਉਹਨਾਂ ਨੂੰ ਛੇਤੀ ਅੱਗ ਲੱਗੇਗੀ, ਅਤੇ ਫਿਰ ਉਹਨਾਂ ਤੋਂ ਇਹ ਜਿਹੜੀਆਂ ਵੱਡੀਆਂ ਲੱਕੜੀਆਂ ਨੂੰ ਅੱਗ ਲੱਗ ਜਾਏਗੀ। ਜਦੋਂ ਆਉਂਦੇ ਮੈਂ ਮਾਤਾ ਜੀ ਦੇ ਕਹਿਣ 'ਤੇ ਨਿੱਕੀਆਂ ਨਿੱਕੀਆਂ ਲੱਕੜੀਆਂ ਨੂੰ ਅੱਗ ਲਾਈ ਅਤੇ ਉਹ ਛੇਤੀ ਬਲ ਪਈਆਂ, ਅਤੇ ਉਸੇ ਤੋਂ ਫਿਰ ਵੱਡੀਆਂ ਲੱਕੜੀਆਂ ਨੂੰ ਅੱਗ ਲੱਗੀ। ਆਉਂਦੇ ਮੈਂ ਮਨ 'ਚ ਵਿਚਾਰ ਕੀਤੀ ਕਿ ਜਿਤਨਾ ਵੱਡੀਆਂ ਲੱਕੜੀਆਂ ਨਾਲੋਂ ਨਿੱਕੀ ਲੱਕੜ ਨੂੰ ਅੱਗ ਪਹਿਲਾਂ ਪਈ ਆ, ਅਤੇ ਜਿਹੜੀ ਇਹ ਜਿਹੜਾ ਐਡਾ ਕਾਲ ਹੈ, ਜਿਹੜੀ ਮੌਤ ਇੰਨੀ ਮਹਾਂਬਲੀ ਹੈ, ਜਿਹੜੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਨਹੀਂ ਛੱਡਦੀ, ਭਾਵੇਂ ਕਿੱਡਾ ਵੱਡਾ ਕੋਈ ਬਲਵਾਨ ਹੋਵੇ,
ਇਹ ਕਾਲ ਐਸਾ ਬਲੀ ਹੈ, ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਵੱਡਾ ਨੀਰੇ। ਇਹ ਕਾਲ ਇੰਨਾ ਜ਼ਬਰਦਸਤ ਆ ਕਿ ਭਾਵੇਂ ਕੋਈ ਰਾਜਾ ਹੋਵੇ ਅਤੇ ਭਾਵੇਂ ਕੋਈ ਆਮ ਹੋਵੇ, ਹਰੇਕ 'ਤੇ ਇਕਸਾਰ ਵਰਤਦਾ ਹੈ। ਭਾਵੇਂ ਬੁੱਢਾ ਹੋਵੇ ਅਤੇ ਭਾਵੇਂ ਜਵਾਨ ਹੋਵੇ। ਅਤੇ ਮੇਰੇ ਮਨ 'ਚ ਵਿਚਾਰ ਆਈ ਕਿ ਜੇ ਜਿਸ ਤਰ੍ਹਾਂ ਅੱਗ ਜਿਹੜੀ ਹੈ ਇਹ ਨਿੱਕੀ ਲੱਕੜੀ ਨੂੰ ਪਹਿਲਾਂ ਪਈ ਆ, ਅਤੇ ਜਿਹੜਾ ਕਾਲ ਇੰਨਾ ਜ਼ਬਰਦਸਤ ਹੈ, ਜਿਹੜਾ ਇੰਨਾ ਤਾਕਤਵਰ ਇਹ ਮੌਤ ਹੈ, ਅਤੇ ਇਹ ਬਚਪਨ ਵਿੱਚ ਵੀ ਆ ਸਕਦੀ ਹੈ ਜਿਸ ਤਰ੍ਹਾਂ ਅੱਗ ਨਿੱਕੀ ਲੱਕੜੀ ਨੂੰ ਪਹਿਲਾਂ ਪੈਂਦੀ ਹੈ। ਇਸ ਕਰਕੇ ਬਾਲਕ ਅਵਸਥਾ ਵਿੱਚ ਵੀ ਮੌਤ ਆਣ ਘੇਰ ਸਕਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਮੌਤ ਤੋਂ ਡਰ ਲੱਗਦਾ। ਇਹ ਮੌਤ ਦਾ ਜਿਹੜਾ ਡਰ ਵਾ, ਜੰਮਣ ਬਣ ਦਾ ਜਿਹੜਾ ਗੇੜਾ, ਇਹ ਸਤਿਗੁਰੂ ਜੀ ਕਿਰਪਾ ਕਰਕੇ ਕੱਟ ਦੇਵੋ। ਅਤੇ ਮਹਾਰਾਜ ਕਹਿੰਦੇ ਕਿ ਕਾਕਾ ਤੇਰਾ ਨਾਮ ਕੀ ਹੈ? ਅੱਗੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਮਹਾਰਾਜ ਮੇਰਾ ਨਾਮ ਮੇਰੇ ਮਾਤਾ ਪਿਤਾ ਨੇ ਬੁੜਾ ਕਰਕੇ ਰੱਖਿਆ ਹੈ, ਬੂੜਾ। ਮਹਾਰਾਜ ਕਹਿੰਦੇ ਤੂੰ ਤਾਂ ਭਾਈ ਬੂੜਾ ਨਹੀਂ, ਤੂੰ ਤਾਂ ਬੁੱਢਾ ਹੈ, ਤੇਰੇ ਵਿਚਾਰ ਬੜੇ ਉੱਚੇ ਹਨ, ਇਹ ਵਿਚਾਰ ਤਾਂ ਬੁੱਢਿਆਂ ਕੋਲ ਵੀ ਨਹੀਂ ਹੈ, ਇਸ ਕਰਕੇ ਤੂੰ ਬੁੱਢਾ ਹੈ। ਐਸੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਭਾਈ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਆਪ ਕਿਰਪਾ ਕਰਕੇ ਰੱਖਿਆ ਹੈ। ਫਿਰ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਫਿਰ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਾ ਸਮਰਪਿਤ ਕਰ ਦਿੱਤਾ ਹੈ। ਤਨ ਮਨ ਧਨ ਸਭ ਸਾਉਂ ਗੁਰੂ ਕੋ ਹੁਕਮ ਮੰਨਿਆ ਪਾਈ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਸ਼ਰਨ ਵਿੱਚ ਹੀ ਆਪਾ ਸਮਰਪਿਤ ਕਰਕੇ ਅਤੇ ਸਾਰੀ ਜ਼ਿੰਦਗੀ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਹੀ, ਜੋ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਦੂਸਰੇ

ਭਾਦੋ ਸਦੀ ਇੱਕ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਹੈ ਅਤੇ ਸਭ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਸਥਾਪਿਤ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਤੋਂ ਲੈ ਕੇ ਪੰਜ ਗੁਰੂ ਸਾਹਿਬਾਨਾਂ ਨੂੰ ਗੁਰਤਖ਼ਤ ਦੇ ਤਿਲਕ ਲਾਉਣ ਦਾ ਵੀ ਸੁਭਾਗ ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈ ਮਿਲੀ ਹੈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਗੁਰੂ ਸਾਹਿਬਾਨ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਮਾਣ ਕਰਦੇ ਰਹੇ ਹਨ। ਐਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਸੱਚਖੰਡ ਗਮਨ ਦਿਹਾੜਾ ਹੈ, ਕਿਉਂਕਿ ਐਸੇ ਸਤਪੁਰਸ਼ ਜੰਮਣ ਮਰਨ ਚ ਨਹੀਂ ਆਉਂਦੇ, ਜਨਮ ਮਰਨ ਦੋਵੇਂ ਨਾ ਹੀ ਜਨ ਪਰ ਉਪਕਾਰੀ ਆਏ। ਐਸੇ ਸਤਪੁਰਸ਼ ਬ੍ਰਹਮ ਗਿਆਨੀ ਸਾਡੇ ਵਰਗੋਂ ਸੰਸਾਰ ਤੇ ਨਹੀਂ ਆਏ, ਇਹ ਤਾਂ ਸਿਰਫ ਪਰਉਪਕਾਰ ਕਰਨ ਵਾਸਤੇ ਸੰਸਾਰ ਤੇ ਆਏ ਹਨ, ਉਹ ਜਨਮ ਮਰਨ ਵਿੱਚ ਨਹੀਂ ਆਉਂਦੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਐਸੇ ਜਿਹੜੇ ਬ੍ਰਹਮ ਗਿਆਨੀ ਸਦਾ ਹੀ ਕਾਇਮ ਰਹਿੰਦੇ, ਸਦਾ ਅਮਰਿੰਦ ਰਹਿੰਦੇ ਹਨ, ਐਸੇ ਉਹਨਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਸੱਚਖੰਡ ਗਮਨ ਦਿਹਾੜਾ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ 'ਤੇ ਰੋਮ ਰੋਮ ਕਰਕੇ ਨਮਸਕਾਰ ਹੈ। ਸਤਿਗੁਰ ਕਿਰਪਾ ਗ੍ਰੰਥ ਕਰਨ ਅਸੀਂ ਵੀ ਗੁਰੂ ਸਾਹਿਬ ਜੀ ਚਰਨਾਂ 'ਚ ਬੇਨਤੀ ਕਰਿਆ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰਿਓ, ਇਹ ਜਨਮ ਮਰਨ ਦਾ ਗੇੜਾ ਸਾਡਾ ਕੱਟ ਦੇਵੋ, ਫਿਰ ਸਤਿਗੁਰੂ ਕਿਰਪਾ ਕਰਨਗੇ, ਰਹਿਮਤ ਕਰਨਗੇ। ਜੇ ਆਪਾਂ ਗੁਰੂ ਅੱਗੇ ਬੇਨਤੀਆਂ ਅਰਦਾਸਾਂ ਤਰਲਾ ਕਰਾਂਗੇ ਫਿਰ ਸਤਿਗੁਰੂ ਜੀ ਕਿਰਪਾ ਕਰਨਗੇ, ਅਤੇ ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਤੱਤ ਬੇਤੇ ਹਨ, ਜਿਹੜੇ ਸਤਿਪੁਰਸ਼ ਹਨ, ਜਿਹੜੇ ਬ੍ਰਹਮ ਗਿਆਨੀ ਹਨ, ਜਿਹੜੇ ਸੰਤ ਹਨ, ਜਿਹੜੇ ਭਗਤ ਹਨ, ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਜਨ ਹਨ, ਜਿਹੜੇ ਸਵਾਸ ਸਵਾਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਸਿਮਰਨ ਕਰਦੇ ਹੈ, ਉਹਨਾਂ ਦੀ ਰੱਖਿਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ ਹੈ, ਜਿਸ ਤਰ੍ਹਾਂ ਸਤਿਗੁਰੂ ਜੀ ਅੱਜ ਕਿਰਪਾ ਕਰਨਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਸਿੰਘਾਸਨਾਂ 'ਤੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋਣ ਸਮੇਂ ਸਤਿਗੁਰਾਂ ਨੇ ਜੋ ਸ੍ਰੀ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਪਾਂ ਸਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਸਿੱਖਿਆ, ਬਖਸ਼ਿਸ਼ ਕੀਤਾ ਹੋਇਆ ਪਾਵਨ ਪਵਿੱਤਰ ਹੁਕਮਨਾਮਾ ਦੀ ਵਿਚਾਰ ਆਪਾਂ ਸਾਰੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਂਝੀ ਕਰਨ

ਸੋਠ ਰਾਗ ਵਿੱਚ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ। ਐਸੇ ਤੀਸਰੇ ਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੋਠ ਰਾਗ ਵਿੱਚ ਪਾਵਨ ਪਵਿੱਤਰ ਗੁਰਬਾਣੀ ਉਚਾਰਨ ਕੀਤੀ ਹੈ। ਇਸ ਬਾਣੀ ਨੂੰ ਸਤਿਗੁਰਾਂ ਨੇ ਪਹਿਲੇ ਘਰ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਹੈ। ਇਸ ਬਾਣੀ ਨੂੰ ਪਹਿਲੇ ਘਰ ਸੁਰਤਾਲ ਦੇ ਵਿੱਚ ਹੀ ਕੀਰਤਨ ਕਰਨ ਦਾ ਸਤਿਗੁਰਾਂ ਨੇ ਹਦਾਇਤ ਦਿੱਤੀ ਹੈ। ਤੇ ਤੁਕੀ ਇਸ ਪਾਵਨ ਬਾਣੀ ਦੇ ਬੰਦ ਦੀਆਂ ਤਿੰਨ ਤੁਕਾਂ ਹਨ। ਹਰੇਕ ਬੰਦ ਵਿੱਚ ਤਿੰਨ ਤੁਕੀਆ ਬੰਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 637 ਤੇ 38 ਅੰਗ ਤੇ ਪ੍ਰਕਾਸ਼ਮਾਨ ਹੈ। ਇਸ ਪਾਵਨ ਪਵਿੱਤਰ ਗੁਰਬਾਣੀ ਦੇ ਆਰੰਭ ਵਿੱਚ ਸਤਿਗੁਰਾਂ ਨੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾ ਚਰਨ ਕੀਤਾ ਹੈ। ਇੱਕ ਓਅੰਕਾਰ, ਓਅੰਕਾਰ ਜੋ ਅਦੁੱਤੀ ਹੈ, ਜੋ ਸਾਰਿਆਂ ਦਾ ਪ੍ਰਕਾਸ਼ ਹੈ, ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਹਨ, ਸਭ ਦੀ ਸੰਭਾਲ ਕਰਨ ਵਾਲੇ, ਸਭ ਦੀ ਲੈਤਾ ਕਰਨ ਵਾਲੇ ਹਨ, ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ।

ਉਹਦੇ ਵਰਗਾ ਹੋਰ ਦੂਸਰਾ ਨਹੀਂ ਹੈ। ਪਰਮਾਤਮਾ ਵਰਗਾ ਤੇ ਪਰਮਾਤਮਾ ਹੀ ਹੈ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਹੈ, ਉਹ ਮਿਲਦਾ ਕਿਤਨਾ ਹੈ, ਪ੍ਰਾਪਤ ਕਿਤਨਾ ਹੁੰਦਾ ਹੈ, ਉਸ ਪਰਮਾਤਮਾ ਦਾ ਮਿਲਾਪ ਕਿਤਨਾ ਹੁੰਦਾ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਚਰਨ ਚਾਉਣ ਦੇ ਨਾਲ, ਗੁਰੂ ਵਾਲੇ ਬਣ ਕੇ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ, ਗੁਰੂ ਦੀ ਸਿੱਖਿਆ ਅਤੇ ਆਪਣਾ ਜੀਵਨ ਢਾਲ ਕੇ, ਜਿਹੜੇ ਗੁਰੂ ਦੀ ਸ਼ਰਨ ਚਾਹੁੰਦੇ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਦੇ ਹਨ, ਉਹਨਾਂ ਨੂੰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਮਿਲਦਾ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰਮਾਣ ਕਰਦੇ ਕਿ ਹੇ ਪਰਮਾਤਮਾ, ਹੇ ਹਰੀ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪਣੇ ਪਿਆਰੇ ਭਗਤਾਂ ਦੀ ਸਦਾ ਹੀ ਇਸ਼ਤਪਤ ਰੱਖਦਾ ਹੈ। ਧੁਰ ਤੋਂ ਹੀ ਆਪਣੇ ਪਿਆਰਿਆਂ ਦੀ, ਭਗਤਾਂ ਦੀ ਇਸ਼ਤਪਤ ਰੱਖਦਾ ਆਇਆ ਹੈ। ਹਰ ਯੁਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਯੁਗਾਂ ਤੋਂ ਲੈ ਕੇ ਜਦੋਂ ਤੋਂ ਹੀ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ ਇਹ ਪਰਮਾਤਮਾ, ਉਦੋਂ ਤੋਂ ਹੀ ਆਪਣੇ ਪਿਆਰੇ ਭਗਤਾਂ ਦੀ ਰੱਖਿਆ ਕਰਦੇ ਆਏ ਹੋ, ਇਸ਼ਤਪਤ ਰੱਖਦੇ ਆਏ ਹੋ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ, ਹਰ ਨਾਖ ਸਮਾਰ ਪਚਾਇਆ। ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਤੁਸੀਂ ਆਪਣੇ ਪ੍ਰਹਿਲਾਦ ਵਰਗੇ ਅਨੇਕਾਂ ਭਗਤਾਂ ਦੀ, ਪਿਆਰੇ ਸੰਤਾਂ ਦੀ ਇਸ਼ਤਪਤ ਰੱਖਦੇ ਆਏ ਹੋ। ਜਿਸ ਤਰ੍ਹਾਂ ਆਪਣੇ ਪ੍ਰਹਿਲਾਦ ਦੀ ਰੱਖਿਆ ਕੀਤੀ, ਜਿਹੜਾ ਪ੍ਰਹਿਲਾਦ ਦਾ ਪਿਤਾ ਸੀਗਾ ਦੈਂਤ, ਜਿਹਨੇ ਬਹੁਤ ਸਾਰੇ ਆਪਣੇ ਤਪੱਸਿਆ ਕਰਕੇ, ਸਾਧਨਾ ਕਰਕੇ ਅਤੇ ਵਰ ਪ੍ਰਾਪਤ ਕੀਤੇ ਹਨ ਕਿ ਨਾ ਮੈਂ ਦਿਨੇ ਮਰਾਂ ਨਾ ਰਾਤ ਮਰਾਂ, ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਮੈਨੂੰ ਇਸ 84 ਲੱਖ ਜੂਨ 'ਚੋਂ ਕੋਈ ਜੀਵ ਮਾਰ ਸਕੇ, ਨਾ ਮੈਂ ਹਥਿਆਰ ਨਾ ਮਰਾਂ। ਇਸ ਤਰ੍ਹਾਂ ਦੇ ਇਹਨੇ ਬਹੁਤ ਸਾਰੇ ਜਿਹੜੇ ਵਰ ਪ੍ਰਾਪਤ ਕੀਤੇ ਹੋਏ ਹਨ, ਸਿੱਧੀਆਂ ਕੀਤੀ ਹੋਈ ਹੈ। ਅਤੇ ਪਰਮਾਤਮਾ ਤੂੰ ਉਸ ਹਰਨਾਕਸ ਨੂੰ, ਦੁਸ਼ਟ ਨੂੰ ਵੀ ਦਾਵੀ ਸੰਘਾਰ ਕੀਤਾ, ਉਹਨੂੰ ਮਾਰ ਮੁਕਾਇਆ, ਅਤੇ ਜਿਹੜਾ ਤੇਰਾ ਭਗਤ ਪ੍ਰਹਿਲਾਦ ਸੀ ਉਹਦੀ ਰੱਖਿਆ ਕੀਤੀ ਆਪ ਜੀ ਨੇ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਪਰਮ ਭੁਲਾਇਆ। ਲੇਕਿਨ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਹਨ, ਗੁਰੂ ਦੀ ਬਾਣੀ ਨੂੰ ਪੜ੍ਹਦੇ ਆ, ਸੁਣਦੇ ਆ, ਵਿਚਾਰਦੇ ਆ, ਐਸੇ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ, ਗੁਰੂ ਦੀ ਸੰਗਤ ਰਹਿਣ ਵਾਲਿਆਂ ਨੂੰ ਇਸ ਗੱਲ ਦਾ ਯਕੀਨ ਹੋ ਜਾਂਦਾ, ਭਰੋਸਾ ਹੋ ਜਾਂਦਾ, ਵਿਸ਼ਵਾਸ ਹੋ ਜਾਂਦਾ ਹੈ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਦੀ ਇਸ਼ਤਪਤ ਰੱਖਦੇ ਹਨ। ਇਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਬਿਰਦ ਹੈ। ਇਸ ਗੱਲ ਦਾ ਉਹਨਾਂ ਗੁਰਮੁਖਾਂ ਨੂੰ ਵਿਸ਼ਵਾਸ ਹੋ ਜਾਂਦਾ, ਯਕੀਨ ਹੋ ਜਾਂਦਾ ਹੈ ਜਿਹੜੇ ਗੁਰੂ ਦੀ ਸ਼ਰਨ 'ਚ ਪੈ ਰਹਿੰਦੇ ਹਨ। ਮਨਮੋਹ ਪਰੰਪਰਾ ਜਿਹੜੇ ਮਨ ਦੇ ਮਗਰ ਚੱਲਣ ਵਾਲੇ ਹਨ, ਜਿਹੜੇ ਕਦੇ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਕਦੇ ਗੁਰੂ ਦਾ ਉਪਦੇਸ਼ ਗ੍ਰਹਿਣ ਨਹੀਂ ਕਰਦੇ, ਤਾਂ ਉਹ ਸਦਾ ਭਟਕਣਾ 'ਚ ਪੈ ਕੇ ਅਤੇ ਕਿਰਾਏ ਪੈ ਰਹਿੰਦੇ ਹਨ। ਹਰ ਜੀ ਇਹ ਤੇਰੀ ਵਡਿਆਈ। ਹੇ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਪਿਆਰੇ ਭਗਤਾਂ ਦੀ ਇੱਜ਼ਤ ਤੇਰੀ ਆਪਣੀ ਇੱਜ਼ਤ ਹੈ। ਤੂੰ ਆਪਣੇ ਭਗਤਾਂ ਦੇ ਦੁੱਖ ਨੂੰ ਦੇਖ ਨਹੀਂ ਸਕਦਾ, ਅਤੇ ਤੂੰ ਆਪਣੇ ਭਗਤਾਂ ਦੀ ਵਡਿਆਈ ਕਰਾਉਣਾ ਹੈ। ਭਗਤਾਂ ਦੀ ਵਡਿਆਈ ਵਿੱਚ ਤੇਰੀ ਵਡਿਆਈ ਹੈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ। ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਹੜੇ ਤੇਰੇ ਪਿਆਰੇ ਭਗਤ ਹੈ, ਉਹ ਸਦਾ ਤੇਰੀ ਸਰਣ 'ਚ ਟਿਕੇ ਰਹਿੰਦੇ ਹਨ, ਸਦਾ ਤੇਰੀ ਯਾਦ 'ਚ ਰਹਿੰਦੇ ਹਨ, ਅਤੇ ਤੂੰ ਉਹਨਾਂ ਪਿਆਰਿਆਂ ਭਗਤਾਂ ਦੀ ਸਦਾ ਹੀ ਰੱਖਿਆ ਕਰਦਾ ਹੈ, ਉਹਨਾਂ ਦੀ ਸਦਾ ਹੀ ਇੱਜ਼ਤ ਰੱਖਦਾ ਹੈ।

ਵਿਸ਼ਰਾਮ ਦੇ ਕੇ ਸਭ ਪ੍ਰਮਾਣ ਕਰਦੇ ਕਿ ਹੇ ਭਾਈ ਜਿਹੜੇ ਪਰਮਾਤਮਾ ਅਕਾਲ ਪੁਰਖ ਦੇ ਭਗਤ ਆ ਨਾ, ਭਗਤਾਂ ਨੂੰ ਜਮ ਜੋਹੇ ਨਸਾ ਕੇ ਜਿਹੜੀ ਮੌਤ ਦਾ ਡਰ ਆ ਨਾ ਭਗਤਾਂ ਨੂੰ ਪਹੁੰਚਦਾ ਨਹੀਂ ਹੈ, ਉਹ ਮੌਤ ਤੋਂ ਡਰਦੇ ਨਹੀਂ ਹਨ। ਭਗਤਾਂ ਨੂੰ ਜਮ ਜੋਹੇ ਨਸਾ ਕੇ ਕਾਲ ਨਾ ਨੇੜੇ ਜਾਈ, ਇਹ ਜਿਹੜੀ ਮੌਤ ਉਹਨਾਂ ਦੇ ਨੇੜੇ ਨੇੜੇ ਨਹੀਂ ਜਾਂਦੀ, ਕਿਉਂਕਿ ਉਹ ਸਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹਿੰਦੇ ਹਨ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਏ, ਕਿਉਂਕਿ ਉਹਨਾਂ ਦੇ ਅੰਦਰ ਹਿਰਦੇ ਚ ਜਿਹੜਾ ਰਮਿਆ ਹੋਇਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਿਆ ਰਹਿੰਦਾ ਹੈ। ਜਿਸ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਇਸ ਮੌਤ ਤੋਂ ਉਹਨਾਂ ਨੂੰ ਸਦਾ ਖਲਾਸੀ ਮਿਲੀ ਰਹਿੰਦੀ ਹੈ, ਮੌਤ ਉਹਨਾਂ ਦੇ ਨੇੜੇ ਨੇੜੇ ਨਹੀਂ ਟੁੱਕਦੀ।

0: ਪਰਮਾਤਮਾ ਵਾਹਿਗੁਰੂ ਦੇ ਪਿਆਰੇ ਭਗਤ ਹਨ। ਉਹ ਸਦਾ ਗੁਰੂ ਦੀ ਸ਼ਰਨ 'ਚ ਰਹਿ ਕੇ ਆਤਮਕ ਡੋਲਤਾ ਵਿੱਚ ਟਿਕ ਕੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਵਿੱਚ ਲੀਨ ਰਹਿੰਦੇ ਹਨ। ਐਸੇ ਜਿਹੜੇ ਪਰਮਾਤਮਾ ਦੇ ਪਿਆਰੇ ਭਗਤ ਆਤਮਕ ਡੋਲਤਾ ਵਿੱਚ ਟਿਕ ਕੇ ਗੁਰੂ ਦੀ ਸ਼ਰਨ 'ਚ ਪ੍ਰੇਮ ਦੇ ਨਾਲ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾਈ ਰੱਖਦੇ ਹਨ ਅਤੇ ਜਿਹੜੀਆਂ ਕਰਾਮਾਤੀ ਤਾਕਤਾਂ ਹਨ, ਸ਼ਕਤੀਆਂ ਹਨ, ਰਿਧੀਆਂ, ਸਿੱਧੀਆਂ, ਨਿਧੀਆਂ ਆਦਿਕ, ਇਹ ਸਦਾ ਉਹਨਾਂ ਦੇ ਚਰਣੀ ਲੱਗੀਆਂ ਰਹਿੰਦੀਆਂ ਹਨ, ਉਹਦੇ ਤਰਲੇ ਕਰਦੀਆਂ ਹਨ ਕਿ ਸਾਨੂੰ ਹੁਕਮ ਕਰੋ, ਸੇਵਾ ਦੱਸੋ। ਸਤਿਗੁਰੂ ਕਹਿੰਦੇ ਆ, ਵਾਹਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਕਿ ਭਾਈ, ਜਿਹੜੇ ਪਰਮਾਤਮਾ ਦੇ ਪਿਆਰੇ ਭਗਤ ਗੁਰੂ ਦੀ ਸ਼ਰਨ 'ਚ ਆ ਕੇ ਆਤਮਕ ਡੋਲਤਾ ਟੇਕ ਕੇ ਸਦਾ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਆ, ਅਤੇ ਫਿਰ ਜਿਹੜੀਆਂ ਰਿਧੀਆਂ ਸਿੱਧੀਆਂ, ਨੌ ਰਿਧੀਆਂ, ਇਹ ਉਹਨਾਂ ਦੀ ਚਰਨੀ ਆਉਣ ਲੱਗ ਜਾਂਦੀਆਂ ਹਨ। ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾਏ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਵੀ ਭਾਈ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਉਂਦਾ ਹੈ, ਨੌ ਨਿਧੀਆਂ 18 ਸਿੱਧੀਆਂ ਅਤੇ ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ ਹਨ, ਤਰਲੇ ਕਰਦੀਆਂ ਹਨ ਕਿ ਸਾਨੂੰ ਸਫਲ ਕਰੋ, ਸਾਡੀ ਸੇਵਾ ਲਵੋ। ਅਸੀਂ ਕਲਯੁਗੀ ਜੀਵ ਇਹਨਾਂ ਸ਼ਕਤੀਆਂ ਦੇ ਮਗਰ ਭੱਜੇ ਫਿਰਦੇ ਹਾਂ, ਇਸ ਮਾਇਆ ਦੀ ਦੌੜ 'ਚ ਲੱਗੇ ਹੋਏ ਹਾਂ, ਲੇਕਿਨ ਜਿਹੜੇ ਪਰਮਾਤਮਾ ਦੇ ਪਿਆਰੇ ਭਗਤ, ਇਹ ਮਾਇਆ ਉਹਨਾਂ ਦੇ ਮਗਰ ਦੌੜਦੀ ਹੈ ਚਰਨਾਂ 'ਚ ਹਾਜ਼ਰ ਹੋਣ ਵਾਸਤੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇਹ ਮਾਇਆ ਜਿਹੜੀ ਹੈ ਭਗਤਾਂ ਦੀ ਦਾਸੀ ਬਣ ਜਾਂਦੀ ਹੈ, ਸੇਵਾ ਕਰਦੀ ਹੈ, ਸੇਵਾ 'ਚ ਰਹਿੰਦੀ ਹੈ ਐਸੇ ਪਿਆਰੇ ਭਗਤਾਂ ਦੀ। ਅਤੇ ਜਿਹੜੇ ਪਰਮਾਤਮਾ ਕਾਲ ਪਿਆਰੇ ਭਗਤ ਭਾਈ, ਇਹ ਸਾਰੀਆਂ ਜਿਹੜੀਆਂ ਕਰਾਮਾਤੀ ਸ਼ਕਤੀਆਂ ਹਨ, ਉਹ ਸਦਾ ਉਹਨਾਂ ਦੇ ਚਰਨਾਂ 'ਚ ਹਾਜ਼ਰ ਰਹਿੰਦੀਆਂ ਹਨ, ਭਾਵੇਂ ਉਹ ਨਾ ਵਰਤਣ, ਗੱਲ ਵੱਖਰੀ ਹੈ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੇ ਅੰਤਰ ਲੋਭ ਸੁਆਓ। ਲੇਕਿਨ ਜਿਹੜੇ ਮਨੁੱਖ ਆਪਣੇ ਮਨ ਦੇ ਮਗਰ ਚੱਲਣ ਵਾਲੇ, ਜਿਹੜੇ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦਾ ਉਪਦੇਸ਼ ਗ੍ਰਹਿਣ ਨਹੀਂ ਕਰਦੇ, ਉਹਨਾਂ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ 'ਤੇ ਯਕੀਨ ਨਹੀਂ ਆਉਂਦਾ, ਭਰੋਸਾ ਨਹੀਂ ਬਣਦਾ ਉਹਨਾਂ ਦਾ। ਕਿਉਂ, ਕੀ ਕਾਰਨ? ਕਿਉਂਕਿ ਉਹਨਾਂ ਦੇ ਅੰਦਰ ਲੋਭ ਲਾਲਚ ਦਾ ਜਿਹੜੀ ਗਰਜ ਆ, ਉਹ ਟਿੱਕੀ ਹੋਈ ਹੈ। ਉਹਨਾਂ ਦਾ ਜੀਵਨ ਕੇਵਲ ਸਵਾਰਥੀ ਹੈ, ਪਰਮਾਰਥੀ ਨਹੀਂ ਹੈ। ਲੇਕਿਨ ਇਹ ਜੀਵਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਪਰਮਾਰਥ ਪ੍ਰਾਪਤ ਕਰਨ ਵਾਸਤੇ, ਪਰਮਾਤਮਾ ਦੀ ਬੰਦਗੀ, ਸਿਮਰਨ, ਸੇਵਾ ਕਰਨ ਵਾਸਤੇ ਦਿੱਤਾ ਹੈ। ਪਰ ਅਸੀਂ ਆਪਣੇ ਸਵਾਰਥ ਵਿੱਚ ਪਦਾਰਥਾਂ ਨਾਲ ਜੁੜੇ ਹੋਏ ਹਾਂ। ਜਿਹੜੇ ਮਨਮੁੱਖ ਆ, ਉਹ ਪਦਾਰਥਾਂ ਨਾਲ ਜੁੜੇ ਹੋਏ ਹੈ, ਉਹਨਾਂ ਦੇ ਅੰਦਰ ਇਹ ਵਿਸ਼ਵਾਸ, ਇਹ ਭਰੋਸਾ ਨਹੀਂ ਆਉਂਦਾ, ਉਹਨਾਂ ਦੇ ਅੰਦਰ ਲੋਭ ਅਤੇ ਲਾਲਚ ਜਿਹੜਾ ਟਿੱਕਿਆ ਹੁੰਦਾ ਹੈ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਪਾਓ। ਜਿਹੜੇ ਮਨ ਦੇ ਮਗਰ ਚੱਲਣ ਵਾਲੇ ਮਨਮੁੱਖ ਆ, ਉਹ ਕਦੀ ਵੀ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ। ਅਤੇ ਜੇ ਕਿਤੇ ਕਿਸੇ ਗੁਰਮੁਖ ਦੇ ਪ੍ਰੇਰਨਾ ਕਰਕੇ ਕਿਤੇ ਆ ਵੀ ਜਾਣ ਸੰਗਤ ਵਿੱਚ, ਅਤੇ ਸਾਨੂੰ ਕਹਿੰਦੇ ਗੁਰਮੁਖ ਹਿਰਦੇ ਸ਼ਬਦ ਨਾ ਭੇਦਿਓ, ਫਿਰ ਉਹ ਜਿਹੜੇ ਮਨ ਮਗਰ ਚੱਲਣ ਵਾਲੇ ਆ, ਜੋ ਗੁਰੂ ਦੀ ਸ਼ਰਨ 'ਚ ਆ ਵੀ ਜਾਣ ਨਾ ਕਿਸੇ ਗੁਰਮੁਖ ਦੀ ਪ੍ਰੇਰਨਾ ਕਰਕੇ, ਅਤੇ ਉਹਨਾਂ ਦੇ ਹਿਰਦੇ 'ਚ ਜਿਹੜਾ ਪਰਮਾਤਮਾ, ਜਿਹੜਾ ਗੁਰੂ ਦੀ ਬਾਣੀ ਦਾ ਸ਼ਬਦ ਹੈ, ਉਹ ਵਿਝਦਾ ਨਹੀਂ ਹੈ, ਉਹਨਾਂ ਦੇ ਅੰਦਰ ਗੁਰੂ ਦੀ ਬਾਣੀ ਦਾ ਸ਼ਬਦ ਟਿਕਦਾ ਨਹੀਂ ਹੈ, ਉਹ ਐਸ ਕਰਨੇ ਪਾਏ ਦੂਜੇ ਕਰਨੇ ਕੱਢ ਦਿੰਦੇ ਹਨ। ਨਾਮ ਨਾਲ ਲਾਗਾ ਪਾਓ, ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ, ਬਾਣੀ ਨਾਲ ਉਹਨਾਂ ਦਾ ਪ੍ਰੇਮ ਉਪਜਦਾ ਨਹੀਂ ਹੈ। ਉਹਨਾਂ ਨੂੰ ਮਾਇਆ ਤੇ ਦੁਨਿਆਵੀ ਗੱਲਾਂ ਚੰਗੀਆਂ ਲੱਗਦੀਆਂ ਹਨ। ਗੁਰੂ ਦੀ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਮੁੱਖ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰੀਏ, ਪੇਸ਼ਕਰ ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੌਮ ਦਾ ਤੇ ਹਰ ਅਵਤਾਰੀ ਪੁਰਸ਼ ਦਾ ਕੁਛ ਇਤਿਹਾਸ ਹੁੰਦਾ, ਕੁਛ ਉਸਦੇ ਸਿਧਾਂਤ ਹੁੰਦੇ ਨੇ। ਸਿਧਾਂਤ ਇਤਿਹਾਸ, ਕਿਸੇ ਵੀ ਅਵਤਾਰੀ ਪੁਰਸ਼ ਨੂੰ ਸਮਝਣਾ ਹੋਵੇ, ਵਿਦਵਾਨ ਕਹਿੰਦੇ ਨੇ ਪਹਿਲੂ ਤਿੰਨ ਹੁੰਦੇ ਨੇ। ਪ੍ਰਥਮ, ਉਸਦੇ ਬੋਲ ਕੀ ਨੇ, ਜਗਤ ਦੇ ਪ੍ਰਤੀ ਉਸਦਾ ਸੰਦੇਸ਼ ਉਪਦੇਸ਼ ਕੀ ਹੈ। ਦੂਸਰਾ, ਉਸਨੇ ਕੀਤਾ ਕੀ ਹੈ, ਉਸਦੇ ਕਰਮ ਕੀ ਨੇ। ਤੀਸਰਾ, ਉਸਦੇ ਬੋਲਾਂ ਨਾਲ, ਉਹਦੇ ਕੀਤੇ ਹੋਏ ਨਾਲ ਹੋਇਆ ਕੀ ਹੈ, ਅੰਜਾਮ ਕੀ ਹੋਇਆ। ਕਿਸੇ ਵੀ ਅਵਤਾਰੀ ਪੁਰਸ਼ ਨੂੰ ਵੇਖਣੇ ਪਹਿਲੂ ਤਿੰਨ ਨੇ। ਤਿੰਨ, ਉਹਦੇ ਬੋਲ ਕੀ ਨੇ। ਸਿਆਣੇ ਐਸਾ ਕਹਿੰਦੇ 90% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ, 10% ਉਹਦੀ ਬਾਕੀ ਕਿਰਿਆਵਾਂ ਤੋਂ ਅੰਦਾਜ਼ਾ ਲਾਉਣਾ ਪੈਂਦਾ। ਵੇਖਦਿਆਂ ਕੁਛ ਵੀ ਨਹੀਂ ਪਤਾ ਚੱਲਦਾ ਇਹ ਮਨੁੱਖ ਕੀ ਹੈ। ਕਿਸੇ ਨੂੰ ਵੀ ਵੇਖਣ ਨਾਲ ਕਿਸੇ ਵੀ ਮਨੁੱਖ ਦੇ ਪ੍ਰਤੀ ਮਨੁੱਖ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਇਹ ਮੂਰਖ ਹੈ, ਸਿਆਣਾ ਹੈ, ਧਾਰਮਿਕ ਹੈ, ਅਧਾਰਮਿਕ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਦੂਰ ਦ੍ਰਿਸ਼ਟ ਹੈ ਜਾਂ ਜਲਦਬਾਜ਼ ਹੈ, ਵੇਖ ਕੇ ਨਹੀਂ ਪਤਾ ਚੱਲਦਾ। ਮਨੁੱਖ ਦੇ ਬੋਲ ਸਭ ਕੁਛ ਦੱਸ ਦਿੰਦੇ ਨੇ। ਮਨੁੱਖ ਦੀ ਗੁਫ਼ਤਗੋ, ਤਰਜ਼ੇ ਬਿਆਨੀ, 5-10 ਦਿਨ ਉਸਦੀ ਸੰਗਤ ਕਰੀ ਉਸਦੇ ਬੋਲਾਂ ਵਿੱਚ, ਮਨੁੱਖ ਦਾ ਸਾਰੇ ਦਾ ਸਾਰਾ ਆਪਾ ਪ੍ਰਗਟ ਹੋ ਜਾਂਦਾ। ਇਹਨੂੰ ਇਰਾਨੀ ਸੂਫੀ ਸੰਤ ਸਾਦੀ ਇੰਜ ਕਹਿੰਦੇ ਨੇ, ਤਾਂ ਮਰਦ ਦੇ ਸੁਖਨ ਨਾ ਗੁਫ਼ਤਾ ਬਾਸ਼ਦ, ਐਬੋ ਹੁਨਰ ਨਿਹੁਫ਼ਤਾ ਬਾਸ਼ਦ। ਜਿਤਨੇ ਚਿਰ ਤੱਕ ਮਨੁੱਖ ਬੋਲੇ ਨਾ, ਉਹਦੇ ਗੁਣ ਔਗਣਾਂ ਦਾ ਪਤਾ ਨਹੀਂ ਚੱਲਦਾ। ਤਾਂ ਮਰਦ ਦੇ ਸੁਖਨ ਨਾ ਗੁਫ਼ਤਾ ਬਾਸ਼ਦ, ਐਬੋ ਹੁਨਰ ਨਿਹੁਫ਼ਤਾ ਬਾਸ਼ਦ। ਬੋਲਦੇ ਹੀ ਪਤਾ ਚੱਲਦਾ ਬੰਦਾ ਧਾਰਮਿਕ ਹੈ, ਇਹ ਅਧਾਰਮਿਕ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਇਹ ਜਲਦਬਾਜ਼ ਹੈ, ਇਹ ਧੀਰਜਵਾਨ ਹੈ, ਇਹ ਦੂਰ ਦ੍ਰਿਸ਼ਟ ਹੈ, ਇਹ ਤੰਗ ਨਜ਼ਰ ਹੈ, ਇਹ ਨਿਰਵੈਰ ਜਜ਼ਬਾ ਰੱਖਦਾ ਹੈ, ਇਹ ਬੜੀ ਭਾਰੀ ਦੁਸ਼ਮਣੀ ਰੱਖਦਾ ਹੈ ਉਹਦੇ ਬੋਲ ਦੱਸਣਗੇ। ਇਹ ਫਰਾਗ ਦਿਲ ਹੈ, ਇਹ ਤੰਗ ਦਿਲ ਹੈ। ਮਨੁੱਖ ਦਾ ਸਾਰੇ ਦਾ ਸਾਰਾ ਜਿਹੜਾ ਸੁਭਾਅ ਹੈ, 90% ਉਹਦੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ। ਭਾਰਤ ਵਿੱਚ ਇੱਕ ਗਿਆਨ ਦਾ ਬਹੁਤ ਵੱਡਾ ਗ੍ਰੰਥ ਹੈ, ਉਹਨੂੰ ਸਾਰ ਕਿਤਾਬਲੀ ਕਹਿੰਦੇ ਨੇ। ਗਾਲਬਨ ਕੋਈ 4-4.5 ਹਜ਼ਾਰ ਸਾਲ ਪੁਰਾਣਾ ਲਿਖਿਆ ਹੋਇਆ, ਉਹਦਾ ਹਿੰਦੀ ਰੂਪਾਂਤਰਿਤ ਹੈ। ਬੋਲਤ ਹੀ ਪਹਿਚਾਨੀ ਹੈ, ਸਾਧ ਅਸਾਧ ਕੋ ਥਾਟ, ਅੰਤਰ ਕੀ ਕਰਨੀ ਸਬੇ ਨਿਕਸੇ ਬੁੱਖ ਕੀ ਬਾਟ। 5-10 ਦਿਨ ਬੰਦੇ ਦੀ ਸੰਗਤ ਕਰੀਏ ਗੁਫ਼ਤਗੋ ਵਿੱਚ, ਉਸਦਾ ਅੰਤਸ਼ਕਰਨ ਸਾਰੇ ਦਾ ਸਾਰਾ ਬਾਹਰ ਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ, ਹਮੋ ਮਰਦ ਬਾਇਤ ਸ਼ਬਦ ਸੁਖਨਵਰ, ਨਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਮਨੁੱਖ ਦੀ ਮਹਾਨਤਾ ਉਸਦੇ ਸੁਖਨ ਤੋਂ ਪਤਾ ਚੱਲਦੀ ਹੈ। ਮਨੁੱਖ ਦਾ ਤੁੱਛਪਣਾ, ਉਹਦੀ ਮੂਰਖਤਾ, ਉਹਦਾ ਕ੍ਰੋਧ, ਉਹਦੀ ਈਰਖਤਾ, ਉਹਦੀ ਤੰਗ ਦਿਲੀ ਉਹਦੇ ਬੋਲਾਂ ਤੋਂ ਪ੍ਰਗਟ ਹੋਵੇ। 10% ਕਿਰਿਆ ਤੋਂ ਪ੍ਰਗਟ ਹੁੰਦੀ ਹੈ, 90% ਮਨੁੱਖ ਦਾ ਸੁਭਾਅ ਉਹਦੇ ਬੋਲਾਂ ਵਿੱਚ ਪ੍ਰਗਟ ਹੁੰਦਾ। ਬੋਲਤ ਹੀ ਪਹਿਚਾਨੀ ਹੈ, ਸਾਧ ਅਸਾਧ ਕੋ ਥਾਟ, ਅੰਤਰ ਕੀ ਕਰਨੀ ਸਵੇ ਨਿਕਸੇ ਮੁਖ ਕੀ ਬਾਟ। ਤੋ ਵਿਦਵਾਨ ਕਿਸੇ ਵੀ ਅਵਤਾਰੀ ਪੁਰਸ਼ ਨੂੰ ਨਾਪਣ ਤੋਲਣ ਲੱਗਿਆਂ ਦੇਖਦੇ ਨੇ ਉਹਦੇ ਬੋਲ ਕੀ ਨੇ। ਸੰਸਾਰ ਦੇ ਪ੍ਰਤੀ ਉਸਦਾ ਸੰਦੇਸ਼ ਤੇ ਉਪਦੇਸ਼ ਕੀ ਹੈ। ਦੂਸਰਾ, ਉਸਨੇ ਕੀਤਾ ਕੀ ਹੈ, ਉਹਦੀ ਕਿਰਿਆ ਕੀ ਹੈ। ਤੀਸਰਾ, ਉਹਦੇ ਬੋਲਾਂ ਨਾਲ ਉਹਦੀ ਕਿਰਿਆ ਨਾਲ ਹੋਇਆ ਕੀ ਹੈ, ਅੰਜਾਮ ਕੀ ਹੋਇਆ। ਬਸ ਕਿਸੇ ਵੀ ਅਵਤਾਰ ਦੀ ਕਥਾ ਇਨ੍ਹਾਂ ਤਿੰਨਾਂ ਗੱਲਾਂ ਦੇ ਆਲੇ ਦੁਆਲੇ ਘੁੰਮੇਗੀ। ਪ੍ਰਥਮ ਬੋਲ, ਥੋੜੇ ਥੋੜੇ ਨੁਕਤੇ ਮੈਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤੁਹਾਡੇ ਸਾਹਮਣੇ ਰੱਖ। ਬੋਲ, ਸਭ ਕੋ ਉਮੀਦ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜ। ਸਾਰਾ ਬ੍ਰਹਿਮੰਡ ਮੇਰਾ ਮਿੱਤਰ ਹੈ, ਹਰ ਮਨੁੱਖ ਮੇਰਾ ਮਿੱਤਰ ਹੈ। ਗੁਰੂ ਅਰਜਨ ਦੇਵ ਜੀ, ਮੈਂ ਸਭ ਨੂੰ ਆਪਣਾ ਦੋਸਤ ਸਮਝਦਾ। ਕੁਛ ਮਨੁੱਖ ਐਸੇ ਨੇ ਗਲੀਆਂ ਦੇ ਕੱਖ ਨੂੰ ਵੀ ਆਪਣਾ ਦੁਸ਼ਮਣ ਸਮਝਦੇ ਨੇ। ਸਭ ਦੁਸ਼ਮਣ ਨੇ। ਕੋਈ ਐਸਾ ਕਹਿੰਦਾ ਸਭ ਮਿੱਤਰ ਨੇ। ਸਭ ਕੋ ਉਮੀਦ ਹਮ ਆਪਨ ਕੇ ਨਾ ਹਮ ਸਭ ਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਲਹਾ ਤੋ ਮੇਲ ਕੀਓ ਮੇਰੇ ਰਾਜਨ। ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੁੜਨ ਦਿੰਦੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੋੜਨਗੇ। ਬੜੇ ਧਿਆਨ ਨਾਲ ਸੁਣਨਾ। ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰਨਗੇ, ਖੁਦਾ ਤੋਂ ਵੀ ਦੂਰ ਕਰਨਗੇ। ਸਾਰੀ ਦੁਨੀਆ ਆਪਣੀ ਸੱਜਣ, ਸਾਰੇ ਹੀ ਦੋਸਤ ਨੇ, ਇਹ ਕਿਸ ਤਰ੍ਹਾਂ ਹੋ ਸਕਦਾ? ਫਿਰ ਤੁਹਾਨੂੰ ਤੱਤੀ ਤਵੀ ਤੇ ਕਿਸ ਨੇ ਬਿਠਾਇਆ ਜੇ ਸਭ ਤੁਹਾਡੇ ਸੱਜਣ ਨੇ? ਤੁਹਾਨੂੰ ਉਬਲਦੀ ਦੇਗ ਦੇ ਛਿੱਟ ਕਿਸ ਨੇ ਬਿਠਾਇਆ ਜੇ ਸਾਰੇ ਹੀ ਤੁਹਾਡੇ ਮਿੱਤਰ ਨੇ? ਦਰਅਸਲ ਇਸ ਬੋਲ ਨੂੰ ਸਮਝਣ, ਧੰਨ ਗੁਰੂ ਅਰਜਨ ਦੇਵ ਜੀ ਇਹ ਕਹਿ ਰਹੇ ਨੇ, ਮੇਰੀ ਤਰਫੋਂ ਸਭ ਮੇਰੇ ਮਿੱਤਰ ਨੇ, ਕੋਈ ਮੈਨੂੰ ਮਿੱਤਰ ਸਮਝੇ ਨਾ ਸਮਝੇ ਉਹਦੀ ਮਰਜ਼ੀ। ਮੇਰੀ ਤਰਫੋਂ ਸਾਰੇ ਮੇਰੇ ਸੱਜਣ ਨੇ, ਕੋਈ ਮੈਨੂੰ ਸੱਜਣ ਸਮਝੇ ਨਾ ਸਮਝੇ ਉਹਦੀ ਮਰਜ਼ੀ। ਸਭ ਕੋ ਉਮੀਦ ਹਮ ਆਪਨ ਕੇ ਨਾ ਹਮ ਸਭ ਨਾ ਕੇ ਸਾਜਨ। ਇਸ ਸੰਬੰਧ ਚ ਇਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ, ਸੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਜੋ ਖੁਦਾ ਦੇ ਰਸਤੇ ਤੇ ਚੱਲਦੇ ਨੇ, ਰੱਬ ਦੇ ਮਾਰਗ ਤੇ ਚੱਲਦੇ ਨੇ ਜਿਹੜੇ। ਸੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਦਿਲੇ ਦੁਸ਼ਮਨਾ ਨਾ ਕਰ ਦੰਦ ਤੰਗ। ਉਹ ਦੁਸ਼ਮਣ ਦੇ ਦਿਲ ਨੂੰ ਵੀ ਜ਼ਰਬ ਨਹੀਂ ਪਹੁੰਚਾਉਂਦੇ, ਉਹ ਦੁਸ਼ਮਣ ਦੇ ਦਿਲ ਨੂੰ ਵੀ ਨਹੀਂ ਤੋੜਦੇ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ, ਇਤਨੇ ਕੋਮਲ ਹੁੰਦੇ ਨੇ। ਸੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਕਹਿੰਦਾ ਮੈਂ ਸੁਣਿਆ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ, ਉਹ ਦੁਸ਼ਮਣ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦੇ। ਸੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਦਿਲੇ ਦੁਸ਼ਮਨਾ ਨਾ ਕਰ ਦੰਦ ਤੰਗ। ਤੁਰਾ ਕੀ ਮੁਯੱਸਰ ਸ਼ਬਦ ਈ ਮਕਾਮ ਕੇ ਬਾਦੋ ਸਤਾਨਤ ਖਿਲਾਫ ਅਸਤ ਜੰਗ। ਤੈਨੂੰ ਇਹ ਰੁਤਬਾ ਕਦੋਂ ਨਸੀਬ ਹੋਵੇਗਾ, ਤੂੰ ਤੇ ਦੋਸਤਾਂ ਦਾ ਜੀਵਣਾ ਹਰਾਮ ਕੀਤਾ ਹੋਇਆ, ਤੂੰ ਤੇ ਭਰਾਵਾਂ ਦੇ ਦਿਲ ਨੂੰ ਵੀ ਜ਼ਰਬ ਪਹੁੰਚਾਉਂਦਾ, ਤੂੰ ਤੇ ਆਪਣਿਆਂ ਨੂੰ ਵੀ ਚੋਟ ਪਹੁੰਚਾਉਂਦਾ, ਤੂੰ ਤੇ ਆਪਣੇ ਪਰਿਵਾਰ ਨੂੰ ਵੀ ਚੋਟ ਪਹੁੰਚਾਉਂਦਾ, ਆਪਣੇ ਭਰਾ ਨੂੰ ਵੀ ਚੋਟ ਪਹੁੰਚਾਉਂਦਾ, ਪੜੋਸੀ ਨੂੰ ਵੀ ਚੋਟ ਪਹੁੰਚਾਉਂਦਾ। ਮੈਂ ਤੇ ਸੁਣਿਆ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ, ਉਹ ਦੁਸ਼ਮਣ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦਾ। ਦੁਸ਼ਮਣੀ ਇੱਕ ਐਸੀ ਅੱਗ ਹੈ ਜਿਹਦੇ ਚ ਮਨੁੱਖ ਦੇ ਸਾਰੇ ਰੱਬੀ ਗੁਣ ਜਲ ਕੇ ਸਵਾਹ ਹੋ ਜਾਂਦੇ ਨੇ। ਇਹਨੂੰ ਤਾਤ ਕਹਿੰਦੇ ਨੇ, ਤਾਤ ਅਗਨੀ, ਪਰਾਈ ਤਾਤ, ਪਰਾਈ ਦੁਸ਼ਮਣੀ, ਅੱਗ। ਤੇ ਅੱਗ ਦਾ ਤੇ ਕੰਮ ਹੈ ਕੁਛ ਨਾ ਕੁਛ ਜਲਾਵੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੈਸਲਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਮੈਂ ਸਤਿਗੁਰ ਦੇ ਬੋਲ ਤੁਹਾਡੇ ਸਾਹਮਣੇ ਰੱਖ ਰਿਹਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਪੱਲਾ। ਕਿਉਂ? ਜਿਸ ਦੇ ਅੰਦਰ ਪਰਾਈ ਤਾਤ ਆਉਂਦਾ ਹੈ, ਜਿਸ ਦੀ ਅੰਦਰ ਦੁਸ਼ਮਣੀ ਹੈ ਪਰਾਈ, ਦੁਸ਼ਮਣ ਦਾ ਹਰ ਵਕਤ ਬੁਰਾ ਮੰਗੇਗਾ, ਭਲਾ ਨਹੀਂ ਮੰਗੇਗਾ। ਇਸ ਹੱਦ ਤੱਕ ਵੀ ਬੁਰਾ ਮੰਗੇਗਾ, ਮੇਰੀ ਪੱਗ ਲੈਂਦੀ ਹੈ ਕੋਈ ਗੱਲ ਨਹੀਂ, ਦੂਜੇ ਦੀ ਲੈਣੀ ਚਾਹੀਦੀ ਹੈ, ਭਾਵੇਂ ਮੇਰੇ ਸਿਰ ਤੇ ਨਹੀਂ ਰਹਿੰਦੀ ਤੇ ਨਾ ਰਵੇ। ਮੇਰਾ ਘਰ ਬਣੇ ਭਾਵੇਂ ਨਾ ਬਣੇ, ਦੂਜੇ ਦਾ ਠਹਿਣਾ ਚਾਹੀਦਾ ਹੈ। ਮੈਨੂੰ ਇੱਜ਼ਤ ਮਿਲੇ ਭਾਵੇਂ ਨਾ ਮਿਲੇ, ਦੂਜੇ ਦੀ ਬੇਇੱਜ਼ਤੀ ਹੋਣੀ ਚਾਹੀਦੀ ਹੈ, ਇਹਨੂੰ ਪਰਾਈ ਤਾਤ ਕਹਿੰਦੇ। ਮੈਨੂੰ ਨਫਾ ਹੋਵੇ ਭਾਵੇਂ ਨਾ ਹੋਵੇ, ਦੂਜੇ ਨੂੰ ਨੁਕਸਾਨ ਹੋਣਾ ਹੀ ਚਾਹੀਦਾ, ਹੋਣਾ ਹੀ ਚਾਹੀਦਾ। ਮੇਰੇ ਸਿਰ ਤੇ ਪੱਗ ਭਾਵੇਂ ਰਵੇ ਭਾਵੇਂ ਨਾ ਰਵੇ, ਦੂਜੇ ਦੀ ਤੇ ਲੈਣੀ ਚਾਹੀਦੀ, ਇਹਨੂੰ ਕਹਿੰਦੇ ਪਰਾਈ ਤਾਤ। ਜਿਸ ਦੇ ਅੰਦਰ ਪਰਾਈ ਤਾਤ ਹੈ, ਉਹ ਪਰਾਇਆ ਬੁਰਾ ਮੰਗਦਾ, ਹਰ ਵਕਤ ਪਰਾਇਆ ਬੁਰਾ ਮੰਗਦਾ। ਤੇ ਗੁਰਬਾਣੀ ਦਾ ਇਹ ਫੈਸਲਾ, ਜਿਹੜਾ ਪਰਾਇਆ ਬੁਰਾ ਮੰਗਦਾ, ਦੂਜੇ ਨੂੰ ਬੁਰਾ ਦੇਣਾ ਚਾਹੁੰਦਾ, ਤਾਂ ਉਸਦਾ ਹੀ ਬੁਰਾ ਹੋ ਜਾਏਗਾ ਜਿਹੜਾ ਦੂਸਰੇ ਦਾ ਬੁਰਾ ਮੰਗਦਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪਰ ਦੂਜੇ ਦਾ ਬੁਰਾ ਤਾਂ ਹਿਰਦਾ ਮੰਗੇਗਾ, ਕਿਉਂਕਿ ਦੂਜੇ ਨਾਲ ਦੁਸ਼ਮਣੀ ਹੈ, ਦੂਜਾ ਵੈਰੀ ਹੈ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਬੱਲਾ। ਪਰਾਈ ਤਾਤ ਵਿੱਚ ਰੱਬੀ ਗੁਣ ਸੜ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਰੀ ਪਰਾਈ ਤਾਤ ਹਿਰਦੇ ਚੋਂ ਨਿਕਲ ਗਈ ਹੈ। ਕਿਸ ਤਰ੍ਹਾਂ ਨਿਕਲ ਗਈ ਹੈ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਸ। ਪਰਾਏ ਸਾੜੇ ਨਹੀਂ ਨੇ, ਪਰਾਈ ਈਰਖਾ ਨਹੀਂ ਹੈ, ਪਰਾਈ ਜਲਨ ਨਹੀਂ ਹੈ, ਪਰਾਏ ਸਾੜੇ ਅੰਦਰ ਨਹੀਂ ਨੇ। ਡਾਕਟਰ ਮੁਹੰਮਦ ਇਕਬਾਲ ਨੇ ਇੱਕ ਗੋਸ਼ਟੀ ਲਿਖੀ ਹੈ, ਸਾਹਮਣੇ ਆ ਗਈ ਹੈ ਮੇਰੀ, ਤੁਹਾਡੇ ਸਾਹਮਣੇ ਰੱਖਦੇ ਹਾਂ, ਪਰਵਾਨੇ ਦੀ ਤੇ ਜੁਗਨੂ ਦੀ। ਜੁਗਨੂ ਉਸ ਇਲਾਕੇ ਚ ਬਹੁਤ ਆਉਂਦੇ ਨੇ ਜਿੱਥੇ ਬਾਰਿਸ਼ ਬਹੁਤ ਪਵੇ। ਅੱਜ ਕੱਲ ਆਸਾਮ ਦੇ ਚ, ਭਾਰਤ ਦੇ ਚ ਬਹੁਤ ਦੇਖੇ ਜਾ ਸਕਦੇ ਨੇ। ਰਾਤ ਨੂੰ ਮੈਨੂੰ ਸਫ਼ਰ ਕਰਨ ਦਾ ਮੌਕਾ ਮਿਲਿਆ ਤੇ ਸਾਰਾ ਜੰਗਲ ਇੰਜ ਦਿਸੇ ਜਿਵੇਂ ਤਾਰੇ ਜ਼ਮੀਨ ਤੇ ਆ ਗਏ ਨੇ, ਚਮਕਦਾ ਹੋਇਆ, ਜੁਗਨੂ ਹੀ ਜੁਗਨੂ। ਦਰਖਤ ਦੇ ਜਿਤਨੇ ਪੱਤੇ ਉਸ ਤੋਂ ਦੁੱਗਣੇ ਜੁਗਨੂ ਬੈਠੇ ਨੇ, ਚਮਕ ਰਹੇ ਨੇ। ਇਹਨਾਂ ਦਿਨਾਂ ਵਿੱਚ ਆਸਾਮ ਤੇ ਕੁਛ ਬੰਗਾਲ ਦਾ ਇਲਾਕਾ ਇਸ ਤਰ੍ਹਾਂ ਰਾਤ ਨੂੰ ਦਿਖਾਈ ਦਿੰਦਾ। ਪਰਵਾਨਾ ਦੀਵੇ ਤੇ ਪਰਿਕਰਮਾ ਕਰਦਾ ਹੈ, ਜੁਗਨੂ ਰੋਸ਼ਨੀ ਦਾ ਮੁਤਲਾਸ਼ੀ ਹੈ, ਆਸ਼ਿਕ ਹੈ। ਇਸ ਮਹਾਨ ਸ਼ਾਇਰ ਨੇ, ਡਾਕਟਰ ਮੁਹੰਮਦ ਇਕਬਾਲ ਨੇ, ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਇਹ ਐਸਾ ਮੰਨਦਾ ਹੈ ਕਿ ਰੂਹੇ ਜ਼ਮੀਨ ਤੇ ਦੋ ਮਨੁੱਖ ਐਸੇ ਹੋਏ ਨੇ ਜੋ ਪੂਰਨ ਸਨ ਔਰ ਨਹੀਂ ਸਮਝੇ ਗਏ, ਨਹੀਂ ਸਮਝੇ ਗਏ। ਅਫਸੋਸ ਜ਼ਾਹਿਰ ਕਰਦਾ ਹੈ, ਕਿਹੜੇ ਦੋ ਮਨੁੱਖ ਨੇ? ਉਹ ਕਹਿੰਦਾ ਇੱਕ ਗੁਰੂ ਨਾਨਕ, ਇੱਕ ਮਹਾਤਮਾ ਬੁੱਧ, ਇਹ ਦੋਵੇਂ ਨਹੀਂ ਸਮਝੇ ਗਏ। ਦੋਹਾਂ ਦੀ ਉਪਮਾ ਕਰਦਾ ਹੈ ਬਾਂਗੇ ਦਰਾ ਦੇ ਵਿੱਚ। ਬਾਂਗੇ ਦਰਾ ਉਸਦਾ ਗ੍ਰੰਥ ਹੈ, ਇਸ ਵਿੱਚ ਦੋਹਾਂ ਦੀ ਮਹਿਮਾ ਗਾਇਨ ਕਰਦਾ ਹੈ। ਮਹਾਤਮਾ ਬੁੱਧ ਬਾਰੇ ਤੇ ਇਕਬਾਲ ਇੰਜ ਕਹਿੰਦਾ ਹੈ, ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੈਂ। ਮਹਾਤਮਾ ਬੁੱਧ ਦਾ ਸੱਚ ਦਾ ਦੀਵਾ ਝੂਠਿਆਂ ਦੀ ਮਹਿਫਿਲ ਵਿੱਚ ਜਲਿਆ, ਤੇ ਝੂਠੇ ਸਾਰੇ ਬੱਦਲ ਦੀ ਤਰ੍ਹਾਂ ਇਸ ਦੀਵੇ ਤੇ ਛਾ ਗਏ, ਇਹਦੀ ਰੋਸ਼ਨੀ ਨਾ ਜਾਏ, ਕਿਸੇ ਪਾਸੇ ਨਾ ਜਾਏ। ਅਗਿਆਰਾਂ ਦੀ ਮਹਿਫਿਲ ਵਿੱਚ ਇਹ ਸੱਚ ਦਾ ਦੀਵਾ ਜਲਿਆ ਗੌਤਮ ਬੁੱਧ ਦਾ, ਤੇ ਗੁਰੂ ਨਾਨਕ ਬਾਰੇ ਇੰਜ ਕਹਿੰਦਾ ਹੈ, ਸ਼ਮਾ ਹਕਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਵਾ ਜਲਿਆ। ਅੰਧਿਆਂ ਦੀ ਮਹਿਫਿਲ ਝੂਠਿਆਂ ਦੀ ਮਹਿਫਿਲ ਵਿੱਚ ਗੌਤਮ ਦਾ ਦੀਪਕ ਜਲਿਆ। ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਪਕ ਜਲਿਆ। ਨਾ ਗੌਤਮ ਸਮਝਿਆ ਗਿਆ, ਉਹ ਕਹਿੰਦਾ ਨਾ ਨਾਨਕ ਸਮਝਿਆ ਗਿਆ। ਸੱਚਾਈ ਨੂੰ ਇਤਨਾ ਉਘਾੜ ਕੇ ਪੇਸ਼ ਕੀਤਾ, ਇਤਨਾ ਸਪਸ਼ਟ ਪੇਸ਼ ਕੀਤਾ, ਇਤਨੀ ਰੋਸ਼ਨੀ ਮਨੁੱਖ ਦੀਆਂ ਅੱਖਾਂ ਚੁੰਦੀਆਂ ਗਈਆਂ ਨਹੀਂ ਸਮਝ ਚ ਆਈ। ਮਹਾਤਮਾ ਬੁੱਧ ਦੇ ਪੈਰ ਭਾਰਤ ਤੋਂ ਉਖੜ ਗਏ, ਬੌਧ ਧਰਮ ਉਖੜ ਗਿਆ। ਚੀਨ, ਜਾਪਾਨ, ਨੇਪਾਲ, ਲਾਓਸ, ਕੋਰੀਆ, ਕੰਬੋਡੀਆ, ਵੈਟਨਾਮ, ਥਾਈਲੈਂਡ ਔਰ ਇਸ ਤਰ੍ਹਾਂ ਬਰਮਾ, ਤਿੱਬਤ, ਭੂਟਾਨ, ਲੰਕਾ, ਇਹ ਤੇ ਸਾਰੇ ਬੁੱਧਿਸਟ ਹੋਏ, ਭਾਰਤ ਨਾ ਹੋਇਆ। ਭਾਰਤ ਵਾਸੀਆਂ ਨੇ ਉਸਦੇ ਪੈਰ ਉਖਾੜ ਦਿੱਤੇ, ਮਹਾਤਮਾ ਬੁੱਧ ਦੇ ਪੈਰ ਉਖਾੜ ਦਿੱਤੇ, ਹਿੰਦੁਸਤਾਨ ਵਿੱਚ ਨਹੀਂ ਟਿਕਣ ਦਿੱਤਾ। ਇੱਕ ਦੇ ਪੈਰ ਦੇਸ਼ ਤੋਂ ਉਖਾੜ ਦਿੱਤੇ ਗਏ, ਇੱਕ ਬਾਲ ਕਹਿੰਦੇ ਇੱਕ ਦੇ ਪੈਰ ਵਧਣ ਨਹੀਂ ਦਿੱਤੇ ਗਏ, ਨਾਨਕ ਦੇ ਪੈਰ ਵਧਣ ਨਹੀਂ ਦਿੱਤੇ ਗਏ। ਕੀ ਆਬਾਦੀ ਹੈ 1.5 ਕਰੋੜ ਦੀ, ਕਹਿੰਦੇ ਸਿੱਖਾਂ ਦੀ ਆਬਾਦੀ 550 ਸਾਲ ਦਾ ਇਤਿਹਾਸ, ਹਜ਼ਾਰਾਂ ਕੁਰਬਾਨੀਆਂ, ਇਤਨਾ ਵੱਡਾ ਗਿਆਨ ਦਾ ਸਾਗਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬੜੇ ਸਿਧਾਂਤਕ ਨੁਕਤੇ ਤੇ ਇਤਨੀ ਸਾਂਝੀ ਵਾਲਤਾ। ਮੁਰਲੀ ਦੀ ਤਾਨ ਵੀ ਗੂੰਜਦੀ ਪਈ ਏ ਗੁਰੂ ਗ੍ਰੰਥ ਸਾਹਿਬ ਦੇ ਚ, ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਏ। ਬੇਨਮਾਜ਼ਾਂ ਕੁੱਤਿਆ ਤੇ ਨਾ ਭੱਲੀ ਰੀਤ, ਇਤਨੀ ਤੇ ਤਾੜਨਾ ਮਸਜਿਦ ਚੋਂ ਵੀ ਨਹੀਂ ਮਿਲਦੀ ਹੋਣੀ ਜਿਤਨੀ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਰਹੀ ਹੈ। ਐ ਬੇਨਮਾਜ਼ੀ ਕੁੱਤੇ, ਇੰਨੀ ਵੱਡੀ ਤਾੜਨਾ। ਬੇਨਮਾਜ਼ਾਂ ਕੁੱਤਿਆ ਇਹ ਨਾ ਭੱਲੀ ਰੀਤ, ਕਦੀ ਚੱਲਣਾ ਆਇਆ ਪੰਜੇ ਵਕਤ ਮਸੀਤ। ਇਹ ਤੇ ਸਿੱਧਾ ਮੁਸਲਮਾਨ ਨੂੰ ਉਪਦੇਸ਼ ਹੈ, ਸਾਨੂੰ ਨਹੀਂ। ਅਸੀਂ 5 ਟਾਈਮ ਗੁਰਦੁਆਰੇ ਨਹੀਂ ਜਾਂਦੇ, ਸਾਨੂੰ 2 ਟਾਈਮ ਵਾਸਤੇ ਕਿਹਾ ਗਿਆ। ਇੱਕ ਸਿੱਧੀ ਮੁਸਲਮਾਨ ਨੂੰ ਉਪਦੇਸ਼। ਇਹ ਬੇਨਮਾਜ਼ੀ ਕੁੱਤੇ, ਇਤਨੀ ਤਾੜਨਾ ਤੇ ਮਸਜਿਦ ਤੋਂ ਵੀ ਨਹੀਂ ਮਿਲਦੀ ਜਿਤਨੀ ਤਾੜਨਾ ਗੁਰੂ ਗ੍ਰੰਥ ਸਾਹਿਬ ਪੇ ਕਰਦੇ ਨੇ। ਉੱਠ ਫਰੀਜ਼ਾ ਉਜੂ ਸਾਧ, ਸੁਬਾਹ ਨਮਾਜ਼ ਗੁਜ਼ਾਰ। ਜੋ ਸਿਰ ਸਾਈਂ ਨਾ ਨਿਵੇ, ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਹੀ ਨਹੀਂ, ਇਹ ਸਿਰ ਧੜ ਦੇ ਨਾਲ ਹੋਣਾ ਹੀ ਨਹੀਂ ਚਾਹੀਦਾ, ਐਸਾ ਕਹਿੰਦੇ ਨੇ। ਪਰ ਇਹ ਉਪਦੇਸ਼, ਨਮਾਜ਼ ਪੜ੍ਹਨ ਦਾ ਉਪਦੇਸ਼ ਤੇ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਗੂੰਜ ਰਿਹਾ, ਅਜ਼ਾਨ ਗੂੰਜ ਰਹੀ ਹੈ। ਅਜ਼ਾਨ ਸਿਰਫ ਨਮਾਜ਼ ਪੜ੍ਹਨ ਵਾਸਤੇ ਨਾ, ਇਹ ਅਜ਼ਾਨ ਹੀ ਹੈ। ਪਰ ਮੁਰਲੀ ਦੀ ਤਾਨ ਵੀ ਵੱਜਦੀ ਪਈ ਹੈ। ਧਨ ਧਨ ਓ ਰਾਮ ਬੈਨ ਬਾਜੇ, ਮਧੁਰ ਮਧੁਰ ਧੁਨ ਅਨਹਦ ਗਾਜੇ। ਧਨ ਧਨ ਬਨ ਖੰਡ ਬਿੰਦਰਾ ਬਨਾ, ਜੈ ਖੇਲੇ ਸ੍ਰੀ ਨਾਰਾਇਣਾ। ਧਨ ਧਨ ਤੂੰ ਮਾਤਾ ਦੇਵ ਕੀ, ਜੈ ਗ੍ਰਹਿ ਰਮਈਏ ਕਮਲਾਪਤੀ। ਬੇਨ ਬਜਾਵੇ ਗੋਧਨ ਚਰੇ, ਨਾਮੇ ਕਾ ਸਵਾਮੀ ਆਨੰਦ ਕਰੇ। ਮੁਰਲੀ ਦੀ ਤਾਨ ਗੂੰਜਦੀ ਸੀ ਮੰਦਰਾਂ ਚ, ਮਸਜਿਦ ਦੀ ਅਜ਼ਾਨ ਗੂੰਜਦੀ ਮਸਜਿਦਾਂ ਵਿੱਚ। ਇੱਕ ਐਸਾ ਘਰ ਗੁਰੂ ਨਾਨਕ ਨੇ ਬਣਾਇਆ, ਮੁਰਲੀ ਦੀ ਤਾਨ ਵੀ ਗੂੰਜਦੀ ਏ, ਮਸਜਿਦ ਦੀ ਅਜ਼ਾਨ ਵੀ ਗੂੰਜਦੀ। ਇਤਨੀ ਸਾਂਝੀ ਵਾਲਤਾ। ਮੈਂ ਲਫ਼ਜ਼ ਫਿਰ ਦੁਹਰਾਵਾਂ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਤੋੜਦੇ ਨੇ, ਉਹ ਵਿਚਾਰ ਮਨੁੱਖ ਨੂੰ ਖੁਦਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਨਹੀਂ ਲੈ ਜਾਣਗੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਦੇ ਨੇ, ਸਮਝ ਲੈਣਾ ਉਹ ਬੰਦਾ ਜਿਨ੍ਹਾਂ ਵਿਚਾਰਾਂ ਕਰਕੇ ਬੰਦੇ ਨੂੰ ਦੂਰ ਕਰ ਰਿਹਾ, ਉਹ ਖੁਦ ਵੀ ਰੱਬ ਤੋਂ ਦੂਰ ਹੋ ਰਿਹਾ। ਇਕਬਾਲ ਕਹਿੰਦਾ ਇਹ ਦੋ ਮਨੁੱਖ ਨਹੀਂ ਸਮਝੇਗਾ, ਗੌਤਮ ਤੇ ਨਾਨਕ। ਦੋਹਾਂ ਬਾਰੇ ਤਸ਼ਰੀਹ ਬੜੀ ਸੋਹਣੀ ਕੀਤੀ ਉਸਨੇ। ਕਹਿੰਦਾ ਇੱਕ ਦਾ ਦੀਵਾ ਤੇ ਝੂਠਿਆਂ ਦੀ ਮਹਿਫਿਲ ਵਿੱਚ ਜਲਿਆ, ਇੱਕ ਦਾ ਦੀਵਾ ਅੰਧਿਆਂ ਦੀ ਮਹਿਫਿਲ ਵਿੱਚ ਜਲਿਆ। ਸ਼ਮਾ ਹੱਕ ਸੇ ਜੋ ਮੁਨੱਵਰ ਹੋ, ਵੋ ਯੇ ਮਹਿਫਿਲ ਨਾ ਥੀ। ਬਾਰਿਸ਼ੇ ਰਹਿਮਤ ਹੋਈ, ਪਰ ਜ਼ਮੀ ਕਾਬਿਲ ਨਾ ਥੀ। ਇਕਬਾਲ ਗੋਸ਼ਟੀ ਲਿਖਦਾ ਹੈ ਪਰਵਾਨੇ ਦੀ ਤੇ ਜੁਗਨੂ ਦੀ। ਉੱਪਰ ਜੁਗ ਨੂੰ ਆਪਣੀ ਚਮਕ ਦੇ ਰਿਹਾ ਸੀ ਤੇ ਥੱਲੇ ਦੀਵੇ ਦਿੱਤੇ ਪਰਵਾਨਾ ਪਰਕਰਮਾ ਪਿਆ ਕਰਦਾ ਸੀ ਪਤੰਗਾ। ਸ਼ਾਇਰ ਦਾ ਖਿਆਲ ਤੇ ਪਤਾ ਹੈ ਸ਼ਾਇਰ ਕੀ ਆਉਂਦਾ ਹੈ, ਕਵੀ ਕੀ ਆਉਂਦਾ ਹੈ। ਇਹ ਜਿਹੜਾ ਰਿਸ਼ੀ ਲਫ਼ਜ਼ ਹੈ ਨਾ ਸੰਸਕ੍ਰਿਤ ਦਾ, ਇਹਦੇ ਅਰਥ ਕਵੀ ਨੇ। ਦੋ ਤਰ੍ਹਾਂ ਦੇ ਕਵੀ ਆਉਂਦੇ ਨੇ, ਇੱਕ ਉਹ ਕਵੀ ਜੋ ਪੜ੍ਹ ਕੇ ਸੁਣ ਕੇ ਸਟੱਡੀ ਕਰਕੇ ਤੁਕਬੰਦੀ ਕਰਕੇ ਅਕਸ਼ਰਾਂ ਨੂੰ ਜੋੜ ਕੇ ਸ਼ਾਇਰੀ ਪੇਸ਼ ਕਰਦੇ ਨੇ। ਇੱਕ ਉਹ ਨੇ ਜਿਨ੍ਹਾਂ ਦੇ ਅੰਦਰੋਂ ਸ਼ਾਇਰੀ ਇੰਜ ਨਿਕਲਦੀ ਹੈ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਬਿਲਕੁਲ ਨਿਰਮਲ ਜਲ। ਉਹਨਾਂ ਨੂੰ ਰਿਸ਼ੀ ਆਖਿਆ ਗਿਆ। ਗੁਰੂ ਨਾਨਕ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਨੇ। ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰਾ। ਜਿਹੜੇ ਤੁਕਬੰਦੀ ਕਰਦੇ ਨੇ, ਇਹ ਹੌਜ਼ ਦਾ ਪਾਣੀ ਆਉਂਦਾ ਦੂਜੀ ਥਾਂ ਤੋਂ ਇਕੱਠਾ ਕੀਤਾ ਗਿਆ, ਟੰਕੀ ਦਾ ਪਾਣੀ, ਮੈਲਾ ਵੀ ਹੋ ਸਕਦਾ ਗੰਦਾ ਵੀ ਹੋ ਸਕਦਾ। ਐਸੇ ਸ਼ਾਇਰ ਕਵੀਆਂ ਦਾ ਚਰਿੱਤਰ ਮਲਿਨ ਵੀ ਹੋ ਸਕਦਾ, ਪਰ ਰਿਸ਼ੀ ਕਵੀ ਉਹ ਸ਼ਾਇਰ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਇਹ ਗਹਿਰੇ ਬੋਲ ਉਹਨਾਂ ਦੀ ਅੰਤਰ ਆਤਮਾ ਚੋਂ ਨਿਕਲਦੇ ਨੇ, ਉਹਨਾਂ ਦਾ ਅਨੁਭਵ ਹੁੰਦਾ ਹੈ। ਸੰਤਨ ਕੀ ਸੁਣ ਸਾਖ ਸਾਚੀ ਸਾਖੀ, ਸੋ ਬੋਲੇ ਜੋ ਵੇਖੇ ਆਖੀ, ਜੋ ਵੇਖਦੇ ਨੇ ਕਹਿ ਦਿੰਦੇ ਨੇ। ਸਿਰਫ ਤੁਕਬੰਦੀ ਨਹੀਂ ਕੀਤੀ। ਇਕਬਾਲ ਕੁਛ ਉਹਨਾਂ ਹੀ ਸ਼ਾਇਰਾਂ ਦੇ ਚੋਂ ਹੈ ਜੋ ਥੋੜਾ ਬਹੁਤ ਅਨੁਭਵ ਰੱਖਦਾ ਹੈ। ਇਸ ਵਾਸਤੇ ਸ਼ਾਇਰ ਦੀ ਵਿਆਖਿਆ ਕਰਦਿਆਂ ਹੋਇਆ ਉਹ ਕਹਿੰਦਾ ਹੈ, ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਂਖ। ਕਹਿੰਦਾ ਕੰਨਾਂ ਚ ਦਰਦ ਹੋਵੇ ਅੱਖਾਂ ਰੋਂਦੀਆਂ ਨੇ, ਦੰਦਾਂ ਚ ਦਰਦ ਹੈ ਅੱਖਾਂ ਰੋਂਦੀਆਂ ਨੇ, ਮੱਥਾ ਪੀੜ ਹੈ ਜਾਂ ਸਰੀਰ ਦੇ ਕਿਸੇ ਹੋਰ ਅੰਗ ਦੇ ਚ ਦਰਦ ਹੈ, ਜੋੜ ਦੁਖਦੇ ਨੇ ਰੋਂਦੀਆਂ ਤੇ ਅੱਖਾਂ ਨੇ। ਸਰੀਰ ਦੇ ਸਾਰੇ ਜਿਹੜੇ ਉਜ਼ੂ ਨੇ ਇੰਦਰੇ, ਇਹਨਾਂ ਦੀ ਪੀੜਾ ਅੱਖਾਂ ਪ੍ਰਗਟ ਕਰਦੀਆਂ। ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਂਖ, ਕਿਸ ਕਾ ਦਰਦ ਹਮ ਦਰਦ ਸਾਰੇ ਜਿਸਮ ਕੀ ਹੋਤੀ ਹੈ ਆਂਖ। ਇਕਬਾਲ ਕਹਿੰਦਾ ਸ਼ਾਇਰ ਕਵੀ ਤੇ ਅੱਖ ਹੁੰਦਾ ਸਮਾਜ ਦੀ, ਸੰਸਾਰ ਦੀ ਉਹ ਅੱਖ ਹੁੰਦਾ। ਕਿਧਰੇ ਵੀ ਪੀੜ ਹੈ, ਕਿਧਰੇ ਵੀ ਕੋਈ ਸਮੱਸਿਆ ਹੈ, ਉਹਦੀ ਅੱਖਾਂ ਚੋਂ ਨਿਕਲਦੀ, ਉਹਦੀ ਅੱਖਾਂ ਚੋਂ ਪ੍ਰਗਟ ਹੁੰਦੀ ਹੈ। ਪਤੰਗੇ ਤੇ ਪਰਵਾਨੇ ਦੀ ਗੋਸ਼ਟੀ ਲਿਖੀ ਹੈ ਇਸਨੇ, ਬੜੀ ਗਹਿਰਾਈਆਂ ਨੂੰ ਛੋਇਆ ਇਸਨੇ। ਉੱਪਰ ਜੁਗਨੂ ਦੇ ਚਮਕ ਤੇ ਥੱਲੇ ਦੀਵੇ ਦੀ ਚਮਕ ਤੇ ਕਰ ਰਿਹਾ ਪਰਵਾਨਾ ਪਰਕਰਮਾ। ਪਰਵਾਨੇ ਨੇ ਤਾਨਾ ਜ਼ਨੀ ਕੀਤੀ ਜੁਗਨੂ ਤੇ। ਇਕਬਾਲ ਇੰਜ ਲਿਖਦਾ, ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂ। ਐ ਜੁਗਨੂ ਤੂੰ ਮੇਰੀ ਦੁਨੀਆਂ ਤੋਂ ਦੂਰ ਹੈ, ਪਰਵਾਨਾ ਇੰਜ ਕਹਿ ਰਿਹਾ, ਕਿਉਂਕਿ ਤੇਰੀ ਅੱਗ ਦੇ ਚ ਸੋਜ ਨਹੀਂ ਹੈ, ਤਪਸ਼ ਨਹੀਂ ਹੈ।

मैं जिस दीवे दी परिक्रमा कर रहा हूं, ये सोज है, ये तपश है, ये सेक है, पर तेरी अग ठंडी अग है, भावें चमक है तेरे को, भावें तू भी रोशनी का आशिक है, पर तेरी रोशनी ठंडी है, तेरी अग ठंडी है, वो तपश नहीं है। इस वास्ते जिथे मैं पहुंचे हैं उथे तू नहीं है। परवाने की मंजिल से बहुत दूर है जुगनू, क्यों आतिशे बेसोज पे मगरूर है जुगनू। अगों फिर जुगनू बोले इकबाल लिख देना, फिर जुगनू परवाने नु समझांदा है। जुगनू कहिंदा है अल्लाह का शुक्र है कि परवाना नहीं मैं, दरयूजा गर आतिश बेगाना नहीं मैं। ठीक है मेरी अग ठंडी सही, पर है ते अपनी, मैं अपनी अग च मस्ता, तू ते दूजियां दे दीवियां ते सड़दा फिरदा है, तू ते पराई तात लई फिरदा है, तू ते पराए साड़े लई फिरदा है, तू ते दूजियां दे दीवियां ते जलदा फिरदा, असि अपनी अग दे च मस्त। खूब चोट कीती है इस शायर ने, बहुत सारे लोग दूजियां दे दीवियां ते सड़दे रहिंदे, पराई अग चुकी फिरदे ने। ते महाराज कहिंदे जिस दे अंदर तात पराई होवे तिसदा कदे ना होवे भला, भुल के भी उस मनुख का भला नहीं हो सकता किसदा जो अपने अंदर पराई तात रखदा है। मैं एक दफा फिर दोहरावां, जिहदे अंदर पराए साड़े होणगे उहदी सोचनी की होवेगी, मेरे सिर ते भावें पग रवे भावें ना रवे दूजे दी लैणी चाहीदी, मेरा घर बने भावे ना बने दूजे दा टहना चाहिदा, मेरे घर मुंडा होवे भावे ना होवे दूजे दा मरना चाहिदा, मैनू इज्जत मिले भावे ना मिले दूजे दी बेइज्जती होनी चाहिदी, मेरा नफा होवे भावे ना होवे दूजे दा नुकसान ते होना ही चाहिदा। गुरु अर्जन देव जी महाराज कहिंदे ऐसा मनुख अपने लिए खुद दोजक बनांदा है, अपने लिए खुद नरक बनांदा है। सतगुरु कहिंदे ने हिरदे च सारियां लई भलाई दा जज्बा पैदा होया है। मेरे ख्याल रूए जमीन ते इक्को एक स्थान है गुरु नानक दा घर, जिथे सारियां दे भले दी अरदास कीती जांदी है। नानक नाम चढ़दी कला तेरे भाणे सरबद हद हो गई, इक्को ही मंदिर है इस तरह का रूहे जमीन ते। बिसर गई सब तात पराई जब ते साध संगत मोए पाई, सबको मीत हम आपन कीना सारे मेरे मित्र ने। हुण मैं अर्ज करा रामायण दे करता श्री राम दे महान भगत तुलसी, वो कहिंदे ने मित्रता ते उत्थे हो सकदी जिथे छे गुण आपस दे च मेल खान, उंज नहीं हो सकदी। गुरु अंगद देव जी दा एक बड़ा कीमती श्लोक है, नाल इयाणे दोस्ती वड्डा रूसों न्यो, पानी अंदर लीक द्यो तिसदा थाउ न थे। दोस्ती बराबरी दे तल ते आउंदी है, मित्रता बराबरी दे तल ते आउंदी है। 70 साल दा बुढ़ा ते 5 साल दा बच्चा दोस्ती नहीं हो सकती, दादे दे पोतरे दा संबंध ते हो सकदा है मोह ममता दा, मित्रता नहीं होवेगी, दोस्ती नहीं होवेगी। दोस्ती लई बराबरी दा गल चाहिदा है, मित्रता हमेशा बराबरी दे तल ते आउंदी। नाल इयाणे दोस्ती वड्डा रोस, अपने तो वड्डे नाल दोस्ती नहीं हो सकती। एक 5 साल दे बच्चे दी 80 साल दे बुढ़े नाल की खाक दोस्ती होवेगी, किस तरह होवेगी। 70 साल दा बिरध 5 साल दे बच्चे नाल की दोस्ती पावेगा। मासूम बच्चा है, मां बाप उस नाल तुतला के बोलदे ने, क्योंकि बच्चा जे तुतला के बोलदा है ठीक ढंग नाल बोलदा नहीं, बच्चे दे तल ते आके ही बच्चे नाल गल करनी पैंदी है, तां ही संबंध जोड़दे ने उंज नहीं। गुरु अंगद देव जी महाराज कहिंदे ने मित्रता बराबरी दे तल ते आउंदी है, छोटे ते वड्डे दे च नहीं आउंदी, कमजोर ते ताकतवर दी दोस्ती नहीं आउंदी।
ਮੂਰਖ ਤੇ ਸਿਆਣੇ ਦੀ ਦੋਸਤੀ ਨਹੀਂ ਆਉਂਦੀ, ਲੋਭੀ ਤੇ ਸੰਤੋਖੀ ਦੀ ਦੋਸਤੀ ਨਹੀਂ ਆਉਂਦੀ, ਕ੍ਰੋਧੀ ਤੇ ਸ਼ਾਂਤਮਈ ਦੀ ਦੋਸਤੀ ਨਹੀਂ ਆਉਂਦੀ। ਸੰਬੰਧ ਹੋ ਸਕਦੇ ਨੇ। ਦੋਸਤੀ ਲਈ ਬਰਾਬਰੀ ਦਾ ਤਲ ਚਾਹੀਦਾ। ਦੋ ਸੰਤੋਖੀਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸ਼ਰਧਾਲੂਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸਿਆਣਿਆਂ ਦੀ ਦੋਸਤੀ ਹੋ ਸਕਦੀ। ਇੱਕ ਮੂਰ, ਇੱਕ ਸਿਆਣਾ, ਇੱਕ ਕ੍ਰੋਧੀ, ਇੱਕ ਸ਼ਾਂਤਮਈ, ਕਿਸ ਤਰ੍ਹਾਂ ਦੋਸਤੀ ਹੋਵੇਗੀ? ਦੋਸਤੀ ਲਈ, ਮਿੱਤਰਤਾ ਲਈ ਬਰਾਬਰੀ ਦਾ ਤਲ ਚਾਹੀਦਾ ਹੈ। ਲੇਕਿਨ ਸਾਰਿਆਂ ਨੂੰ ਆਪਣਾ ਬਣਾਉਣਾ ਹੈ, ਇਹਦੇ ਵਾਸਤੇ ਨਹੀਂ। ਹੁਣ ਬਰਾਬਰੀ ਦਾ ਤਲ ਹੈ ਭਾਵੇਂ ਨਹੀਂ ਹੈ, ਇਹ ਕੋਈ ਗੱਲ ਨਹੀਂ। ਇੱਕ ਬੱਚਾ ਬਰਾਬਰੀ ਨਹੀਂ ਕਰ ਸਕਦਾ ਇੱਕ 7 ਸਾਲ ਦੇ ਬਜ਼ੁਰਗ ਦੀ, ਕਿਸ ਤਰ੍ਹਾਂ ਬਰਾਬਰੀ ਕਰੇਗਾ? ਸਰੀਰਕ ਬਲ ਕਰਕੇ ਵੀ ਬਰਾਬਰ ਨਹੀਂ ਕਰ ਸਕਦਾ, ਦਿਮਾਗੀ ਸੋਚ ਕਰਕੇ ਵੀ ਨਹੀਂ ਕਰ ਸਕਦਾ। ਲੇਕਿਨ ਫਿਰ ਵੀ ਮਮਤਾ ਦਾ ਮਾਰਾ ਹੋਇਆ ਦਾਦਾ ਕਹਿੰਦਾ ਮੇਰਾ ਆਪਣਾ ਹੈ, ਮੇਰਾ ਆਪਣਾ ਹੈ, ਉਹਦੇ ਨਾਲ ਪਿਆਰ ਕਰਦਾ ਹੈ, ਮੇਰਾ ਆਪਣਾ ਹੈ। ਇਹ ਗੱਲ ਵੱਖਰੀ ਹੈ। ਮਿੱਤਰਤਾ, ਦੋਸਤੀ ਬਰਾਬਰੀ ਦੇ ਤਲ ਤੇ ਹੁੰਦੀ ਹੈ, ਪਰ ਆਪਣੰਤ ਤੇ ਸਾਰਿਆਂ ਨਾਲ ਕੀਤੀ ਜਾ ਸਕਦੀ ਹੈ। ਸਭ ਕੋ ਉਮੀਦ ਹਮ ਆਪਣ ਕੀ ਨਾ, ਸਾਰਿਆਂ ਦੇ ਨਾਲ ਮੈਂ ਆਪਣੰਤ ਜੋੜ ਲਈ ਹੈ। ਕਵੀ ਤੁਲਸੀ ਰਾਮਾਇਣ ਦੇ ਕਰਤਾ ਕਹਿੰਦੇ ਨੇ, ਮਿੱਤਰਤਾ ਉੱਥੇ ਹੀ ਆਉਂਦੀ ਹੈ ਜਿੱਥੇ 6 ਗੁਣ ਆਪਸ ਦੇ ਚ ਮੇਲ ਖਾ ਜਾਣ। ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ ਸੀ, ਔਰ ਵਾਕਈ ਬਹੁਤ ਸੋਝਵਾਨ ਨੇ ਤੁਲਸੀ, ਬੜੀਆਂ ਗਹਿਰੀਆਂ ਗੱਲਾਂ ਉਹਨਾਂ ਨੇ ਕਿਧਰੇ ਕਿਧਰੇ ਲਿਖੀਆਂ ਨੇ। ਉਹ ਕਹਿੰਦੇ ਨੇ, ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ ਖੱਟ ਲੱਖਣ ਪ੍ਰਗਟੇ ਜਹਾਂ ਤਹਿ ਮਿੱਤਰਤਾ ਜਾਣ। 6 ਗੱਲਾਂ ਆਪਸ ਵਿੱਚ ਮੇਲ ਖਾਣੀਆਂ ਸਨ। ਇੱਛਾ, ਇੱਕ ਭਰਾ ਦੀ ਇੱਛਾ ਕੁਛ ਹੋਰ ਹੈ, ਦੂਜੇ ਦੀ ਇੱਛਾ ਕੁਛ ਹੋਰ ਹੈ, ਇੱਛਾਵਾਂ ਟਕਰਾ ਜਾਣਗੀਆਂ, ਇੱਛਾ ਟਕਰਾ ਜਾਏਗੀ। ਵਿਰੋਧੀ ਇੱਛਾਵਾਂ ਇੱਕ ਨਹੀਂ ਹੋਣ ਦੇਣਗੇ। ਮੇਰੀ ਇੱਛਾ ਕੁਛ ਹੋਰ ਹੈ, ਦੂਸਰੇ ਦੀ ਇੱਛਾ ਕੁਛ ਹੋਰ ਹੈ, ਵਿਪਰੀਤ ਇੱਛਾ ਹੈ। ਕਿਉਂਕਿ ਵਿਪਰੀਤ ਇੱਛਾ ਹੈ, ਮੁਖਾਲਫ ਇੱਛਾ ਹੈ, ਇਹ ਦੂਰੀ ਕਰ ਦੇਗੀ। ਤੁਲਸੀ ਕਹਿੰਦਾ, ਇੱਛਾ ਇੱਕ ਹੋਵੇ, ਆਸਾ ਇਸ਼ਟ, ਇਸ਼ਟ ਵੀ ਇੱਕ ਹੋਵੇ। ਸਾਰੀ ਦੁਨੀਆਂ ਵਿੱਚ ਕਿਸੇ ਦਾ ਕੋਈ ਇਸ਼ਟ, ਕੌਮ ਤੇ ਇੱਕੋ ਹੈ, ਸਾਡੇ ਹਿੰਦੂ ਵੀਰ ਇੱਕੋ ਨੇ, ਪਰ ਸਾਰਿਆਂ ਦਾ ਇਸ਼ਟ ਇੱਕ ਨਹੀਂ ਹੈ। ਕਿਸੇ ਦਾ ਸ਼ਿਵਜੀ, ਕਿਸੇ ਦਾ ਬ੍ਰਹਮਾ, ਕਿਸੇ ਦਾ ਵਿਸ਼ਨੂੰ, ਕਿਸੇ ਦਾ ਰਾਮ, ਕਿਸੇ ਦਾ ਕ੍ਰਿਸ਼ਨ, ਕਿਸੇ ਦਾ ਮਹਾਕਾਲੀ, ਕੋਈ ਦੇਵ ਸਮਾਜੀਏ, ਕੋਈ ਆਰੀਆ ਸਮਾਜੀਏ, ਇੱਕੋ ਹੀ ਕੌਮ ਹੈ, ਇਸ਼ਟ ਅਲੱਗ ਅਲੱਗ ਨੇ। ਦੂਰ ਕਿਉਂ ਜਾਓ? ਤੁਲਸੀ ਦੇ ਇਸ਼ਟ ਸ੍ਰੀ ਰਾਮ ਨੇ। ਇਹ ਜਦ ਮਥੁਰਾ ਦੇ ਚ ਆਏ ਕਥਾ ਕਰਨ ਲਈ, ਉਹਨਾਂ ਦਿਨਾਂ ਚ ਕਥਾ ਕਰਦੇ ਸਨ ਚੱਲ ਫਿਰ ਕੇ। ਮਥੁਰਾ ਦੇ ਚ ਆਏ, ਅੱਧਾ ਸ਼ਹਿਰ ਇਕੱਠਾ ਹੋਇਆ। ਮੂਰਤੀ ਸ੍ਰੀ ਕ੍ਰਿਸ਼ਨ ਦੀ ਸੀ, ਤੁਲਸੀ ਨੇ ਮੱਥਾ ਨਹੀਂ ਟੇਕਿਆ, ਉਹ ਖੁਦ ਲਿਖਦੇ ਨੇ। ਉਹਨਾਂ ਦੀ ਖੁਦ ਦੀ ਲਿਖਤ ਨਾ ਆਉਂਦੀ ਤੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਸੀ। ਆਖਿਰ ਤਾਰਕਿਕ ਲੋਕਾਂ ਨੇ ਕਿਹਾ, ਤੁਸੀਂ ਇਤਨੇ ਵੱਡੇ ਭਗਤ, ਇਤਨੇ ਵੱਡੇ ਗਿਆਨੀ, ਇਤਨੇ ਵੱਡੇ ਲੇਖਕ ਕਵੀ, ਤੁਸੀਂ ਮੱਥਾ ਕਿਉਂ ਨਹੀਂ ਟੇਕਿਆ? ਤੁਸੀਂ ਸਿਰ ਕਿਉਂ ਨਹੀਂ ਝੁਕਾਇਆ? ਤੂੰ ਕਵੀ ਸਨ, ਕਵਿਤਾ ਚ ਦੱਸਦੇ ਨੇ, ਕੈਸੀ ਸੁੰਦਰ ਛੱਬ ਬਣੇ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੌਨਵੇਂ ਜੋ ਧਨਸ਼ਬਾਨ ਹੋਏ ਹਾਥ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀਧਰ ਦਾ ਪੁਜਾਰੀ ਨਹੀਂ। ਹਾਂ, ਮੁਰਲੀ ਦੀ ਥਾਂ ਤੇ ਧਨਸ਼ਬਾਨ ਦੇ ਦਿਓ ਤਾਂ ਮੈਂ ਝੁਕਦਾ, ਉਂਝ ਨਹੀਂ ਝੁਕਾਂਗਾ। ਤੁਲਸੀ ਕੋਈ ਮਾਮੂਲੀ ਪੱਧਰ ਦਾ ਮਨੁੱਖ ਨਹੀਂ ਹੈ, ਰਾਮਾਇਣ ਦਾ ਕਰਤਾ ਹੈ। ਕੋਈ ਮਾਮੂਲੀ ਇਨਸਾਨ ਨਹੀਂ, ਭਾਰਤ ਦੇ ਚੋਟੀ ਦੇ ਵਿਦਵਾਨਾਂ ਚ ਗਿਣਿਆ ਜਾਂਦਾ ਹੈ। ਕੋਈ ਆਮ ਪੱਧਰ ਦਾ ਮਨੁੱਖ ਨਹੀਂ, ਚੋਟੀ ਦੇ ਭਗਤਾਂ ਦੀ ਸ਼ੁਮਾਰ ਹੁੰਦਾ ਹੈ। ਕੈਸੀ ਸੁੰਦਰ ਛੱਬ ਬਣੀ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੌਨੇ ਵੇ ਜੋ ਧਨਸ਼ਬਾਨ ਹੋਏ ਆਤ। ਤੋ ਤੁਲਸੀ ਕਹਿੰਦੇ ਨੇ, ਮਿੱਤਰਤਾ ਉੱਥੇ ਆਉਂਦੀ ਹੈ ਇਸ਼ਟ ਇੱਕ ਹੋਵੇ। ਇਹ ਨਹੀਂ ਮੇਰਾ ਇਸ਼ਟ ਕੁਝ ਹੋਰ ਹੈ, ਦੂਜੇ ਦਾ ਇਸ਼ਟ ਕੁਝ ਹੋਰ ਹੈ, ਮਿੱਤਰਤਾ ਨਹੀਂ ਹੋਵੇਗੀ। ਮੇਰੀ ਇੱਛਾ ਕੁਝ ਹੋਰ ਹੈ, ਦੂਜੇ ਦੀ ਇੱਛਾ ਕੁਝ ਹੋਰ ਹੈ, ਨੇੜਤਾ ਨਹੀਂ ਹੋਵੇਗੀ। ਇੱਛਾਵਾਂ ਟਕਰਾ ਜਾਣਗੀਆਂ, ਇਸ਼ਟ ਟਕਰਾ ਜਾਣਗੇ।
आसा इष्ट उपासना। तुलसी कहिंदा उपासना दा ढंग भी एक होवे, ए नहीं कोई पूजा पाठ करे ते कोई नमाज पढ़े, कोई जप करे ते कोई तप करे, कोई प्राणायाम करे कोई योग साधना साधे, कोई रेचक कुंभक करे कोई नेती धोती दी क्रिया साधे। कहिंदा नहीं, उपासना दा ढंग भी एक होवे। दूजा नमाज पिया पढ़दा एक पूजा पिया करदा, तुलसी कहिंदे ने मित्रता नहीं होवेगी, उपासना एक नहीं है, इष्ट एक नहीं है, इच्छा एक नहीं है। आसा इष्ट उपासना, खान पान पैरान ते खाने विच भी सहमति हो गए। खाना हर धर्म ने कुछ खाने नु वर्जित गिने, ए ना खाओ। लंबा चौड़ा खुलासा ना करिए। कुछ साधु भारत विच ऐसे भी ने जो दूध भी नहीं पींदे, कहंदे ने ए लिक्विड मास है, ये सॉलिड मास नहीं है, लिक्विड मास है, ये लाल मास नहीं है, चिट्टा मास है, नहीं पींदे, परहेज करते हैं, वो नहीं पींदे। और बेशतर उसनु अमृत मनदे ने दुध नु। गुरबाणी कहंदी है पशु मिले चंगियाईयां खड़खावे अमृत दे, अमृत देंदियां ने गऊआं मज्जां, पर वो कहंदे नहीं, ये लिक्विड मास है, तरल मास है। एक ठोस मास होंदा एक तरल मास है, कहंदे तरल मास है, आखिर मास दा निचोड़ है और की है, नहीं पींदे, बड़ा परहेज करदे ने। मुख्तसर मैं अर्ज करा, तुलसी कहंदा खान दे च भी सहमति होवे, ए नहीं एक आखे मेरा धर्म इजाजत देंदा इस खाने नु, एक आखे मेरा नहीं। आसा इष्ट उपासना, खान पान पैरान। मैं ईसाई मिशनरी देखे ने चर्च दे च भी शराब पी लेंदे ने, उंज मैनू नहीं पता सी, रोचेस्टर इंग्लैंड दा एक शहर है, गुरुद्वारा ते चर्च आमने सामने ने, ते ईसाई जरा खुले सुभा दे आंदे ने, क्रिश्चन गुरुद्वारे आ जांदे सन, पादरी भी आ जांदा सी। एक दिन मैनू कह गए वे 10-15 मिनट आके बोलिया, ते मैं उन्हां नूं कह मेरी इंग्लिश बहुत ढिली मठी है, कहण लगे नहीं मैं अंबाले रहा, किधरे अंबाले चर्च दे च रहा होणा, अंग्रेजां दे राज दे समय बुजुर्ग है। कहिंदा मैनू हिंदी आउंदी होर बथेरियां नूं आउंदी, तुसीं उर्दू च बोलना हिंदी च बोलना। मैं कहा चलो फिर ठीक है, काम चल जाएगा। ये खुले सुभा दे आउंदे ने, इन्हां दा सिलसिला थोड़ा जिहा फराग दिली वाला है, बर्दाश्त जो है करदे ने। पर मैं देख के हैरान हो गया, चर्च दे अंदर बार सी बनी हुई, पी रहे सन, क्या हद हो गई। इस्लाम हराम कहंदा है, गुरबाणी कहंदी है जिस जित पीते मत दूर होए बरल पवे विच आए। मुख्तसर मैं अर्ज करा, तुलसी कहंदा है खाने विच भी सहमति होवे, पीण विच भी सहमति होवे, ए नहीं एक आखे नहीं ये दुध अमृत है, एक आखे नहीं मास है, नहीं पीना, एक मास खाई दा एक मास पीना है, मास पीना भी है मास खाना भी है। खान पान पहरान ते पहनन दे च भी सहमति होवे, पहरावा एक होवे। ये छे गल्लां आपस दे च मेल खान ते मित्रता हो सकती है, वरना नहीं। तुलसी दे इस सलोक दे मुताबक ते ए मित्रता रूहे जमीन ते हो ही नहीं सकती। सारी दुनिया दा खाना इस एक किस तरह करिए, भारत दा खाना ही एक नहीं है, बंगाली कुछ और खांदे ने, असामी कुछ और खांदे ने, पंजाबियां दा होर खाना है, कश्मीरियां दा होर है, गुजरातियां दा होर है। पिछले दिन जब 300 साल खालसा साजना दिवस मनाया गया सी, ते दास दी सेवा श्रोमणी कमेटी दी तरफों सारे भारत दे वड्डे वड्डे शहर खास करके सूबियां दी जिहदे राजधानियां सन उन्हां दी सी, जथेदार साहब भी नाल सन, 4-5 जथे और 4-5 विद्वान पहुंचे सी गांधी धाम गुजरात देश।
ਉੱਥੇ ਲੰਗਰ ਦੀ ਮੰਗ ਕਰ ਲਈ ਸੀ ਇੱਕ ਗੁਜਰਾਤੀ ਸੱਜਣ ਨੇ ਵੀ ਲੰਗਰ ਮੈਂ ਬਣਾਉਣਾ, ਮੈਨੂੰ ਇਜਾਜ਼ਤ ਦਿਓ। ਤੋ ਸਿੰਘ ਸਭਾ ਨੇ ਮੰਗ ਲਿਆ ਵੀ ਠੀਕ ਹੈ, ਸ਼ਰਧਾ ਨਾਲ ਕਹਿੰਦਾ ਪਿਆ ਤੇ ਚਲੋ ਇਹ ਬਣਾਵੇ। ਤੋ ਆਪਣੇ ਲਾਂਗਰੀ ਵੀ ਗੁਜਰਾਤੀ ਲਿਆਇਆ ਸੀ। ਦੀਵਾਨ ਦੀ ਸਮਾਪਤੀ ਹੋਈ, ਪੰਗਤਾਂ ਲੱਗੀਆਂ, ਅਖੀਰ ਦੇ ਜਾ ਕੇ ਦਾਸ ਬੈਠਾ ਸੀ ਨਾਲ ਹੋਰ ਸਾਥੀ, ਤੇ ਸਾਗ ਸਬਜ਼ੀਆਂ ਜਿਹੜੀਆਂ ਅੱਗੇ ਰੱਖੀਆਂ ਗਈਆਂ ਨਾ ਦਾਲ ਮਿੱਠੀ ਸੀ। ਮੈਂ ਕਿਹਾ ਹੱਦ ਹੋ ਗਈ, ਇਹਨਾਂ ਕੋਲ ਲੂਣ ਦੀ ਥਾਂ ਤੇ ਚੀਨੀ ਪੈ ਗਈ। ਤੇ ਮੈਨੂੰ ਉੱਥੋਂ ਦੇ ਸਕੱਤਰ ਸਾਹਿਬ ਕਹਿਣ ਲੱਗੇ, ਨਹੀਂ ਗਹਿਣੀ ਜੀ, ਇਹ ਦਾਲ ਦੇ ਚ ਮਿੱਠਾ ਹੀ ਪਾਉਂਦੇ ਨੇ, ਗੁੜ ਪਾਉਂਦੇ ਨੇ, ਹੁਣ ਕੋਈ ਹੋਰ ਸੂਬਾ ਨਹੀਂ ਪਾਉਂਦਾ, ਇਹ ਪਾਉਂਦੇ ਨੇ। ਇਹ ਤੇ ਦਾਲ ਵੀ ਮਿੱਠੀ ਬਣਾਉਂਦੇ ਨੇ, ਨਮਕ ਵੀ ਪਾਉਣਗੇ, ਰੱਜ ਕੇ ਗੁੜ ਵੀ ਪਾ ਛੱਡਦੇ ਨੇ। ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ, ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਮਰਾਠੇ ਕੁਝ ਹੋਰ ਖਾਂਦੇ ਨੇ, ਤਮਿਲ ਕੁਝ ਹੋਰ ਖਾਂਦੇ ਨੇ, ਕੰਨੜ ਕੁਝ ਹੋਰ ਖਾਂਦੇ ਨੇ, ਤੇਲਗੂ ਕੁਝ ਹੋਰ ਖਾਂਦੇ ਨੇ, ਰਾਜਸਥਾਨੀਆਂ ਦਾ ਖਾਣਾ ਕੁਝ ਹੋਰ ਹੈ। ਪਹਿਲੇ ਤੇ ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ, ਸਾਰੀ ਦੁਨੀਆਂ ਦਾ ਖਾਣਾ ਇੱਕ ਕਿਵੇਂ ਕਰਾਂਗੇ? ਫਿਰ ਸਾਰੀ ਦੁਨੀਆਂ ਦੀਆਂ ਇੱਛਾਵਾਂ, ਘਰ ਦੇ ਚਾਰ ਬੱਚੇ ਹੁੰਦੇ ਨੇ, ਉਹਦੀਆਂ ਮੁਖਤਲਿਫ ਰਾਏ ਹੁੰਦੀ ਹੈ, ਵੱਖ ਵੱਖ ਇੱਛਾ ਹੁੰਦੀ ਹੈ। ਖਾਣ ਦੀ ਸਹਿਮਤੀ, ਪੀਣ ਦੀ ਸਹਿਮਤੀ, ਇੱਛਾ ਇੱਕ। ਗੁਰੂ ਨਾਨਕ ਨੇ ਇੱਕ ਨੁਕਤਾ ਬਿਆਨ ਕੀਤਾ, ਮੁਖਤਸਰ ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਸ਼ਟ ਇੱਕ ਹੋਣਾ ਚਾਹੀਦਾ, ਕੋਈ ਗੱਲ ਨਹੀਂ। ਖਾਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਵੀ ਇੱਕ ਨਹੀਂ ਹੈ ਕੋਈ ਗੱਲ ਨਹੀਂ, ਵੱਖ ਵੱਖ ਇੱਛਾ ਇਹ ਵੀ ਚੱਲੇਗਾ। ਉਪਾਸ਼ਨਾ ਦਾ ਢੰਗ ਅਗਰ ਇੱਕ ਨਹੀਂ ਹੈ ਕੋਈ ਗੱਲ ਨਹੀਂ, ਨਮਾਜ਼ ਵੀ ਚੱਲੇਗੀ, ਪੂਜਾ ਪਾਠ ਵੀ ਚੱਲੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰੂ ਕਹਿੰਦੇ ਨੇ, ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੱਟ ਸਮਝਿਆ ਗਿਆ, ਘੱਟ ਬਿਆਨ ਕੀਤਾ ਗਿਆ, ਇਸ ਵਾਸਤੇ ਬੜੇ ਭਾਰੀ ਮੁਗਲਦੇ ਨੇ। ਸਤਿਗੁਰੂ ਕਹਿੰਦੇ ਨੇ, ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ। ਹੇ ਪ੍ਰਭੂ, ਕਿਧਰੇ ਤੂੰ ਹਿੰਦੂ ਹੈ, ਤੂੰ ਹੀ ਹਿੰਦੂ ਹੈ, ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਹੀ ਕਰ ਰਿਹਾ, ਇਹ ਤੂੰ ਹੀ ਹੈ। ਪਰ ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਿਧਰੇ ਤੂੰ ਹਿੰਦੂ ਨਹੀਂ ਹੈ, ਮੁਸਲਮਾਨ ਹੈ, ਮੁਨਾਰੇ ਦੇ ਚੜ ਕੇ ਬਾਂਗ ਦੇ ਰਿਹਾ, ਅਜ਼ਾਨ ਦੇ ਰਿਹਾ, ਪਰ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਜੀ ਦੀ। ਕਾਹੂ ਹੋਏ ਕਿ ਹਿੰਦੂ ਆ, ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਹੂ ਕੋ ਬਕਾਵ ਹੋਏ ਪੁਰਾਨ ਕੋ ਪੜਤ ਮਤ, ਕਤਹੂ ਕੁਰਾਨ ਕੋ ਨਿਦਾਨ ਜਾਨ ਲੇ ਤੋ। ਕਿਧਰੇ ਤੂੰ ਪੁਰਾਣਾਂ ਦਾ ਗਿਆਤਾ ਹੈ, ਵੇਦਾਂ ਦਾ ਗਿਆਤਾ ਹੈ, ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ, ਸਾਰੀ ਕੁਰਾਨ ਤੈਨੂੰ ਹਿਫਜ਼ ਹੈ। ਇਹ ਪੁਰਾਣਾਂ ਦੇ ਗਿਆਤਾ, ਇਹ ਕੁਰਾਨ ਦੇ ਹਾਫਿਜ਼, ਪ੍ਰਭੂ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ, ਕੋਈ ਗੱਲ ਨਹੀਂ, ਕੋਈ ਕੁਰਾਨ ਪੜ੍ਹਦਾ ਤੇ ਠੀਕ ਹੈ, ਕੋਈ ਨਮਾਜ਼ ਪੜ੍ਹਦਾ ਤੇ ਠੀਕ ਹੈ, ਕੋਈ ਪੂਜਾ ਪਾਠ ਕਰਦਾ ਤੇ ਠੀਕ ਹੈ। ਸਤਿਗੁਰੂ ਕਹਿੰਦੇ ਨੇ, ਇਸ਼ਟ ਇੱਕ ਹੋਣਾ ਚਾਹੀਦਾ, ਇੱਕ ਇਸ਼ਟ ਖੁਦਾ ਪਰਮਾਤਮਾ ਅਕਾਲ ਪੁਰਖ, ਨਾਮ ਉਸਦੇ ਅਲੱਗ ਹੋਵਣ। ਨਾਮਾਂ ਤੇ ਵੀ ਮਨੁੱਖ ਲੜ ਪੈਂਦੇ ਨੇ। ਮੈਂ ਦੇਖਦਾ ਇਹ ਜਿਹੜਾ ਸੂਰਜ ਹੈ ਇਹਦਾ ਇੱਕ ਨਾਮ ਨਹੀਂ ਹੈ, ਇਹਨੂੰ ਸੰਸਕ੍ਰਿਤ ਦੇ ਭਾਨ ਕਹਿੰਦੇ ਨੇ, ਰਵੀ ਕਹਿੰਦੇ ਨੇ, ਸੂਰਜ ਕਹਿੰਦੇ ਨੇ, ਫਿਰ ਇਸ ਨੂੰ ਪਰਸ਼ੀਅਨ ਦੇ ਆਫਤਾਬ ਕਹਿੰਦੇ ਨੇ, ਖੁਰਸ਼ੀਦ ਕਹਿੰਦੇ ਨੇ, ਇਹਨੂੰ ਇੰਗਲਿਸ਼ ਦੇ ਸਨ ਕਹੇ ਜਾਂਦੇ ਨੇ। ਹੁਣ ਝਗੜਾ ਇਸ ਗੱਲ ਦਾ ਨਹੀਂ, ਤੂੰ ਖੁਰਸ਼ੀਦ ਕਿਉਂ ਕਹਿ ਰਿਹਾ, ਰਵੀ ਆਖ, ਤੂੰ ਰਵੀ ਕਿਉਂ ਕਹਿ ਰਿਹਾ, ਸੂਰਜ ਆਖ, ਸਾਰੇ ਨਾਮ ਸੂਰਜ ਦੇ, ਔਰ ਸੂਰਜ ਦੇ ਨਾਮ ਕਰਕੇ ਝਗੜਾ ਨਹੀਂ ਹੈ। ਪਰ ਜਿਹੜਾ ਮਹਾਂ ਸੂਰਜ ਪਰਮਾਤਮਾ ਹੈ, ਪਰਮਾਤਮਾ ਦੇ ਅਖਰੀ ਅਰਥ ਨੇ ਮਹਾਂ ਚਾਨਣ, ਜੋ ਹਜ਼ਾਰਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਕਈ ਕੋਟ ਸਸੀਅਰ ਸੂਰ ਨਿਕਤਰ, ਕਰੋੜਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਉਹ ਮਹਾਂਸੂਰਜ, ਉਹਦੇ ਅਗਰ ਬਹੁਤ ਸਾਰੇ ਨਾਮ ਆਵਣ ਤੇ ਝਗੜਾ, ਅੱਲਾ ਤੇ ਰਾਮ ਦਾ ਝਗੜਾ। ਗੁਰੂ ਨਾਨਕ ਕਹਿੰਦੇ ਨੇ, ਬਲਹਾਰੀ ਜਾਓ ਜੇ ਤੇਰੇ ਨਾਮ ਹੈ, ਇਹ ਪ੍ਰਭੂ ਮੈਂ ਸਦਕੇ ਜਾਣਾ ਜਿਤਨੇ ਵੀ ਤੇਰੇ ਨਾਮ ਨੇ, ਕੁਰਬਾਨ ਜਾਣਾ। ਇਸ ਤਰ੍ਹਾਂ ਦਾ ਘਰ ਇੱਕੋ ਹੀ ਮਿਲੇਗਾ। ਬਲਹਾਰੀ ਜਾਓ ਜੇ ਤੇਰੇ ਨਾਮ ਹੈ, ਜਿਤਨੇ ਵੀ ਤੇਰੇ ਨਾਮ ਹੈ, ਕੁਰਬਾਨ ਜਾਂਦੇ ਆ। ਖਾਣਾ ਇੱਕ ਨਹੀਂ ਤੇ ਕੋਈ ਗੱਲ ਨਹੀਂ, ਇਸ ਤੇ ਕੀ ਝਗੜਾ ਕਰਨਾ? ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ।

ਇੱਕ ਚਾਹੀਦਾ, ਫਿਰ ਸਾਰੇ ਬ੍ਰਹਿਮੰਡ ਵਿੱਚ ਏਕਤਾ ਹੋ ਸਕਦੀ ਹੈ। ਔਰ ਸਾਰੇ ਉਸੇ ਤੋਂ ਆਏ ਨੇ, ਉਸੇ ਇੱਕ ਤੋਂ ਹੀ ਸਾਰੀ ਅਨੇਕਤਾ ਨੇ ਜਨਮ ਲਿਆ। ਅਨੇਕਤਾ ਇੰਝ ਹੈ ਜਿਵੇਂ ਸਾਗਰ ਇੱਕ ਹੈ ਤੇ ਲਹਿਰਾਂ ਅਨੇਕ ਨੇ, ਸੂਰਜ ਇੱਕ ਹੈ ਕਿਰਨਾਂ ਅਨੇਕ ਨੇ, ਪਰਮਾਤਮਾ ਇੱਕ ਹੈ ਸੰਸਾਰ ਤੇ ਅਨੇਕ ਨੇ, ਜੀਵ ਜੰਤੂ ਤੇ ਅਨੇਕ ਨੇ। ਇਸ ਸਾਰੀ ਅਨੇਕਤਾ ਦਾ ਉਸ ਇੱਕ ਨਾਲ ਸੰਬੰਧ ਜੁੜਿਆ ਹੋਇਆ। ਇਸ ਵਾਸਤੇ ਸਾਰੀਆਂ ਹੀ ਲਹਿਰਾਂ ਭਰਾ ਭਰਾ ਨੇ, ਭੈਣ ਭਰਾ ਨੇ, ਸਾਰੇ ਇੱਕ ਸਾਗਰ ਦੇ ਵਿੱਚ ਨੇ। ਰੱਬ ਨਾਲ ਜੁੜਿਆ ਹੋਇਆ ਮਨੁੱਖ ਸਾਰੇ ਸੰਸਾਰ ਦੇ ਨਾਲ ਭਾਈਚਾਰਾ ਬਣਾਉਂਦਾ। ਮੈਂ ਫਿਰ ਲਫ਼ਜ਼ ਦੁਹਰਾਵਾਂ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਦੂਰ ਕਰਦੇ ਨੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰਨਗੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਦੇ ਨੇੜੇ ਨਹੀਂ ਆਉਣ ਦਿੰਦੇ, ਇਹ ਵਿਚਾਰ ਬੰਦੇ ਨੂੰ ਰੱਬ ਦੇ ਨੇੜੇ ਵੀ ਨਹੀਂ ਜਾਣ ਦੇਣਗੇ, ਦੂਰ ਰਹੇਗਾ। ਹਕੀਕਤ ਹੈ, ਸੱਚਾਈ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਇਹ, ਸਭ ਕੋ ਉਮੀਦ ਹਮ ਆਪਣੇ ਕੀਨਾ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਕਰਮ ਉਹਨਾਂ ਦਾ ਇਹ, ਹਰਿਮੰਦਰ ਸਾਹਿਬ ਦੀ ਰਚਨਾ ਸਰੋਵਰ ਵਿੱਚ ਕੀਤੀ, ਸਰੋਵਰ ਗੁਰੂ ਰਾਮਦਾਸ ਜੀ ਨੇ ਬਣਾਇਆ ਹੈ। ਅੰਮ੍ਰਿਤਸਰ ਵਸਾਉਣ ਦੀ ਤੇ ਸਰੋਵਰ ਨੂੰ ਬਣਾਉਣ ਦੀ ਕਲਪਨਾ ਗੁਰੂ ਅਮਰਦਾਸ ਜੀ ਦੀ, ਕਾਰਿਏ ਆਰੰਭ ਕੀਤਾ ਗੁਰੂ ਰਾਮਦਾਸ ਜੀ ਨੇ। ਸਰੋਵਰ ਵਿੱਚ ਹਰਿਮੰਦਰ ਬਣਾਇਆ ਗੁਰੂ ਅਰਜਨ ਦੇਵ ਜੀ ਨੇ। ਹਿਫਾਜ਼ਤ ਦਾ ਸਾਰਾ ਇੰਤਜ਼ਾਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਕਾਲ ਤਖ਼ਤ ਬਣਾ ਕੇ। ਇੱਕ ਸ਼ਹਿਰ ਵਿੱਚ ਗੁਰੂ ਨਾਨਕ ਦੇ ਇਤਨੇ ਸਰੂਪਾਂ ਦੀ ਮਹਿਮਾ ਹੈ, ਮਿਹਨਤ ਹੈ, ਤਾਂ ਹੀ ਉਸਨੂੰ ਸਿੱਖੀ ਦਾ ਕੇਂਦਰ ਗਿਣਦੇ ਨੇ। ਲੇਕਿਨ ਗਜ਼ਬ ਦੀ ਗੱਲ, ਐਸੇ ਹਰਿਮੰਦਰ ਦੀ ਨੀਂਹ ਗੁਰੂ ਅਰਜਨ ਦੇਵ ਜੀ ਮੀਆਂ ਮੀਰ ਤੋਂ ਰਖਵਾਉਂਦੇ ਨੇ। ਔਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਦਾ, ਬਸ ਥੋੜਾ ਜਿਹਾ ਵਿਖਾਦ ਇੱਥੋਂ ਹੀ ਸ਼ੁਰੂ ਹੋ ਗਿਆ। ਸਤਾ ਸੱਤ ਨਾਲ ਟਕਰਾ ਗਈ। ਦੋ ਤਾਕਤਾਂ ਆਉਂਦੀਆਂ ਨੇ, ਇੱਕ ਬਾਹਰ ਦੀ, ਇੱਕ ਅੰਦਰ ਦੀ। ਬਾਹਰ ਦੀ ਤਾਕਤ ਨੂੰ ਕਹਿੰਦੇ ਨੇ ਸਤਾ, ਅੰਦਰ ਦੀ ਸ਼ਕਤੀ ਨੂੰ ਕਹਿੰਦੇ ਨੇ ਸੱਤ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਕੋਸ਼ਿਸ਼ ਸੀ ਕਿ ਸਤਾ ਸਤਵਾਦੀ ਦੇ ਹੱਥ ਚ ਹੋਵੇ। ਹੋਈ ਹੈ ਪਰ ਬਹੁਤ ਥੋੜੇ, ਕਦੀ ਕਦਾਈ ਰਾਜਾ ਜਨਕ। ਉਹ ਸਤਵਾਦੀ ਵੀ ਸੀ, ਸਤਾਧਾਰੀ ਵੀ ਸੀ, ਉਹ ਸੰਤ ਵੀ ਸੀ ਤੇ ਰਾਜਾ ਵੀ ਸੀ। ਰਾਮ ਨੂੰ ਲੈ ਲਈਏ, ਵਕਤ ਦੇ ਅਵਤਾਰੀ ਪੁਰਸ਼ ਨੇ, ਹਿਰਦਾ ਸੰਤ ਵਰਗਾ ਹੈ ਪਰ ਰਾਜੇ ਨੇ, ਹਕੂਮਤ ਹੈ। ਕ੍ਰਿਸ਼ਨ ਅਵਤਾਰ ਹੈ, ਸੰਤ ਹੈ, ਪਰ ਰਾਜਾ ਹੈ ਦੁਆਰਕਾ ਦਾ। ਗੁਜਰਾਤ ਵਿੱਚ ਇੱਕ ਛੋਟਾ ਜਿਹਾ ਇਲਾਕਾ ਦੁਆਰਕਾ, ਇਹ ਦੁਆਰਕਾ ਦੇ ਰਾਜਾ ਸਨ, ਨਾਲ ਛੋਟੇ ਜਿਹਾਂ ਕੁਝ 4-5 ਜਾਂ 10-20 ਪਿੰਡ ਆਉਣੇ ਨੇ ਦੁਆਰਕਾ, ਇਹ ਉੱਥੋਂ ਦੇ ਮਹਾਰਾਜਾ ਸਨ, ਰਾਜਨੀਤੀ ਚਲਾਉਂਦੇ ਸਨ। ਬਾਹਰ ਦੀ ਸਤਾ ਵੀ ਕੋਲ ਸੀ, ਅੰਦਰ ਦਾ ਸੱਤ ਵੀ ਕੋਲ ਸੀ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਰਾ ਲਾਇਆ, ਅਗਰ ਸਤਾ ਸਤਵਾਦੀ ਦੇ ਹੱਥ ਚ ਨਹੀਂ ਹੋਵੇਗੀ ਤਾਂ ਸਤਾ ਜ਼ੁਲਮ ਕਰੇਗੀ। ਸਤਾਧਾਰੀ ਆਪਣੇ ਪੈਰਾਂ ਥੱਲੇ ਮਜ਼ਲੂਮਾਂ ਨੂੰ ਰੋਂਦੇਗਾ, ਲਿਤਾੜੇਗਾ। ਸਤਾ ਸਤਵਾਦੀ ਦੇ ਹੱਥ ਚ ਹੋਵੇ, ਸੰਤ ਹੀ ਸਿਪਾਹੀ ਹੋਵੇ, ਸਿਪਾਹੀ ਸੰਤ ਹੋਵੇ, ਉਹ ਅੰਦਰੋਂ ਅਤਿਅੰਤ ਕੋਮਲ ਹੋਵੇ ਤਾਂ ਕਿ ਇਨਸਾਫ ਕਰ ਸਕੇ, ਉਹ ਅੰਦਰੋਂ ਅਤਿਅੰਤ ਮਿਠਾਸ ਨਾਲ ਭਰਿਆ ਹੋਵੇ ਤਾਂ ਕਿ ਉਹਦੇ ਅੰਦਰ ਵਿਤਕਰੇ ਨਾ ਹੋਣ। ਸਤਾ ਸਤ ਨਾਲ ਟਕਰਾ ਗਈ ਔਰ ਆਦਿ ਕਾਲ ਤੋਂ ਟਕਰਾਉਂਦੀ ਰਹੀ। ਮਿਸਰ ਦੀ ਸਤਾ ਮਨਸੂਰ ਨਾਲ ਟਕਰਾ ਗਈ ਸੀ। ਇਤਨਾ ਵੱਡਾ ਫਕੀਰ ਵਿਚਾਰਾ ਸੋਲੀ ਤੇ ਚੜਿਆ। ਸਰਮਦ ਸੂਫੀ ਸੰਤ ਹੈ, ਦਿੱਲੀ ਦੀਆਂ ਗਲੀਆਂ ਵਿੱਚ ਨਗਨ ਘੁੰਮਦਾ ਸੀ। ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ, ਨੰਗਾ ਕਿਉਂ ਘੁੰਮਦਾ?
ਭਾਵੇਂ ਉਸਨੇ ਸਿੱਧਾ ਹੀ ਕਹਿ ਦਿੱਤਾ ਸੀ ਔਰੰਗਜ਼ੇਬ ਨੂੰ ਤੂੰ

ਦੱਸ ਮੈਂ ਕਿਹੜੀ ਚੀਜ਼ ਨੂੰ ਢੱਕਾਂ? ਤੈਨੂੰ ਮੇਰੇ ਵਿੱਚ ਕ੍ਰੋਧ ਦਿਖਾਈ ਦਿੰਦਾ, ਲੋਭ ਦਿਖਾਈ ਦਿੰਦਾ, ਵਾਸ਼ਨਾ ਦਿਖਾਈ ਦਿੰਦੀ ਹੈ, ਦੁਸ਼ਮਣੀ ਦਿਖਾਈ ਦਿੰਦੀ ਹੈ। ਔਗੁਣਾਂ ਨੂੰ ਢੱਕਣਾ ਪੈਂਦਾ, ਗੁਣਾਂ ਨੂੰ ਢੱਕਣ ਦੀ ਲੋੜ ਨਹੀਂ। ਗੰਦਗੀ ਨੂੰ ਢੱਕਣਾ ਪੈਂਦਾ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ। ਔਰ ਬੜੀ ਕਰਾਰੀ ਚੋਟ ਕੀਤੀ, ਤੂੰ ਕੱਪੜਿਆਂ ਦੇ ਚ ਵੀ ਨੰਗਾ, ਮੈਂ ਨੰਗਾ ਵੀ ਢੱਕਿਆ ਹੋਇਆ। ਭਾਵੇਂ ਤੂੰ ਬੜੇ ਕੀਮਤੀ ਕੱਪੜੇ ਪਾਏ ਨੇ, ਪਰ ਭਰਾਵਾਂ ਦਾ ਕਤਲ ਤੇ ਉਹਨਾਂ ਦਾ ਖੂਨ ਤੇਰੇ ਕੱਪੜਿਆਂ ਚ ਵੀ ਬਾਹਰ ਆ ਰਿਹਾ। ਤੂੰ ਪਿਓ ਨੂੰ ਜਿਹੜਾ ਤੜਪਾ ਤੜਪਾ ਕੇ ਮਾਰਿਆ, ਇਹ ਜ਼ੁਲਮ ਤੇਰੇ ਕੱਪੜਿਆਂ ਤੋਂ ਵੀ ਬਾਹਰ ਆ ਰਿਹਾ। ਇਨਸਾਫ, ਦਇਆ, ਪ੍ਰੇਮ ਮੇਰੀ ਨਗਨਤਾ ਤੋਂ ਵੀ ਪ੍ਰਗਟ ਹੋ ਰਿਹਾ। ਮੈਂ ਨੰਗਾ ਵੀ ਢੱਕਿਆ ਹੋਇਆ, ਤੂੰ ਢੱਕਿਆ ਹੋਇਆ ਵੀ ਨੰਗਾ। ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ, ਬੇਅਬਾਂ ਰਾਹ ਲਿਬਾਸ ਉਰਿਆਨੀ ਦਾਦ। ਦੋ ਨੁਕਤੇ ਤੁਹਾਡੇ ਸਾਹਮਣੇ ਰੱਖਾਂ। ਇਹ ਰਹਿੰਦਾ ਸੀ ਜਿੱਥੇ ਅੱਜ ਕੱਲ੍ਹ ਦਿੱਲੀ ਦੇ ਗੁਰਦੁਆਰਾ ਮਜਨੂੰ ਢਿੱਲਾ ਹੈ। ਇਸ ਟਿੱਲੇ ਦੇ ਕੋਲ ਇਹਦੀ ਨਿੱਕੀ ਜਿਹੀ ਚੁੱਗੀ ਸੀ ਤੇ ਚਾਰੋਂ ਪਾਸੇ ਇਸਨੇ ਵਾੜ ਲਾਈ ਹੋਈ ਸੀ, ਉਹਦੇ ਚ ਰਹਿੰਦਾ ਸੀ। ਸ਼ਿਕਾਰ ਖੇਡ ਕੇ ਇੱਕ ਦਿਨ ਔਰੰਗਜ਼ੇਬ ਵਾਪਸ ਆ ਰਿਹਾ ਤੇ ਝੁੱਗੀ ਦੇ ਚੋਂ ਆਵਾਜ਼ ਆ ਰਹੀ ਸੀ, ਅੱਲਾਹੋ ਅੱਲਾਹੋ ਅੱਲਾਹੋ। ਹੈਰਾਨ ਹੋਇਆ, ਆਵਾਜ਼ ਦੇ ਖਿੱਚ ਬਦਲੀ ਸੀ। ਦਿਲ ਦੀ ਗਹਿਰਾਈ ਚੋਂ ਅਗਰ ਵਾਹਿਗੁਰੂ ਸ਼ਬਦ ਨਿਕਲੇ, ਉਹਦੇ ਚ ਕੁਝ ਕਸ਼ਿਸ਼ ਹੋਵੇਗੀ। ਐਵੇਂ ਜ਼ਬਾਨ ਕਹਿ ਰਹੀ ਹੈ ਉਹ ਠੀਕ ਹੈ, ਕੰਨਾਂ ਤੱਕ ਜਾਏਗਾ, ਗਹਿਰਾ ਨਹੀਂ ਉਤਰੇਗਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਦੇ ਚ ਲੈ ਜਾਣੀਆਂ ਪੈਣਗੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਉਹ ਉੱਚਾ ਵੀ ਨਹੀਂ ਉੱਠ ਸਕਦਾ। ਜਿਹੜੀ ਗੱਲ ਗਹਿਰੀ ਨਹੀਂ ਆਉਂਦੀ, ਉਹ ਬੁਲੰਦ ਵੀ ਨਹੀਂ ਆਉਂਦੀ, ਉੱਚੀ ਵੀ ਨਹੀਂ ਆਉਂਦੀ। ਬੜੀ ਦਿਲ ਦੀ ਗਹਿਰਾਈਆਂ ਚੋਂ ਅੱਲਾਹੋ ਅੱਲਾਹੋ ਨਿਕਲ ਰਿਹਾ ਸੀ। ਬਾਹਰ ਬੜਿਆਂ ਦੇ ਹਿਰਦਿਆਂ ਨੂੰ ਦੋ ਪੈਂਦੀ ਸੀ। ਔਰੰਗਜ਼ੇਬ ਕਹਿੰਦਾ, ਇੱਥੇ ਕੌਣ ਰਹਿੰਦਾ? ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ ਨਾਲ ਅਹਿਲਕਾਰ ਸਿਪਾਹੀ। ਹੱਥ ਜੋੜ ਕੇ ਅਹਿਲਕਾਰ ਨੇ ਕਿਹਾ, ਜਹਾਂ ਪਨਾ ਇੱਥੇ, ਉਹੀ ਨਗਨ ਫਕੀਰ, ਨੰਗਾ ਰਹਿਣ ਵਾਲਾ ਪਾਗਲ ਸਰਮਦ, ਉਹ ਹੈ ਇਰਾਨੀ ਫਕੀਰ, ਇਰਾਨ ਤੋਂ ਆਇਆ ਸੀ, ਘੋੜੇ ਤੋਂ ਉਤਰਿਆ, ਧੋ ਪਈ, ਖਿੱਚ ਪਈ। ਦਿਲ ਦੀ ਗਹਿਰਾਈ ਚੋਂ ਨਿਕਲੇ ਧੁਨ ਤੇ ਮੁਤਾਸਰ ਨਾ ਕਰੇ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ। ਚਾਰੋਂ ਪਾਸੇ ਵਾੜ ਸੀ, ਅਹਿਲਕਾਰਾਂ ਨੇ ਵਾੜ ਨੂੰ ਇੱਕ ਪਾਸੇ ਕੀਤਾ। ਜੈਸੇ ਔਰੰਗਜ਼ੇਬ ਅੰਦਰ ਦਾਖਲ ਹੋਇਆ, ਇੱਕ ਕੁੱਤਾ ਸੀ ਬੜਾ ਭਾਰੀ ਤੇ ਖੂਨ ਖਾਰ ਜਿਹਾ, ਟੁੱਟ ਕੇ ਪੈ ਗਿਆ ਔਰੰਗਜ਼ੇਬ, ਲਿਬਾਸ ਫਾੜ ਦਿੱਤਾ। ਅਹਿਲਕਾਰਾਂ ਸਿਪਾਹੀਆਂ ਨੇ ਬਚਾਇਆ। ਕੁੱਤੇ ਦੇ ਭੌਂਕਣ ਦੀ ਆਵਾਜ਼, ਸਿਪਾਹੀਆਂ ਦਾ ਸ਼ੋਰ ਸ਼ਰਾਬਾ, ਅੰਦਰ ਬੈਠਾ ਉਸ ਸਮਾਧੀ ਦੇ ਚ ਮਸਤੀ ਚ, ਉਹਦੀ ਸਮਾਧੀ ਭੰਗ ਹੋਈ, ਉਹਨੇ ਅੱਖਾਂ ਖੋਲੀਆਂ, ਬਾਹਰ ਆਇਆ ਕੀ ਦੇਖਦਾ? ਵਕਤ ਦਾ ਹੁਕਮਰਾਨ ਗਰਜਦੀ ਹੋਈ ਆਵਾਜ਼ ਦੇ ਨਾਲ ਔਰੰਗਜ਼ੇਬ ਨੇ ਆਖਿਆ, ਦਰੇ ਦਰਵੇਸ਼ ਰਾਂ ਦਰਬਾਨ ਅਬਾਇਤ। ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ, ਤੂੰ ਕਿਉਂ ਪਾਲ ਕੇ ਰੱਖਿਆ? ਤੇਰੇ ਘਰ ਤੇ ਸੁਰਾਈ ਵੀ ਕੋਈ ਨਹੀਂ, ਭਾਂਡਾ ਵੀ ਕੋਈ ਨਹੀਂ, ਕੀ ਕਿਸੇ ਨੇ ਚੋਰ ਨੇ ਚੁਣਾਉਣਾ ਹੈ? ਕੁਛ ਵੀ ਨਹੀਂ। ਤੂੰ ਇਤਨਾ ਖੂਨ ਖਾਰ ਕੁੱਤਾ ਪਾਲ ਕੇ ਰੱਖਿਆ, ਦੇਖ ਮੇਰੇ ਸਾਰੇ ਕੱਪੜੇ ਫਾੜ ਦਿੱਤੇ, ਅਜੇ ਮੇਰਾ ਜਿਸਮ ਬਚ ਗਿਆ। ਦਰੇ ਦਰਵੇਸ਼ ਰਾਂ ਦਰਬਾਨ ਅਬਾਇਦ, ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ। ਉਹ ਫਕੀਰ ਬੜਾ ਬੇਪਰਵਾਸੀ ਬੋਲ ਪਿਆ, ਬਬਾਇਦ ਤਾਂ ਸਗੇ ਦੁਨੀਆ ਨਾ ਆਇਦ, ਦਰਵੇਸ਼ਾਂ ਦੇ ਬੂਹੇ ਤੇ ਵੀ ਕੁੱਤਾ ਚਾਹੀਦਾ ਤਾਂ ਕਿ ਤੇਰੇ ਵਰਗੇ ਦੁਨੀਆਦਾਰ ਕੁੱਤੇ ਨਾ ਆਵਣ। ਮੈਂ ਇਸ ਵਾਸਤੇ ਪਾਲ ਕੇ ਰੱਖੇ। ਹੁਕਮ ਕੀਤਾ, ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਇਸ ਨੂੰ ਕਤਲ ਕਰ ਦਿਓ। ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ, ਹੁਣ ਰੋਜ਼ ਲੋਕੀ ਚਾਦਰਾਂ ਚੜਾਉਂਦੇ ਨੇ, ਫੁੱਲ ਚੜਾਉਂਦੇ ਨੇ, ਉਦੋਂ ਤੇ ਕਤਲ ਕਰ ਦਿੱਤਾ ਗਿਆ। ਮੌਲਾਨਾ ਅਬਦੁਲ ਕਲਾਮ ਆਜ਼ਾਦ, ਜੋ ਭਾਰਤ ਦਾ ਪਹਿਲਾ ਵਿਦਿਆ ਮੰਤਰੀ ਬਣਿਆ, ਆਪਾਂ ਨੂੰ ਪਤਾ ਹੋਵੇਗਾ 1947 ਦੇ ਐਜੂਕੇਸ਼ਨਲ ਮਿਨਿਸਟਰ ਇਸ ਨੂੰ ਬਣਾਇਆ ਗਿਆ ਸੀ, ਮੌਲਾਨਾ ਅਬਦੁਲ ਕਲਾਮ ਆਜ਼ਾਦ। ਇਹਨੇ ਇੱਕ ਕਿਤਾਬ ਲਿਖੀ ਹੈ ਬੜੀ ਸੋਹਣੀ, ਹਿੰਦ ਕੇ ਉਲਮਾ ਵ ਉਕਰਾਮ,
ਹਿੰਦੁਸਤਾਨ ਦੇ ਜਿਹੜੇ ਬੜੇ ਬੜੇ ਸੰਤ ਸਾਧੂ ਹੋਏ ਨੇ ਉਹਨਾਂ ਦੇ ਉੱਤੇ ਲਿਖੀ, ਹਿੰਦ ਕੇ ਉਲਮਾ ਵਾ ਅਕਰਾਮ। ਉਹਦੇ ਚ ਸਰਮਦ ਬਾਰੇ ਦੋ ਪੰਕਤੀਆਂ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ। ਉਹ ਕਹਿੰਦਾ, ਐ ਔਰੰਗਜ਼ੇਬ, ਹੋ ਸਕਦਾ ਹੈ ਖੁਦਾਵੰਦ ਤਾਲਾ ਆਪਕੇ ਤਮਾਮ ਗੁਨਾਹ ਮਾਫ ਕਰ ਦੇ, ਪਰ ਸਰਮਦ ਜੈਸੇ ਸੂਫੀ ਫਕੀਰ ਕਾ ਕਤਲ ਨਾਕਾਬਲੇ ਮਾਫ ਹੈ। ਮੌਲਾਨਾ ਅਬਦੁਲ ਕਲਾਮ ਆਜ਼ਾਦ। ਇਹ ਉਹਦੀ ਲੇਖਣੀ ਹੈ। ਹੋ ਸਕਦਾ ਹੈ ਖੁਦਾਵੰਦ ਤਾਲਾ ਆਪਕੇ ਤਮਾਮ ਗੁਨਾਹ ਮਾਫ ਕਰ ਦੇ, ਪਰ ਸਰਮਦ ਜੈਸੇ ਸੂਫੀ ਫਕੀਰ ਕਾ ਕਤਲ ਨਾਕਾਬਲੇ ਮਾਫ ਹੈ। ਮੁਸਲਮਾਨ ਸੀ ਇਹ ਸਰਮਦ, ਨਮਾਜ਼ ਪੜ੍ਹਦਾ ਸੀ, ਅੱਲਾਹ ਜਪਦਾ ਸੀ, ਕੁਰਾਨ ਦੀਆਂ ਆਇਤਾਂ ਵਜਦ ਵਿੱਚ ਪੜ੍ਹਦਾ ਸੀ, ਕੱਪੜੇ ਨਹੀਂ ਪਹਿਨਦਾ ਸੀ, ਔਰ ਬੇਪਰਵਾਹ ਸੀ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸਵਾਮੀ। ਫਕੀਰ ਦਾ ਸੁਭਾਅ ਹੀ ਆਉਂਦਾ ਬੇਪਰਵਾਹ, ਜੋ ਬੇਪਰਵਾਹ ਨਹੀਂ ਮੁਤਾਜ ਹੈ, ਮੁਤਾਜ ਮਨੁੱਖ ਸੰਤ ਨਹੀਂ ਆਉਂਦਾ, ਬੇਪਰਵਾਹ ਹੁੰਦਾ। ਇਹ ਬੇਪਰਵਾਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਵਾਇਸ ਬਣੀ। ਆਪ ਦੇ ਹੁਕਮ ਸਾਦਰ ਕੀਤਾ ਗਿਆ ਬਈ 2.5 ਲੱਖ ਸੋਨੇ ਦੀਆਂ ਮੋਹਰਾਂ ਜੁਰਮਾਨੇ ਵਜੋਂ ਦਿਓ। ਅੱਲਾਹ ਦੇ ਸੰਬੰਧ ਜਿਤਨੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕੱਢੋ। ਔਰ ਇਸ ਤੋਂ ਇਲਾਵਾ ਕੁਛ ਮੁਸਲਿਮ ਫਕੀਰ ਭਟਕ ਕੇ ਤੁਹਾਡੇ ਕੋਲ ਆਉਂਦੇ ਨੇ, ਮਨਾਹੀ ਕਰੋ। ਸਾਈ ਮੀਆਂ ਮੀਰ ਜੈਸੇ ਕਵੀ, ਜਮਾਲ ਹੁਸੈਨ ਜੈਸੇ, ਲੰਬੀ ਚੌੜੀ ਲਿਸਟ ਹੈ। ਸਤਿਗੁਰ ਖਾਮੋਸ਼ ਰਹਿ, ਕਹਿਣ ਲੱਗੇ ਇੱਕ ਵੀ ਇਹ ਬੋਲ ਮੰਨਣ ਵਾਲਾ ਨਹੀਂ ਹੈ। ਸਾਡੇ ਕੋਲ ਸੋਨਾ ਬਥੇਰਾ ਹੈ, ਪਰ ਧਰਮ ਮੰਦਰਾਂ ਦੀ ਤਾਮੀਰ ਵਾਸਤੇ, ਗਰੀਬਾਂ ਦੀ ਉਸਾਰੀ ਵਾਸਤੇ, ਧਰਮ ਪ੍ਰਚਾਰ ਵਾਸਤੇ ਤੇਰੇ ਖਜ਼ਾਨਾ ਭਰਨ ਵਾਸਤੇ ਨੇ ਸਿੱਧ। ਇਹ ਬੇਪਰਵਾਹੀ ਸ਼ਹਾਦਤ ਦਾ ਕਾਰਨ ਬਣੇ। ਸ਼ਹਾਦਤ ਤੁਹਾਡਾ ਅਰਬੀ ਦਾ ਲਫ਼ਜ਼ ਹੈ, ਸੱਚ ਦੀ ਗਵਾਹੀ ਦੇਣੀ, ਸ਼ਹਾਦਤ ਗਵਾਹੀ। ਸੱਚ ਦੇ ਪੱਖ ਚ ਕੋਈ ਖੜਾ ਹੋਵੇ ਤੇ ਮਸਲਾ ਜਾਣਦਾ ਹੋਵੇ। ਦਾਨੀ ਤੇ ਬਹੁਤ ਨੇ, ਕੋਈ ਧਨ ਦਾ ਦਾਨ ਕਰ ਲਏਗਾ, ਕੋਈ ਅੰਨ ਦਾ ਦਾਨ ਕਰ ਲਏਗਾ, ਕੋਈ ਕੱਪੜੇ ਦਾਨ ਦੇ ਦੇਵੇਗਾ, ਕੋਈ ਜ਼ਮੀਨ ਹੋ ਜਾਇਦਾਦ ਸੱਚ ਦੀ ਖਾਤਰ, ਗੁਰੂ ਦੀ ਖਾਤਰ। ਪਰ ਕੋਈ ਆਪਣੀ ਜਾਨ ਕੁਰਬਾਨ ਕਰੇ ਸੱਚ ਦੀ ਖਾਤਰ, ਸੱਚ ਦੇ ਪੱਖ ਚ ਖੜਾ ਹੋ ਜਾਏ। ਇਸ ਵਾਸਤੇ ਰੂਹੇ ਜ਼ਮੀਨ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਮਹਾਨ ਸ਼ਹਾਦਤ ਹੈ। ਸੱਚ ਦੇ ਪੱਖ ਦੇ ਚ ਖੜੇ ਹੋ ਗਏ ਨਾ, ਜਾਨ ਵੀ ਜਾਂਦੀ ਹੈ ਤੇ ਜਾਵੇ, ਅਸੀਂ ਜਾਨ ਨਿਸ਼ਾਵਰ ਕਰਦੇ ਹਾਂ। ਇਸ ਵਾਸਤੇ ਭਾਰਤ ਦੇ ਸਿੱਖ ਜਗਤ ਸ਼ਹੀਦਾਂ ਦਾ ਸਰਤਾਜ ਕਹਿੰਦੀ ਹੈ। ਇਹ ਸ਼ਹੀਦਾਂ ਦੇ ਸਰਤਾਜ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਕਹਿੰਦੇ ਨੇ, ਮੈਂ ਸਾਰਿਆਂ ਨੂੰ ਮਿੱਤਰ ਬਣਾ ਲਿਆ, ਕੋਈ ਮੈਨੂੰ ਦੁਸ਼ਮਣ ਸਮਝਦਾ ਤੇ ਸਮਝੇ, ਸਭ ਮੇਰੇ ਮਿੱਤਰ ਨੇ। ਸਾਰਾ ਜਹਾਨ ਮੇਰਾ ਆਪਣਾ, ਸਭ ਕੋ ਅਮੀਤ ਹਮ ਆਪਣ ਕੀਨਾ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਜਿੱਥੇ ਹਰਿਮੰਦਰ ਸਾਹਿਬ ਦੀ ਆਪਨੇ ਤਾਮੀਰ ਕਰਾਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਉਹਨਾਂ ਨੇ ਕੀਤੀ। ਔਰ ਇਸ ਤੋਂ ਇਲਾਵਾ ਜਿਹੜਾ ਮਹਾਨ ਕੰਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਜਗ੍ਹਾ ਜਗ੍ਹਾ ਧਰਮਸ਼ਾਲੇ ਬਣਾਉਣੇ, ਕਥਾ ਕੀਰਤਨ ਦੇ ਪ੍ਰਵਾਹ ਚਲਾਉਣੇ। ਭਾਈ ਗੁਰਦਾਸ ਨੂੰ ਤਦੇ ਹੀ ਕਹਿਣਾ ਪਿਆ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ, ਹਰ ਘਰ ਗੁਰਦੁਆਰਾ ਬਣੇ। ਅਸੀਂ ਤੇ ਪਿੱਟ ਉੱਠਦੇ ਹਾਂ, ਕਿਤੇ ਦੋ ਗੁਰਦੁਆਰੇ ਤਿੰਨ ਗੁਰਦੁਆਰੇ ਵੀ ਬਣ ਜਾਂਦੇ, ਦਿਲ ਤੰਗ ਹੋ ਜਾਂਦਾ, ਟਕਰਾਓ ਲੜੋ ਝਗੜੋ, ਬੰਦੇ ਤੇ ਬੰਦੇ ਨਾਲ ਝਗੜਦੇ ਨੇ, ਗੁਰਦੁਆਰੇ ਵੀ ਗੁਰਦੁਆਰੇ ਨਾਲ ਝਗੜਦੇ ਨੇ। ਘਰ ਘਰ ਅੰਦਰ ਧਰਮਸ਼ਾਲ, ਹਰ ਘਰ ਗੁਰਦੁਆਰਾ ਹੋਵੇ, ਹਰ ਘਰ ਧਰਮਸ਼ਾਲ ਹੋਵੇ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਇਤਨੀ ਮੈਂ ਅਰਜ਼ ਕਰਦੇ ਹਾਂ, ਤਨ ਦਿਲ ਮਨੁੱਖ, ਮਨੁੱਖ ਤੇ ਕੀ, ਉਹ ਕੁਛ ਵੀ ਨਹੀਂ ਹੈ, ਉਹਨੂੰ ਸਿੱਖ ਕਹਿਣਾ ਤੇ ਬਣਦਾ ਹੀ ਨਹੀਂ। ਤੰਗ ਦਿਲ ਮਨੁੱਖ ਸਿੱਖ ਨਹੀਂ ਹੋ ਸਕਦਾ, ਸਿੱਖ ਤੇ ਇਤਨਾ ਵਿਸ਼ਾਲ ਹੋਵੇ,
मुरली दी तान भी गूंजे, मस्जिद दी अजान भी गूंजे। पर सिख इतना तंग दिल होवे ये बाणी भी ना बर्दाश्त कर सके, इन्नी तंग दिली आ जाए। धन गुरु अर्जन देव जी महाराज दे हिरदे नू वेखना पएगा, इतना विशाल जिगड़ा महान मंदिर बनाना है, नहीं एक मुसलमान रखे पत्थर, मुसलमान रखे मियां अमीर ने पत्थर रखे, ये नहीं सोचिया सिख रखे। जिड़ा वाकई सिख धर्म नू मनदा है, पूर्ण तौर ते मनदा है, ते जिसका नाम भी उस ढंग दा होवे ओ पत्थर रखे, नहीं मियां अमीर उस तो नहीं पत्थर रखवाया। दरबार साहब दास कोई गालबन 20-25 दिन हर साल कथा करता है, गुरु रामदास जी महाराज के गुरुप्रभ तो लेके दिवाली तक 40-42 साल विच मेरा कदी नागा नहीं पाया, मैं हर साल उत्थे ही हुंना। साईं मियां मीर दी अंश चो 4-5 मुसलमान कश्मीर तो आउंदे ने, हर साल मिलदे ने, मैनू मिलदे ने, और आके कहंदे ने मस्कीन जी सानू माण है, असीं उस मंदिर दे पुजारियां ते मत्था टेकण वास्ते आया जिस दी बुनियाद साडे बुजुर्गां ने रखी सी, साईं मियां मीर ने रखी सी। माण करदे ने, वो माण करदे ने, है ना मुसलमान, दाड़ियां रखी हुई, नमाज पढ़ते हैं। और गुरु रामदास जी महाराज के पूर्व के दिन आते हैं, उन्होंने दिन आते हैं अक्तूबर के महीने च, वह भी आते हैं मत्था टेकते हैं। तो रूहे जमीन ते सांझी वालता का इस तरह का केंद्र धन गुरु अर्जन देव जी महाराज ने बनाया, आपदी इतिहास तो आपदे बोलों तो शिक्षा की मिलती है। वह महान है मनुख जो सच दी खातर कुर्बानी देवे, उसका धन महान है जो सच वासे धन खर्च करे, अन खर्च करता है। लेकिन वो सब तो सिरमौर है जो सच दी खातर अपनी जान कुर्बान करता है, जान निछावर करता है। तुसी शहादत दिहाड़ा मना रहे हो, कुछ ना कुछ सच दे मार्ग ते कुर्बान करना ही पैंदा, कुर्बान किते बिना कुछ प्राप्त भी नहीं होंदा। और हकीकत है वक्ती तौर ते झूठ दी जित आउंदी है, सच दी नहीं आउंदी। दो शब्द बर्दाश्त कर लेना, वक्ती तौर ते जित आउंदी है, वक्ती तौर ते झूठी कह कई जित गई। 14 साल दा राम नू बनवास, सिंघासन राज तिलक मेरे बच्चे नू भरत नू, जित ते हो गई वक्ती तौर ते, 14 साल लई जाना पिया। वक्ती तौर ते ते कंस दी जित है, उन्हें देवकी ते बासदेव नू जेल विच पाया है, 6 बच्चे देवकी दे मार दिते ने उसने, 7वें कृष्ण दा जन्म होया है। राज घराने दा ए बच्चा, फिर गुजर इसनू पाल दे ने, जसोदा पाल दिए ग्वालन सी, नंद बाबा पाल दे ग्वाला सी, मां बाप ते देवकी ते बासदेव ने, पर नकली मां बाप कोल पलदा पिया। राज घराने दा ए बच्चा वड्डा होके गवां चारदा है, वक्ती तौर ते ते झूठ दी जित आउंदी है। वक्ती तौर ते जे देखिए सिंघासन ते बैठा है सूबा सरहंद, दीवारां दे चिणे जा रहे ने मासूम लाडले, वक्ती तौर ते ते झूठ दी जित आउंदी है। ये भी मैर्ज करते हैं, सिंघासन ते बैठा है वक्त दा शहनशाह, पर दिल्ली दे चांदनी चौंक दे कतल हो रहा है कोई फकीर, किसी दा शीस धड़ तो अलग किया जा रहा है। वक्ती तौर ते जित झूठ दी आउंदी है, सच सोली ते टंगे होया ईसा, झूठ सिंघासन ते बैठा है फरमान पिया करदा है। वक्ती तौर ते झूठ दी जित आउंदी है, पर धन गुरु अर्जन देव जी महाराज कहंदे ने कूड़ ने खुट्टे नानका ओड़क सच रही। अज सारे जहान विच धन गुरु अर्जन देव जी महाराज दी जय जयकार है, पर झूठ दी मजार ते तो कोई दीवा जलाण वाला भी नहीं। साहिब रहमत करन पुरब मनांदे होया सच दे धारनी बनिए, और महान संदेश गुरु अर्जन देव जी दा पराई तात हिरदे च नहीं रखने।
दूसरे का बुरा भी नहीं मंगना। फिर गुरु अर्जन देव जी का संदेश, जेड़े विचार मनुख नूं मनुख तो दूर करते ने, वह विचार मनुख नूं परमात्मा तो भी दूर कर देंगे। जो मनुख मनुखां दे नेड़े नहीं होना चाहता, वह मनुख परमात्मा दे नेड़े हो ही नहीं सकेगा। गुरु अर्जन देव जी महाराज का यह महान संदेश तुच्छ बुद्धि अनुसार समय की गति नूं मुख रखदे होया थोड़े सामने रखे, साहिबां दे मूल सिद्धांतिक नुक्ते साडे हिरदे विच वसन ते पुरब मनाया होया सफल होवे, पुल चुक दी शमा इत्थे ही समाप्ति। वाहिगुरु जी का खालसा, वाहिगुरु जी की फतेह।

सम्मान योग गुरु रूप साध संग जी हो फतेह प्रवान करनी वाहिगुरु जी का खालसा वाहिगुरु जी की फतेह। धर्म दे अनंत पहलू ने अनंत रूप ने और हर पहलू दी अपनी अपनी विचार है। धर्म दी दुनिया विच कर्म दी बहुत वड्डी चर्चा है। अज आपां इसनूं ही गुरबाणी दी रोशनी विच पढ़न दी समझण दी सोचण दी विचारण दी कोशिश करदे हां। करमे करमे होए विचार सच्चा आप सच्चा दरबार। वो प्रभु सच्चा है, उसका दरबार सच्चा है, उसका न्याय सच्चा है, उस तो कोई बेइंसाफी नहीं आती। कोई दबाव पा के उसका फैसला नहीं बदलाया जा सकता, कुछ लालच दे के उसकी कलम तोड़ी नहीं जा सकती, कोई होर किसी प्रकार का लोभ लालच रख के उसके फैसले नूं उसके इरादे नूं ना मोड़िया जा सकता ना तोड़िया जा सकता। इस वास्ते कहिंदे ने वो अटल है, उसका न्याय अटल है, वो आप सच है, उसका न्याय सच है। एक गल वखरी है कि दुनिया विच जिथे इंसाफ मिले सारे अरब विच ईरान अफगानिस्तान ते भारत विच उसनू अदालत कहिंदे ने। अदालत अदल कहिंदे ने इंसाफ नू, अदालत इंसाफ दा घर। अखरी अर्थ ये बनते ने अदल इंसाफ, अदालत इंसाफ दा घर। मुनसफ जिड़ा इंसाफ करे, मुनसफ जो इंसाफ करे, अदालत जिथे अदल होवे, जिथे इंसाफ होवे। बाकी दुनिया बारे ते शायद मेरी इतनी जानकारी ना हो, पर भारत बारे मेरी जानकारी है। उत्थे ते अगर पैसे हैं ते इंसाफ खरीद लो, अगर ताकत है ते इंसाफ खो लो। जे ताकत नहीं है इंसाफ खोण दी ते जे पैसा नहीं है इंसाफ खरीदण दी, तो इंसाफ मुफ्त दे चथे किसे नूं नहीं मिलदा। है ते बहुत सारे देशां च भी इस तरह नाम ही आउंदा है अदालत। अदल किथे मिलदा है, इंसाफ किथे मिलदा है, पर सच्चा आप सच्चा दरबार। परमात्मा सच्चा है, उसका दरबार सच्चा है, उसका न्याय भी सच्चा है। उसके दरबार विच की आता है, करमी करमी होए विचार सच्चा आप सच्चा दरबार। उसके दरबार विच कर्मां दी विचार आती है, मनुख की शकल सूरत की नहीं, मनुख दे कर्मां दी। इस नूं खोलण तो पहले मैं अर्ज करां, इस पृथ्वी दे उत्ते जिस ते असीं रहिंदे आं, दो तरह दी दुनिया धर्म ने मनी है, भोग भूमि कर्म भूमि। एक ओ जीव ने जो सिर्फ इंज कह लो जीवन बतीत करन लई आए ने, भोग भोगण लई आए ने, खा लेना है, पी लेना है, सो लेना है, शरीर की जरूरतों की पूर्ति कर लेनी है, बस पशु जगत भोग भूमि। मनुख नूं आख्या गया है ये भोग भूमि दे नाल नाल कर्म भूमि है, ये कुछ भोगण दे नाल नाल करन लई आया है। इस वास्ते सिर्फ भोग भूमि नहीं है, भूमि कहने धरती नूं, पशु की ने भोगां दी धरती, मनुख की है कर्म भूमि। इस वास्ते साहब कहते हैं कर्म भूम में बोवो नाम, ये तो कर्म भूमि है। मनुख कर्म भूमि है, पशु भोग भूमि है। पशु अपने कर्मा अनुसार विकास नहीं कर सकता, इस तरह दे ना उसके शरीर की बनतर है, ना ही इस तरह उसके मन की बनतर है।
विकास कर्मां दे उत्ते असवार होके नहीं कर सकता, अगां नहीं वध सकता। प्रकृति अपने सुभाव दे मुताबक उसनू अगां तोरदी है। इंज कह लो, पशुआं दा विकास प्राकृतिक है, परमात्मा दी मर्यादा अनुसार है। तो ओ मर्यादा क्या मनुख नाल कम नहीं करदी? कम करदी है। मनुख नाल परमात्मा दी सुतंत्र मर्यादा कम करदी है। भी इत्थे सुनु सुतंत्रता दे दी है, तेरी मर्जी है तू की करना है। मनुख नु कर्म दी छोट दे दी गई। एक कर्म भूमि है, इस धरती रेच जेहा बीजे सो लूणे कर्मा संदला खेत। जैसा जैसा तू बीज बोवेगा वैसा वैसा तेरे झोली रेच उसका फल पवेगा। एक कर्म भूमि है। चूंकि खुल इतनी परमात्मा ने दे दी मनुख नो, तो सतपुरशा ने ब्रह्म ज्ञानिया ने कहा खुल भी ते तेरी दिती हुई है, पर साडा की साडे कोल कुछ भी नहीं है, कुछ भी नहीं है साडे कोल। इस तो आम लोगों ने बड़े गलत अंदाजे लाए साडे कोल की है, करन करावन वो आपे है। जे साडे कोल सुतंत्रता भी है तो उसकी दिती हुई इस हिसाब नाल ठीक है, करन कारण है, सब कुछ वही कर रहे हैं, पर उसने सानू खुल दिती है। तू सच भी बोल सकदा है, झूठ भी बोल सकदा है, अगां भी जा सकदा है, पिछे भी जा सकदा है, उपर भी उठ सकदा है, थल्ले भी जा सकदा है, इतनी खुल दिती है। पर चूंकि खुल उसे दी दिती हुई है, तो जिन्हां दे अंदर ब्रह्म ज्ञान घटत होया उन्होंने कहा भी ठीक है, खुल तो दिती अगे जाण दी पिछे जाण दी, सच भी बोल सकदे हां, तेरे नाल जुड़ भी सकदे हां, तेथों दूर भी हो सकदे हां, और खुल ते तेरी दिती हुई है ना, तेरी खुल करके तेरे तक पहुंचे ते तेरी खुल करके दूर हो गए तेथों। इस वक्त साडे कोल की है? कुछ भी नहीं। उम्मीद है पकड़ दे आई होगी गल आपते। कई दफा सतपुरुष जिस शिखर दे उते बोलदे ने ना, आम लोगों की वह शिखर नहीं आती, उन्हां दे खड़े होने का तल कुछ होर आंदा है, और जिस तल तो बोल रहे होंगे ने वह तल कुछ होर है। इस वास्ते कई दफा सतपुरुष कहिंदे कुछ नहीं जगत समझदा कुछ है, यह भी मैं अर्ज करते हैं। महापुरुष ने आख्या कुछ है, गुरुआ ने आख्या कुछ है, जगत ने समझिया कुछ है। कारण ऐसा क्यों होया? तालमेल नहीं बैठे। गल बहुत उच्ची सी, बहुत उच्ची सी, सिर दे उपरों लंघ गई। जद ये आख्या जाता है कर्म कर, ऐ रखवाद न कीजे रे मन, सुकृत कर कर लीजे रे मन। तू गिला क्यों करदा है? शुभ कर्म करके सुखा नाल अपनी झोली भर ले, जो कुछ तू जगत दे च प्राप्त करना है कर ले। तेनू खुल है, तेनू धरती दिती है, ते बीज बोण दी तेनू खुल दे दिती है। तू केसर बीजना है कि निम बीजनी है, तू जौ बीजने ने कि चने बीजने ने, तू अंगूरां दियां बेलां लानियां ने कि किकर दे बीज बोने ने, ये तेरी मर्जी है। खुल है, तेनू धरती भी दे दिती, तेनू बीज बोण दी खुल भी दे दिती। पर एक दफा बीज तू बो दिता ते बोण तो बाद तेनू ख्याल आवे मैं ते अंबां दे बूटे लाने सन, ला बैठा किकरां दे, अच्छा हुण परमात्मा मैथों भुल होई है, इन्हां किकरां नू ही अंब ला दे, नहीं लगणगे। ऐसा नहीं होवेगा, ये उसका नियम नहीं है, ये उसकी मर्यादा नहीं है। बाबा फरीद कहिंदे ने, लोड़े दाख बिजोरिया किकर बीजे जट, हंडे उन कताएं दा पैंदा लोड़े पट। लांदा है बूटे किकरां दे, मंगदा है अम्ब, चरखे दिच कतदा है उन, मंगदा है रेशम, हंडे उन कताएं दा पैंदा लोड़े पट। कतदा ते उन पे है, बुणदा ते उन पे है, ते मंगदा है रेशमी कपड़ा खड्डी तो, बोंदा ते किकर पे है, मंगदा अंब है। ऐसा हो है, बीज मनुख दुखां दे बोंदा है,
ਮੰਗਦਾ ਸੁੱਖ ਹੈ, ਇਸ ਤਰ੍ਹਾਂ ਹੀ ਰਿਹਾ। ਔਰ ਜਦ ਇਸ ਨੂੰ ਸੁੱਖ ਮਿਲਦਾ ਨਹੀਂ ਤਾਂ ਗਿਲਿਆਂ ਨਾਲ ਭਰ ਜਾਂਦਾ, ਔਰ ਗਿਲਾ ਇਤਨਾ ਵੱਧ ਜਾਂਦਾ ਕਹਿ ਦਿੰਦਾ ਕੋਈ ਪਰਮਾਤਮਾ ਨਹੀਂ, ਕੋਈ ਈਸ਼ਵਰ ਨਹੀਂ। ਇਹ ਰਖਵਾਦ ਨ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ। ਲੇਕਿਨ ਦੂਜੇ ਤਬਕੇ ਦਾ ਮਨੁੱਖ ਐਸਾ ਕਹਿ ਦਿੰਦਾ, ਕਰਨ ਕਰਾਵਨ ਸਰਵ ਕੋ ਨਾਥ, ਉਤੇ ਆਪ ਹੀ ਨਾਥ ਹੈ, ਮਾਲਕ ਹੈ, ਸਭ ਕੁਛ ਉਸਦੇ ਹੱਥ ਚ ਹੈ, ਇਸ ਕਾ ਬਲ ਨਹੀਂ ਇਸ ਹਾਥ, ਕਰਨ ਕਰਾਵਨ ਸਰਵ ਕੋ ਨਾਥ। ਫਿਰ ਉਹ ਇੰਜ ਲੈ ਲੈਂਦਾ ਹੈ, ਮਨੁੱਖ ਦੇ ਹੱਥ ਚ ਕੀ ਹੈ, ਕੁਛ ਵੀ ਨਹੀਂ ਹੈ, ਵਾਕਈ ਕੁਛ ਨਹੀਂ ਹੈ। ਤੁਸੀਂ ਆਖੋਗੇ ਹੁਣੇ ਤੇ ਮੈਂ ਕਹਿ ਰਿਹਾ ਕਿ ਤੂੰ ਕਿੱਕਰ ਵੀ ਬੀਜ ਸਕਦਾ, ਅੰਬ ਵੀ ਬੀਜ ਸਕਦਾ, ਪਰ ਮੈਂ ਅਰਜ਼ ਕਰਾਂ ਫਿਰ ਵੀ ਕੁਛ ਨਹੀਂ ਹੈ ਮਨੁੱਖ ਦੇ ਹੱਥ ਚ। ਕਿਉਂ? ਕਿੱਕਰ ਬੀਜਣ ਦੀ ਖੁੱਲ ਵੀ ਪਰਮਾਤਮਾ ਨੇ ਦਿੱਤੀ ਹੈ, ਅੰਬਾਂ ਦੇ ਬੂਟੇ ਲਾਉਣ ਦੀ ਖੁੱਲ ਵੀ ਉਸੇ ਨੇ ਦਿੱਤੀ ਹੈ, ਖੁੱਲ ਉਸਦੀ ਦਿੱਤੀ ਹੋਈ ਹੈ। ਇਹ ਸਾਡੀ ਮਰਜ਼ੀ ਅਸੀਂ ਕੀ ਬੀਜਣਾ ਹੈ, ਪਰ ਸਾਡੀ ਮਰਜ਼ੀ ਦੀ ਇਹ ਜਿਹੜੀ ਖੁੱਲ ਹੈ ਇਹ ਵੀ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਹੈ। ਇਸ ਬਾਰੀਕੀ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਾਡੇ ਕੋਲ ਕੁਛ ਵੀ ਨਹੀਂ, ਜੇ ਖੁੱਲ ਵੀ ਹੈ ਤੇ ਤੇਰੀ ਦਿੱਤੀ ਹੋਈ, ਸਾਡੇ ਕੋਲ ਆਪਣਾ ਕੀ ਹੋਇਆ, ਕੁਛ ਵੀ ਨਹੀਂ। ਇਸ ਰੂਪ ਵਿੱਚ ਆਖਿਆ, ਜਿਸ ਰੂਪ ਵਿੱਚ ਅਸੀਂ ਲੈ ਲੈਂਦੇ ਹਾਂ, ਇੱਕ ਸ਼ਰਾਬ ਪੀ ਰਿਹਾ ਕਹਿੰਦਾ ਜਦੋਂ ਗੁਰੂ ਛਡਾਵੇਗਾ ਉਦੋਂ ਛੱਡ ਲਿਆਂਗੇ, ਇਹਦਾ ਮਤਲਬ ਗੁਰੂ ਅਜੇ ਤੈਨੂੰ ਇਹੀ ਆਖਦਾ ਪੀ, ਸਵੇਰੇ ਵੀ ਪੀ ਤੇ ਸ਼ਾਮੀ ਵੀ ਪੀ। ਲੋਕੀ ਕਹਿ ਦਿੰਦੇ ਜਦੋਂ ਪ੍ਰਮਾਤਮਾ ਜਗਾਏਗਾ ਉਦੋਂ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਾਂਗੇ, ਇਹਦਾ ਮਤਲਬ ਅਜੇ ਪ੍ਰਮਾਤਮਾ ਨਹੀਂ ਚਾਹੁੰਦਾ। ਜਦੋਂ ਗੁਰੂ ਚਾਹੇਗਾ ਉਦੋਂ ਨੇਕ ਕਰਮ ਕਰਾਂਗੇ, ਇਹਦਾ ਮਤਲਬ ਅਜੇ ਗੁਰੂ ਇਹੀ ਚਾਹੁੰਦਾ ਤੂੰ ਬੁਰੇ ਕਰ, ਤੂੰ ਮਾੜੇ ਕਰ। ਇਹ ਜਿਹੜੇ ਅਰਥ ਲੋਕਾਂ ਨੇ ਕੀਤੇ ਨੇ ਤੇ ਸਮਝੇ ਨੇ, ਇਹ ਉਹਨਾਂ ਦਾ ਭੁਲੇਖ ਹੈ। ਤੇ ਇਸ ਵਕਤ ਦੀ ਵਿਚਾਰ ਦਾ ਆਧਾਰ ਜਿਹੜੀ ਪੰਕਤੀ ਮੈਂ ਚੁਣੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਦੇ ਚ ਸੱਚ ਕਰਮਾਂ ਅਨੁਸਾਰ ਫੈਸਲੇ ਕਰਦਾ, ਬਾਕੀ ਕੁਛ ਵੀ ਨਹੀਂ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਮਹਾਤਮਾ ਬੁੱਧ ਨੇ ਕਿੱਥੇ ਤੱਕ ਐਲਾਨੀਆਂ ਕਹਿ ਦਿੱਤਾ, ਭਗਵਾਨ ਦੀ ਫਿਕਰ ਬਾਅਦ ਦੇ ਚ ਕਰੀ, ਕਰਮ ਦੀ ਫਿਕਰ ਪਹਿਲੇ ਕਰੀ। ਇੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ, ਇਹ ਨਾਸਤਿਕ ਹੈ। ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ। ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਿਰ ਬਣਿਆ, ਔਰ ਪਹਿਲੇ ਫੈਸਲਾ ਹੋਇਆ ਸੀ ਕਿ ਭਾਰਤ ਵਿੱਚ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਮੂਰਤੀ ਸਥਾਪਨ ਕਰਨੀ ਹੈ। ਮੰਦਿਰ ਬੜਾ ਕਾਬਲੇ ਦੀਦ ਹੈ, ਬੜਾ ਖਰਚ ਕੀਤਾ, ਤਕਰੀਬਨ 15-20 ਸਾਲਾਂ ਚ ਤਾਮੀਰ ਹੋਇਆ ਹੈ, ਬਣ ਗਿਆ ਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ। ਕ੍ਰਿਸ਼ਨ ਦੀ ਕਰ ਦਿੱਤੀ, ਰਾਮ ਦੀ ਕਰ ਦਿੱਤੀ, ਸ਼ਿਵ ਜੀ ਦੀ ਹੋ ਗਈ, ਵਿਸ਼ਨੂੰ ਦੀ ਹੋ ਗਈ, ਬ੍ਰਹਮੇ ਦੀ ਹੋ ਗਈ, ਹਨੁਮਾਨ ਦੀ ਹੋ ਗਈ, ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾਉਂਦੇ ਗਏ। ਉਹਨਾਂ ਦੇ ਨਾ ਜਦੇ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧ ਦੀ ਮੂਰਤੀ ਵੀ ਮੰਗਾਈ, ਅਜੇ ਤੱਕ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਹ ਨਹੀਂ ਸਥਾਪਨ ਕਰਨੀ, ਇਹ ਨਾਸਤਿਕ ਹੈ, ਇਹਨੂੰ ਅੰਦਰ ਨਹੀਂ ਟਿਕਾਣਾ। ਉਹ ਮੂਰਤੀ ਵੀ ਮੰਦਿਰ ਦੇ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਸ ਮੰਦਿਰ ਵਿੱਚ ਸਥਾਪਨ ਨਹੀਂ ਹੋ ਸਕਦਾ, ਇਹ ਤੇ ਨਾਸਤਿਕ ਹੈ, ਇਹ ਤੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ? ਉਸਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ, ਪਹਿਲੇ ਕਰਮ ਦੀ ਫਿਕਰ ਕਰਨਾ, ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ। ਤੇ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ, ਤੂੰ ਕਰਮ ਦੀ ਫਿਕਰ ਕਰ, ਉਸਦੇ ਹੁਕਮ ਦੀ ਫਿਕਰ ਕਰ, ਉਸਦੇ ਵਿਧਾਨ ਦੀ ਫਿਕਰ ਕਰ, ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ, ਤੂੰ ਕਰਮ ਦੀ ਫਿਕਰ ਕਰ। ਤੋ ਬੋਧ ਭਿਕਸ਼ੂਆਂ ਦੇ ਚ ਇੱਕ ਵਾਕ ਪ੍ਰਚਲਿਤ ਹੋ ਗਿਆ, ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ, ਕਰਮ ਹੀ ਭਗਵਾਨ ਹੈ। ਤੋ ਇਸ ਤੋਂ ਕੀ ਹੋਇਆ, ਬ੍ਰਾਹਮਣਾਂ ਨੇ ਕਹਿ ਦਿੱਤਾ ਭਗਵਾਨ ਭਗਵਾਨ ਨਹੀਂ ਹੈ, ਕਰਮ ਭਗਵਾਨ ਹੈ, ਇਹ ਤੇ ਨਾਸਤਿਕ ਨੇ।
ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ। ਬੋਧ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇੱਥੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆਂ 'ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨਿਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਿਕ ਸੁੱਖ ਦੀ ਤਲਾਸ਼ ਕਰਨ ਵਾਲਾ, ਤੇ ਉਸ ਨੂੰ ਕਹਿ ਦੇਈਏ ਨਾਸਤਿਕ। ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ। ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ, ਇਹ ਫਿਕਰ ਬਾਅਦ ਵਿੱਚ ਕਰਨਾ, ਕਰਮ ਹੀ ਭਗਵਾਨ ਹੈ। ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ। ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ। ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ, ਤੁਹਾਨੂੰ ਕਰਮਾਂ ਨਾਲ ਮਿਲੇਗੀ। ਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ, ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ ਹੈ, ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ, ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ ਤੇ ਦੁਨੀਆ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ, ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਉੱਥੇ ਤੱਕ ਹੀ ਦੁੱਖ ਹੈ। ਜਿੱਥੇ ਤੱਕ ਪਵਨ ਝੂਲਦੀ ਹੈ ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪਏ। ਮਨੁੱਖਤਾ ਦੁਖੀ ਹੈ, ਯਾਨੀ ਇਸਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ, ਕਤਈ ਦੁਖੀ ਨਹੀਂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਪਸ਼ੂ ਦੁਖੀ ਨਹੀਂ, ਕੋਈ ਪਕਸ਼ੀ ਦੁਖੀ ਨਹੀਂ, ਕੋਈ ਕੀੜਾ ਮਕੌੜਾ ਦੁਖੀ ਨਹੀਂ। ਸਭ ਸੁੱਖ ਦੇ ਚ ਨੇ, ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਦੇਵਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ ਚ ਜੀ ਰਹੇ ਨੇ। ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆਂ 'ਚ। ਔਰ ਸਾਹਿਬਾਂ ਨੂੰ ਇੱਥੇ ਤੱਕ ਕਹਿਣਾ ਪਿਆ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਮੂਹ ਜਗਤ, ਮਨੁੱਖੀ ਜਗਤ, ਮੈਂ ਫਿਰ ਅਰਜ਼ ਕਰਾਂ, ਬਾਕੀ ਨਹੀਂ, ਬਾਕੀ ਸਭ ਸੁੱਖ ਦੇ ਚ ਨੇ। ਕਾਰਨ, ਪਸ਼ੂ ਜੋ ਜੀ ਰਿਹਾ ਲੋੜਾਂ ਦੇ ਤਲ ਤੇ, ਮਨੁੱਖ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਦੀ ਪੂਰਤੀ ਨਾ ਹੋਏ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਦੀ ਪੂਰਤੀ ਨਾ ਹੋਵੇ, ਮਨੁੱਖ ਤੜਪਦਾ ਹੈ। ਬਗੌਰ ਮੁਤਾਲਾ ਕਰਨਾ, ਸਿਰਫ ਲੋੜਾਂ ਦੀ ਪੂਰਤੀ ਆਉਂਦੀ ਤੇ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ। ਉਹਨੂੰ ਪਿਆਸ ਲੱਗੀ ਹੈ, ਪਾਣੀ ਮਿਲ ਜਾਏ, ਉਹਨੂੰ ਭੁੱਖ ਲੱਗੀ ਹੈ, ਖੁਰਾਕ ਮਿਲ ਜਾਏ, ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ, ਬਸ ਮਸਤ ਹੈ, ਸੌਂ ਜਾਂਦਾ ਹੈ, ਆਨੰਦ ਲੈਂਦਾ ਹੈ। ਪਸ਼ੂ ਸੁਖੀ ਨੇ, ਮਹਾਂਪੁਰਸ਼ ਤੇ ਦੇਵਤੇ ਆਨੰਦ ਦੇ ਚ ਨੇ, ਮਨੁੱਖ ਦੁੱਖ ਦੇ ਚ ਹੈ। ਦੁੱਖ ਸਿਰਫ ਤੁਹਾਨੂੰ ਮਨੁੱਖ ਦੀ ਦੁਨੀਆਂ ਵਿੱਚ ਮਿਲੇਗਾ, ਜਾਂ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇ ਚ ਨੇ, ਮਨੁੱਖ ਦੀ ਸੰਗਤ ਵਿੱਚ ਰਹਿੰਦੇ ਨੇ। ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ 'ਚ ਫਰਕ ਪਾ ਦਿੱਤਾ ਹੈ। ਜਿਸ ਢੰਗ ਨਾਲ ਉਹ ਜੀਵਣਾ ਚਾਹੁੰਦੇ ਨੇ, ਉਸ ਢੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ ਪਿਆ। ਉਹ ਦੁਖੀ ਹੋ ਸਕਦੇ ਨੇ, ਉਹ ਪੀੜਤ ਹੋ ਸਕਦੇ ਨੇ। ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ, ਕਾਇਨਾਤ ਦੇ 'ਚ, ਇਸ ਬ੍ਰਹਿਮੰਡ ਦੇ 'ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ। ਬਨਸਪਤੀ ਖੇੜੇ 'ਚ ਹੈ, ਪਸ਼ੂ ਸੁੱਖ ਦੇ 'ਚ ਨੇ, ਕੀੜੇ ਮਕੌੜੇ ਵੀ ਸੁੱਖ ਦੇ 'ਚ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਕ ਬਿਸ਼ਟਾ ਦਾ ਜੰਤੂ ਵੀ ਸੁੱਖ ਦੇ 'ਚ ਹੈ, ਇੱਕ ਗੰਦਗੀ ਦੇ 'ਚ ਲਿਪਟਿਆ ਹੋਇਆ ਸੂਰ ਵੀ ਸੁੱਖ ਦੇ 'ਚ ਹੈ। ਮੈਂ ਫਿਰ ਅਰਜ਼ ਕਰਾਂ, ਇੱਕ ਮਨੁੱਖ ਦੁੱਖ ਦੇ 'ਚ ਹੈ, ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕੈਦ ਦੇ 'ਚ, ਉਹ ਵਿਚਾਰੇ ਦੁਖੀ ਹੋ ਸਕਦੇ ਨੇ। ਵਰਨਾ ਪਸ਼ੂ ਦੁਖੀ ਨਹੀਂ ਨੇ, ਪੰਛੀ ਦੁਖੀ ਨਹੀਂ ਨੇ। ਪਸ਼ੂ ਜੀ ਰਹੇ ਨੇ ਲੋੜਾਂ ਦੇ ਤਲ ਦੀ ਪੂਰਤੀ ਤੇ, ਲੋੜਾਂ ਪੂਰੀਆਂ ਹੋ ਗਈਆਂ, ਸੁਖੀ। ਮਨੁੱਖ ਲੋੜਾਂ ਦੇ ਨਾਲ ਨਾਲ ਜੀ ਰਿਹਾ ਹੈ ਖਾਹਿਸ਼ਾਂ ਦੇ ਤਲ ਤੇ। ਲੋੜਾਂ ਪੂਰੀਆਂ ਨਾ ਹੋਣ ਪਸ਼ੂ ਤੜਪਦਾ ਹੈ, ਖਾਹਿਸ਼ਾਂ ਪੂਰੀਆਂ ਨਾ ਹੋਣ ਮਨੁੱਖ ਬੇਚੈਨ ਹੁੰਦਾ ਹੈ, ਮਨੁੱਖ ਤੜਪਦਾ ਹੈ। ਤੇ ਖਾਹਿਸ਼ਾਂ ਦਾ ਇੱਕ ਹੋਰ ਬੜਾ ਭਿਅੰਕਰ ਨਿਯਮ ਹੈ,
ਇੱਕ ਖਾਹਿਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦਿਆਂ ਹੁੰਦਿਆਂ ਉਹ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਜਿਵੇਂ ਇੱਕ ਮਨੁੱਖ ਜ਼ਮੀਨ ਤੋਂ ਰੁਖਸਤ ਹੁੰਦਿਆਂ ਹੋਇਆ ਵੱਡਾ ਹੋ ਗਿਆ, ਜਵਾਨ ਹੋ ਗਿਆ, ਵਿਆਹਿਆ ਗਿਆ, ਬੁੱਢਾ ਹੋ ਗਿਆ, ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ 2-4-5-7 ਬੱਚਿਆਂ ਨੂੰ ਜਨਮ ਦੇ ਜਾਂਦਾ ਹੈ, ਪਿੱਛੇ ਆਪਣੀ ਸੰਤਤ ਛੋੜ ਜਾਂਦਾ, ਆਪਣਾ ਖੂਨ ਛੋੜ ਜਾਂਦਾ। ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ ਮਨੁੱਖ 2-4 ਬੱਚੇ ਛੋੜ ਜਾਂਦਾ ਹੈ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ, ਇੱਕ ਖਾਹਿਸ਼ ਮਰਦਿਆਂ ਮਰਦਿਆਂ 5-10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨੇ, ਫਿਰ ਉਹਨਾਂ ਚ ਪੂਰੀ ਇੱਕ ਹੋਈ ਹੈ ਤੇ ਫਿਰ 10-20 ਹੋਰ ਪੈਦਾ ਹੋ ਗਈਆਂ ਨੇ, ਤਾਂ ਰੋਜ਼ ਰੋਜ਼ ਤੇ ਖਾਹਿਸ਼ਾਂ ਵੱਧਦੀਆਂ ਜਾਣਗੀਆਂ, ਖਾਹਿਸ਼ਾਂ ਦੀ ਭੀੜ। ਇਸ ਤਰ੍ਹਾਂ ਜਿਵੇਂ ਮੌਤ ਦਰ ਘੱਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਭੀੜ ਹੋ ਜਾਂਦੀ ਹੈ। ਖਾਹਿਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੁੰਦੀ ਉਹ ਵੀ ਕਰਮ ਅਨੁਸਾਰ ਹੈ, ਉਂਝ ਨਹੀਂ। ਕੁਛ ਸੰਤਾਂ ਮਹਾਂਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਂਦੇ ਨੇ, ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝ ਹੀ ਕਰਮ ਬਣਨ ਵਾਲਾ ਹੁੰਦਾ, ਉਂਝ ਹੀ ਗੱਲ ਸਿਰੇ ਚੜਨ ਵਾਲੀ ਹੁੰਦੀ। ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ, ਉਹ ਕਹਿੰਦੇ ਨੇ ਇਸ ਡੇਰੇ ਕਰਕੇ, ਸੰਤ ਕਰਕੇ ਸਾਡੀ ਗੱਲ ਬਣੀ ਹੈ। ਉਹ ਫਿਰ 60 ਕਮ ਸੇ ਕਮ ਹੋਰ 60 ਨੂੰ ਲੈ ਆਉਂਦੇ ਨੇ, ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉਂਝ ਹੀ ਬਣਨ ਵਾਲੀ ਹੁੰਦੀ। ਜੇ ਡੇਰੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ, ਇਹ ਵੀ ਮਰਜ਼ ਕਰਦੇ ਹਾਂ। ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ। ਬਸ ਪਖੰਡ ਇਸ ਤਰ੍ਹਾਂ ਦੁਨੀਆਂ ਵਿੱਚ ਵੱਧਦਾ ਹੈ ਅਗਿਆਨ ਦੇ ਆਸਰੇ ਤੇ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਤਾਂ ਇਸ ਤਰ੍ਹਾਂ ਖਾਹਿਸ਼ਾਂ ਦੀ ਭੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜੀਂਦੇ ਨੇ, ਮਨੁੱਖ ਖਾਹਿਸ਼ਾਂ ਦੇ ਤਲ ਤੇ ਜੀਵਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ, ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਹਿਸ਼ਾਂ ਕਿਸ ਦੀਆਂ ਪੂਰੀਆਂ ਗਈਆਂ ਕਤਾ ਹੀ ਨਹੀਂ, ਇੱਕ ਦਿਨ ਮਨੁੱਖ ਹੀ ਪੂਰਾ ਹੋ ਜਾਂਦਾ, ਖਤਮ ਹੋ ਜਾਂਦਾ। ਖਾਹਿਸ਼ਾਂ ਕਿਤੀਆਂ ਪੂਰੀਆਂ ਹੁੰਦੀਆਂ ਨੇ, ਹਜ਼ਾਰੋਂ ਖਾਹਿਸ਼ੇ ਸਾਥ ਲੈ ਕੇ ਦਮ ਨਿਕਲਦਾ ਹੈ। ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਹਿਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ, ਜਗ੍ਹਾ ਮਲ ਕੇ ਬੈਠੀਆਂ ਸਨ, ਵੀ ਅੱਜ ਸਾਡੀ ਗੱਲ ਬਣੇਗੀ, ਅੱਜ ਸਾਡੀ ਗੱਲ ਬਣੇਗੀ। ਗੱਲ ਕੀ ਬਣਨੀ, ਵਿਸ਼ਵਾਸ ਹੀ ਨਿਕਲ ਗਿਆ ਹੈ। ਹਜ਼ਾਰੋਂ ਖਾਹਿਸ਼ੇ ਸਾਥ ਲੈ ਕਰ ਦਮ ਨਿਕਲਦਾ ਹੈ। ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਦੁੱਖ ਕੇਵਲ ਮਨੁੱਖ ਦੀ ਦੁਨੀਆਂ ਚ ਹੈ। ਰਿਸ਼ੀਕੇਸ਼ ਦੇ ਚ ਅੱਜ ਤੋਂ ਕੋਈ ਗਾਲਬਨ 25-26 ਸਾਲ ਪੁਰਾਣੀ ਗੱਲ ਹੋਵੇਗੀ, ਰਾਮਕੱਲੀ ਰਾਗ ਦਾ ਇਹ ਸ਼ਬਦ ਚੱਲ ਰਿਹਾ ਸੀ, ਸਹਿਨ ਸਰਦਾਨ ਦੇ ਇੰਦਰ ਰੋਆਇਆ ਪਰਸ ਰਾਮ ਰੋਵੇ ਘਰ ਆਇਆ। ਜਪਜੀ ਸਾਹਿਬ ਤੋਂ ਲੈ ਕੇ ਉੱਥੇ ਰਾਗਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ, ਔਰ ਉੱਥੇ ਇੱਕ ਨਿਯਮ ਹੈ, 5 ਸਾਲਾਂ ਚ ਭੋਗ ਪਾਉਂਦੇ ਨੇ ਲਾਜ਼ਮੀ, ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ। ਉਸ ਦੌਰਾਨ 1 ਮਹੀਨਾ ਦਾਸ ਵੀ ਹਾਜ਼ਰੀ ਭਰਦਾ ਰਹੇ। ਜਦੋਂ ਦਾਸ ਕਥਾ ਕਰ ਰਿਹਾ ਸੀ, ਰਾਮਕੱਲੀ ਲਾਗ ਚੱਲਿਆ ਤੇ ਇਹ ਸ਼ਬਦ ਵੀ ਆ ਗਿਆ, ਜਿਸ ਦੀਆਂ ਆਖਲੀਆਂ ਪੰਕਤੀਆਂ ਸਨ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨ ਲੇਖੇ ਪਾਏ। ਇਹ ਪੰਕਤੀ ਮਨੁੱਖ ਨੇ ਆਪਣੀਆਂ ਤਰਫੋਂ ਬਣਾਈਆਂ ਹੋਈਆਂ ਨੇ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਇਸ ਤਰ੍ਹਾਂ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਇਹ ਤੇ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ, ਜਿਹਨਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ ਲਾਏ। ਇਸ ਦੀ ਵਜ਼ਾਹਤ ਦਾਸ ਨੇ ਕਿਧਰੇ 2 ਦਿਨ ਕੀਤੀ। ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ, ਭੇਖ ਭਗਵਾ। ਅੱਜ ਕੱਲ ਉਸਦਾ ਡੇਰਾ ਕਰਨਾਲ ਦੇ ਚ ਬਹੁਤ ਜ਼ਈਫ ਹੋ ਗਿਆ। ਉਹ ਵੀ ਕਿਧਰੇ ਬੈਠਾ ਸੀ, ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ। ਸਾਧੂਆਂ ਦਾ ਇਕੱਠ ਸੀ, ਜੋ 30-40 ਸਰੋਤੇ ਬੈਠੇ ਸਨ, ਸਾਧੂ ਹੀ ਸਨ, ਨਿਰਮਲੇ ਉਦਾਸੀਨ।
ਮੈਨੂੰ ਕਹਿਣ ਲੱਗਾ ਮਸਕੀਨ ਜੀ, ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਇਹ ਅਤਿ ਉਪਮਾ ਅਲੰਕਾਰ ਹੈ। ਸਾਹਿਤਿਕ ਦੁਨੀਆਂ ਵਿੱਚ, ਕਵਿਤਾ ਦੀ ਦੁਨੀਆਂ 'ਚ ਅਲੰਕਾਰਾਂ ਨੂੰ ਵਰਤਿਆ ਜਾਂਦਾ, ਗਹਿਣਿਆਂ ਨੂੰ, ਗੱਲ ਨੂੰ ਸਜਾਉਣ ਵਾਸਤੇ, ਬੋਲਾਂ ਨੂੰ ਸਜਾਉਣ ਵਾਸਤੇ। ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁੱਖ ਝੂਠ ਵਿਭੂਖਨ ਸਾਰੰਗ, ਇਹ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੇ, ਉਸਨੂੰ ਬੜਾ ਸ਼ਿੰਗਾਰ ਦਿੱਤਾ ਤੂੰ। ਤੇ ਹੁਣ ਲੋਕਾਂ ਨੂੰ ਇੰਝ ਪ੍ਰਤੀਤ ਆਉਂਦਾ ਪਿਆ ਜਿਵੇਂ ਸੱਚ, ਝੂਠ ਨੂੰ ਵੀ ਸ਼ਿੰਗਾਰ ਦੇਈਏ, ਚਮਕਾ ਦੇਈਏ, ਚੱਲਦਾ ਬੜੇ ਸੋਹਣੇ ਢੰਗ ਨਾਲ ਚੱਲਦਾ ਹੈ, ਚੱਲਦਾ ਸੱਚ ਦੇ ਆਸਰੇ ਤੇ, ਗਹਿਣੇ ਸੱਚ ਦੇ ਹੀ ਪਵਾਉਣੇ ਪੈਂਦੇ ਨੇ। ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸਨੂੰ ਸੱਚ ਨਾਲ ਨਾ ਜੋੜੀਏ। ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ, ਜੋੜਨਾ ਉਸਨੂੰ ਸੱਚ ਨਾਲ ਹੀ ਪੈਂਦਾ। ਭਾਵੇਂ ਝੂਠ ਹੈ ਪਰ ਗਹਿਣੇ ਉਸਨੂੰ ਸੱਚ ਦੇ ਪਵਾਉਣੇ ਪੈਂਦੇ ਨੇ, ਸ਼ਿੰਗਾਰ ਉਸਨੂੰ ਸੱਚ ਦਾ ਦੇਣਾ ਪੈਂਦਾ। ਇੱਕ ਤੇ ਇਹ ਹੈ, ਇੱਕ ਹੁੰਦਾ ਅਤਿ ਉਪਮਾ ਅਲੰਕਾਰ। ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਦੰਦ ਨੇ ਤੇ ਮੋਤੀਆਂ ਵਰਗੇ ਨੇ, ਅਤਿ ਉਪਮਾ ਅਲੰਕਾਰ। ਇਹ ਮੁਖੜਾ ਤੇ ਚੰਨ ਦੀ ਤਰ੍ਹਾਂ ਹੈ, ਅਤਿ ਉਪਮਾ ਅਲੰਕਾਰ। ਸਾਹਿਤਿਕ ਦੁਨੀਆਂ ਵਿੱਚ, ਕਾਵਿ ਦੁਨੀਆਂ ਵਿੱਚ ਇਸਦੀ ਆਪਣੀ ਮਹਾਨਤਾ ਹੈ, ਇਸ ਨੂੰ ਮੰਨਦੇ ਨੇ। ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ, ਸ਼ਾਇਰ ਦਾ ਸੀ। ਇਸ ਸਤਿਗੁਰਾਂ ਨੇ ਅਤਿ ਉਪਮਾ ਅਲੰਕਾਰ ਵਰਤਿਆ ਹੈ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ, ਦੁੱਖ ਹੀ ਦੁੱਖ ਹੈ ਬਈ। ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ, ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ। ਕਹਿਣ ਲੱਗੇ ਮੈਂ ਸਹਿਮਤ ਨਹੀਂ, ਇਹ ਅਤਿ ਉਪਮਾ ਅਲੰਕਾਰ ਹੈ। ਤੇ ਅਤਿ ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ, ਮੈਨੂੰ ਇੰਝ ਕਹਿਣ ਲੱਗਾ। ਆਖਿਰ ਮਨੁੱਖੀ ਦੁਨੀਆਂ 'ਚ ਕਿਧਰੇ ਆਨੰਦ ਵੀ ਹੈ, ਖੇੜਾ ਵੀ ਹੈ, ਖੁਸ਼ੀਆਂ ਵੀ ਹਨ। ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ, ਇਹ ਸ਼ੋਭਾ ਨਹੀਂ ਦਿੰਦਾ। ਮੈਂ ਕਿ ਮਹਾਂਪੁਰਖੋ, ਸਿਆਣੇ ਹੋ ਤੁਸੀਂ, ਚਿੰਤਕ ਹੋ, ਔਰ ਉਮਰ ਦੇ ਲਿਹਾਜ਼ 'ਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ। ਔਰ ਵਿਦਿਆ ਪੜ੍ਹਾਈ ਚਿੰਤਕ ਦੇ 'ਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ, ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ। ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜੇ ਹੋ ਕੇ ਇੰਝ ਕਹਿਣਗੇ। ਉਸ ਦਿਨ ਮੈਂ ਉਹਨਾਂ ਦੀ ਬਹਿਬਲਤਾ ਦੇਖੀ, ਬਿਲਕੁਲ ਅਸਹਿਮਤੀ। ਕਹਿਣ ਲੱਗੇ ਨਹੀਂ, ਇਹ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ, ਦੁੱਖ ਇਤਨਾ ਨਹੀਂ ਹੈ। ਇਹ ਗੁਰੂ ਨਾਨਕ ਨੇ ਅਤਿ ਉਪਮਾ ਅਲੰਕਾਰ ਵਰਤਿਆ ਹੈ, ਜਿਸ ਨੂੰ ਤੁਸੀਂ ਹੂ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੋ। ਇਹ ਅਲੰਕਾਰ ਹੈ, ਗਹਿਣਾ ਹੈ, ਭੂਸ਼ਣ ਹੈ, ਵਾਸਤਵਿਕ ਐਸਾ ਨਹੀਂ ਹੈ। ਮੈਂ ਕਿਹਾ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ। ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤਿ ਉਪਮਾ ਅਲੰਕਾਰ ਨਹੀਂ ਹੈ, ਇਹ ਖਸਮ ਦੇ ਬੋਲ ਨੇ, ਇਹ ਸੱਤ ਬਚਨ ਨੇ, ਇਹ ਸੰਪੂਰਨ ਬਚਨ ਨੇ। ਅਤਿ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ, ਫਿਰ ਤੇ ਗੁਰਬਾਣੀ ਨੂੰ ਕਲਪਨਾ ਆਖਣਾ ਪਏਗਾ। ਇਹ ਕਲਪਨਾ ਨਹੀਂ ਹੈ, ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ, ਇਸ ਤਰ੍ਹਾਂ ਥੋਥੋਂ ਕਹਿਲਵਾ ਰਹੀ ਹੈ, ਵਰਨਾ ਇਹ ਅਤਿ ਉਪਮਾ ਅਲੰਕਾਰ ਹੈ। ਤੇ ਮੈਂ ਤੁਹਾਨੂੰ ਕੱਲ ਸੱਚ ਦਾ, ਸੁੱਖ ਦਾ ਸਰੂਪ ਦਿਖਾਵਾਂਗਾ, ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆਂ 'ਚ ਨਿਰਾ ਦੁੱਖ ਨਹੀਂ, ਸੁੱਖ ਵੀ ਹੈ। ਮੈਂ ਕਿਹਾ ਠੀਕ ਹੈ, ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁੱਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ, ਜਿੱਥੇ ਤੱਕ ਮੇਰਾ ਇਰਾਦਾ ਹੈ, ਮੇਰੀ ਸੋਚਣੀ ਹੈ, ਐਸੀ ਨੌਬਤ ਨਹੀਂ ਆਵੇਗੀ। ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ। ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕਸ਼, ਜਿਵੇਂ ਤਨਸ, ਵੀ ਜਿਵੇਂ ਮੂਰਖ ਕੁਝ ਸਮਝਦਾ ਨਹੀਂ। ਉਹ ਜਦ ਚਲਾ ਗਿਆ, ਯਕੀਨ ਜਾਣੋ ਉਸ ਦਿਨ ਸਾਰਾ ਦਿਨ ਰਿਹਾ ਮੈਂ ਵੀ ਬੇਚੈਨ। ਮੈਂ ਕਿਹਾ ਪਤਾ ਨਹੀਂ ਕੀ ਦਿਖਾਏਗਾ, ਕੀ ਲਿਆਵੇਗਾ, ਕਿਧਰੇ ਐਸਾ ਤੇ ਨਹੀਂ ਕਿ ਮੈਂ ਹੀ ਕੋਈ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ। ਉਹ ਨੀਂਦਰਾ ਕਿਸ ਨੂੰ ਕਹਿੰਦੇ ਨੇ, ਨੀਂਦ ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲਿਆ, ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਪਈ।
ਦਿਮਾਗ ਸੋਚਦਾ ਹੀ ਰਿਹਾ ਵੀ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ ਚ ਪੱਗ ਲਾਣੀ ਹੈ। ਸਿਆਣਾ ਬੜਾ ਹੈ, ਚਿੰਤਕ ਬੜਾ ਹੈ, ਸੂਝਵਾਨ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ, ਸੰਸਕ੍ਰਿਤ ਤੇ ਫਾਰਸੀ ਤੇ ਅਰਬੀ ਦਾ ਮਹਾਪੰਡਿਤ ਹੈ। ਇਹ ਤੇ ਪਤਾ ਨਹੀਂ ਕੀ ਦਿਖਾਵੇਗਾ ਔਰ ਕੋਈ ਮਾਮੂਲੀ ਚੀਜ਼ ਪੇਸ਼ ਨਹੀਂ ਕਰੇਗਾ, ਕਿਉਂਕਿ ਮਾਮੂਲੀ ਸੋਚਣੀ ਦਾ ਇਹ ਮਨੁੱਖ ਹੀ ਨਹੀਂ ਹੈ। ਖੈਰ ਜਿਉਂ ਦਿਉਂ ਕਰਕੇ ਸਵੇਰ ਹੋਈ, ਕਥਾ ਦਾ ਵਕਤ ਹੋਇਆ। ਕਥਾ ਉੱਥੇ ਅੰਮ੍ਰਿਤ ਵੇਲੇ ਆਉਂਦੀ ਸੀ, ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਮਾਪਤੀ ਹੋ ਜਾਂਦੀ ਸੀ। ਗੰਗਾ ਤੇ ਇਸ਼ਨਾਨ ਕਰਕੇ ਸਾਧੂ ਉੱਥੇ ਹੀ ਨਿਤਨੇਮ ਕਰ ਲੈਂਦੇ ਸਨ ਆਪਣਾ ਜੋ ਕੁਛ ਕਰਨਾ ਹੈ, ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚੱਲਦੀ ਸੀ। ਇੰਜ ਕਥਾ ਦਾਸ ਨੇ ਆਰੰਭ ਕੀਤੀ, ਪਰ ਮਨ ਉਖੜਿਆ ਹੋਇਆ ਤੋ ਜ਼ਬਾਨ ਵੀ ਉਖੜੀ ਹੋਈ ਹੈ। ਘੰਟਾ ਜ਼ਰੂਰ ਮੈਂ ਪਾਸ ਕੀਤਾ, ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ 'ਚ ਕੀ ਆਖਿਆ। ਇਹ ਵੀ ਮੇਰੀ ਉਸ ਦਿਨ ਹਾਲਤ ਰਹੀ। ਉਹ ਸਾਧੂ ਆਇਆ, ਜਦ ਕੋਈ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ, ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ, ਅਤੇ ਮੈਂ ਸੋਚਿਆ ਸ਼ਰਧਾ ਤੇ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਰੱਖਦਾ ਹੈ। ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ, ਮੱਥਾ ਜ਼ਰੂਰ ਉਸਨੇ ਟੇਕਿਆ, ਫੁੱਲ ਨਹੀਂ ਭੇਟ ਕੀਤੇ, ਆਪਣੇ ਹੱਥ 'ਚ ਹੀ ਰੱਖੇ। ਐਨ ਬੈਠਦਾ ਵੀ ਕੋਣੇ 'ਚ ਸੀ, ਬਿਲਕੁਲ ਕੋਣੇ 'ਚ ਬੈਠ ਗਿਆ। ਕਥਾ ਦੀ ਸਮਾਪਤੀ ਤੋਂ ਬਾਅਦ ਖੜ੍ਹੇ ਹੋ ਕੇ ਮੈਨੂੰ ਕਹਿਣ ਲੱਗਾ, ਮਸਕੀਨ ਜੀ, ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ, ਇਹ ਜੋ ਮੇਰੇ ਹੱਥ ਦੇ 'ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ, ਤੁਹਾਨੂੰ ਦਿਖਾਈ ਦਿੰਦਾ ਹੈ। ਮੈਂ ਕਿਹਾ ਪ੍ਰਭੂ ਦੀ ਬਖਸ਼ਿਸ਼ ਹੈ, ਰਹਿਮਤ ਹੈ, ਅੱਖਾਂ 'ਚ ਰੋਸ਼ਨੀ ਹੈ, ਦਿਖਾਈ ਦਿੰਦਾ ਹੈ। ਮੈਨੂੰ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ, ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ, ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ, ਤੇ ਇਹਨਾਂ ਦਾ ਸੁਪਨ ਵੀ ਦਿਖਾਈ ਦਿੰਦਾ ਹੋਵੇਗਾ। ਮੈਂ ਕਿਹਾ ਠੀਕ ਹੈ, ਬਿਲਕੁਲ ਠੀਕ ਹੈ, ਇਹ ਹੱਸਦੇ ਹੋਏ ਪ੍ਰਤੀਤ ਹੋ ਰਹੇ ਨੇ। ਕਹਿੰਦਾ ਇਤਨੇ ਹਾਸੇ ਦੇ ਹੁੰਦੇ ਹਾਂ, ਇਤਨੀ ਖੁਸ਼ੀ ਦੇ ਹੁੰਦੇ ਹਾਂ, ਇਤਨੇ ਖਿੜਾਓ ਦੇ ਹੁੰਦੇ ਹਾਂ, ਔਰ ਇਤਨੇ ਸੁਪਨ ਦੇ ਹੁੰਦੇ ਹਾਂ, ਕਿਆ ਇਹ ਆਖਣਾ ਫੱਬਦਾ ਹੈ, ਚੰਗਾ ਲੱਗਦਾ ਹੈ? ਨਾਨਕ ਦੁਖੀਆ ਸਭ ਸੰਸਾਰ, ਐਸਾ ਖੇੜਾ ਸਾਹਮਣੇ ਹੋਵੇ। ਇੱਕ ਸਵਪਨ ਦਾ ਨਮੂਨਾ ਸਾਹਮਣੇ ਹੋਵੇ, ਖੇੜੇ ਦੀ ਤਸਵੀਰ ਸਾਹਮਣੇ ਹੋਵੇ, ਮੁਸਕੁਰਾਹਟ ਦਾ ਮੁਜੱਸਮਾ ਸਾਹਮਣੇ ਹੋਵੇ, ਕਿ ਇਹ ਬੋਲ ਫਬਦੇ ਨੇ? ਨਾਨਕ ਦੁਖੀਆ ਸਭ ਸੰਸਾਰ ਅਤਿ ਉਪਮਾ ਅਲੰਕਾਰ ਹੈ। ਇਹ ਕਿਸੇ ਕਿਸੇ ਥਾਂ ਤੇ ਘਟਤ ਹੋਵੇਗਾ, ਸਭ ਜਗ੍ਹਾ ਤੇ ਨਹੀਂ। ਮਨ ਤੋਂ ਬੋਝ ਥੋੜਾ ਹਲਕਾ ਹੋਇਆ। ਮੈਂ ਕਿਹਾ ਮਹਾਤਮਾ ਜੀ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਖੇੜੇ ਦੇ, ਖੁਸ਼ੀਆਂ ਦੇ, ਸੁੱਖ ਦੇ ਦਰਸ਼ਨ ਕਰਾਏ। ਕੱਲ ਤੁਸੀਂ ਵਾਅਦਾ ਕੀਤਾ ਸੀ, ਅੱਜ ਦਿਖਾਇਆ, ਤਸਲੀਮ ਮੰਨਦੇ ਹਾਂ। ਗਾਲਬਨ ਕੱਲ ਵਾਅਦਾ ਕੀਤਾ ਤੇ ਅੱਜ ਦਿਖਾਇਆ, ਇਹ 24 ਘੰਟੇ ਹੋ ਗਏ, ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ, ਇੱਥੇ ਹੀ ਰੱਖ ਜਾਓ, ਬਾਕੀ ਗੱਲ ਆਪਾਂ ਸ਼ਾਮੀ ਕਰਾਂਗੇ, ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ, ਇਹਨਾਂ ਹੀ ਫੁੱਲਾਂ ਦੇ ਸੰਬੰਧ ਚ, ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ। ਗੁਲਾਬ ਹਿੰਦੁਸਤਾਨ ਵਿੱਚ ਖਿੜਦਾ ਹੈ ਗਰਮੀਆਂ ਦੇ ਦਿਨਾਂ ਖਾਸ ਕਰਕੇ, ਔਰ ਬੜੀ ਮਹਿਕ, ਬੜੀ ਖੁਸ਼ਬੂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀ ਅੱਖਾਂ ਬਾਹਰ ਆਈਆਂ, ਕਹਿੰਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਤੇ ਫਿਰ ਕੀ ਗੱਲ ਹੋਵੇਗੀ। ਤੇ ਮੈਂ ਕਿਹਾ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ? ਇਹ ਜਿਹੜਾ ਮੁਰਝਾਣਾ ਹੈ ਨਾ, ਇਸੇ ਖੇੜੇ ਦੇ ਚੋਂ ਨਿਕਲੇਗਾ, ਇਹ ਜਿਹੜੀ ਮੌਤ ਹੈ ਇਸੇ ਜ਼ਿੰਦਗੀ ਦੇ ਚੋਂ ਨਿਕਲੇਗੀ, ਇਹ ਜਿਹੜੀ ਕਰੂਪਤਾ ਹੈ ਨਾ, ਇਸੇ ਸਵਪਨ ਦੇ ਚੋਂ ਨਿਕਲੇਗੀ, ਇਹ ਜੋ ਕਬਰ ਹੈ ਇਸੇ ਜ਼ਿੰਦਗੀ ਦੀ ਬਣੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਢਾਹ ਨਿਕਲ ਗਈ ਉਸਦੇ ਮੂੰਹ ਚੋਂ, ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ, ਨਿਰਾ ਪਖੰਡੀ ਨੇ
ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ, ਕੋਰਾ ਹੰਕਾਰੀ ਨੇ। ਕਹਿਣ ਲੱਗਾ ਗੁਰੂ ਨਾਨਕ ਨੇ ਜੋ ਕੁਛ ਆਖਿਆ ਸਹੀ ਹੈ, ਗੁਰੂ ਨਾਨਕ ਦੇ ਸੰਬੰਧਿਤ ਜੋ ਮੈਂ ਸ਼ਬਦ ਆ ਕੇ ਮੈਂ ਵਾਪਸ ਲੈਂਦਾ ਕਿ ਠੀਕ ਹੈ। ਬਾਲੀ ਰੋਵੇ ਨਾ ਭਤਾਰ, ਨਾਨਕ ਦੁਖਿਆ ਸਭ ਸੰਸਾਰ। ਦੁੱਖ ਵਿਆਪਕ ਹੈ, ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ, ਸਿਆਣਾ ਵੀ ਦੁਖੀ ਹੈ। ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ, ਧਨਵਾਨ ਵੀ ਦੁਖੀ ਹੈ। ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ। ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ, ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ, ਕਿਉਂਕਿ ਮੂਰਖਤਾ ਦਾ ਜੋ ਕਰਕੇ ਉਸਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ। ਚਿੰਤਕ ਦੁਖੀ ਹੈ, ਦੁੱਖ ਤੇ ਵਿਆਪਕ ਹੈ। ਕਮਜ਼ੋਰ ਵੀ ਦੁਖੀ ਹੈ, ਤਾਕਤਵਰ ਵੀ ਦੁਖੀ ਹੈ, ਨਿਰਬਲ ਵੀ ਦੁਖੀ ਹੈ, ਬਲਵਾਨ ਵੀ ਦੁਖੀ ਹੈ, ਨਿਰਧਨ ਵੀ ਦੁਖੀ ਹੈ, ਧਨਵਾਨ ਵੀ ਦੁਖੀ ਹੈ, ਕਰੂਪ ਵੀ ਦੁਖੀ ਹੈ, ਸੁੰਦਰ ਵੀ ਦੁਖੀ ਹੈ, ਛੋਟਾ ਵੀ ਦੁਖੀ ਹੈ, ਵੱਡਾ ਵੀ ਦੁਖੀ ਹੈ। ਦੁੱਖ ਵਿਆਪਕ ਹੈ, ਬਾਲੀ ਰੋਵੇ ਨਾ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਮਨੁੱਖਤਾ ਦੀ ਝੋਲੀ ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਧਰੇ ਗਲਤ ਬੀਜ ਤੇ ਨਹੀਂ ਬੋਏ ਗਏ। ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਹਿਚਾਣ ਆਉਂਦੀ ਹੈ, ਫਲਾਂ ਤੋਂ ਪਹਿਚਾਣ ਆਉਂਦੀ ਹੈ ਬੋਇਆ ਕੀ ਸੀ। ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ? ਫਲ ਤੋਂ। ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ, ਗਲਤ ਬੋਏ ਗਏ ਨੇ। ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਕਸ਼ ਵੇਖਣ ਦੇ ਚ ਔਰ ਬੀਜ ਦੇ ਚ ਫਲ ਵੇਖਣ ਦੇ ਚ। ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਸਾਇੰਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ, ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ। ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ, ਉਹਦੇ ਕੋਲ ਆਪਣੀ ਦ੍ਰਿਸ਼ਟੀ। ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤੋ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ ਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ, ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਚ ਫਲ ਵੇਖਣ ਦੇ ਚ, ਸੰਤ ਸਫਲ ਹੋਇਆ ਕਰਮ ਦੇ ਚ ਫਲ ਵੇਖਣ ਦੇ ਚ। ਇਸ ਕਰਮ ਚੋ ਦੁੱਖ ਨਿਕਲੇਗਾ, ਇਸ ਕਰਮ ਚੋ ਸੁੱਖ ਨਿਕਲੇਗਾ, ਇਸ ਕਰਮ ਚੋ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ। ਅਗਰ ਕੋਈ ਦੁਖੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ ਹੈ, ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ। ਕਿਉਂਕਿ ਅੱਜ ਤੱਕ ਐਸਾ ਹੋਇਆ, ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਬਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ, ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ, ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ, ਜੱਦੀ ਰੋਗ। ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ, ਤੇਰੇ ਮਾਂ ਬਾਪ ਜ਼ਿੰਮੇਵਾਰ ਹੈ। ਤੇ ਹੁਣ ਸੰਸਕਾਰ ਵੀ ਸ਼ੁਰੂ ਚ ਮਾਂ ਬਾਪ ਦਿੰਦੇ ਨੇ, ਬੋਲਣਾ ਸੋਚਣਾ ਇਹ ਪਹਿਲੇ ਤੇ ਮਾਂ ਬਾਪ ਤੋਂ ਹੀ ਮਿਲਦਾ ਜੋ ਹੈ ਮਨੁੱਖੀ ਬੱਚੇ ਨੂੰ। ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਂ ਬਾਪ ਤੋਂ ਸਰੀਰ ਆਇਆ, ਰੋਗੀ ਸਰੀਰ ਆਇਆ, ਉਹ ਦੋਸ਼ੀ ਨੇ। ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ
कि दुनिया दे इस तरह के जितने रोगी बंदे ने उन्हां कोल औलाद पैदा करने का हक खो लेना चाहिए, नहीं तो दुनिया दे रोगी ही रोगी होणगे। उसने अपने ढंग नाल ऐसा आखिया, तेरे शरीरक रोगों लई तेरे मां बाप जिम्मेवार ने, तेरे मानसिक संताप लई तेरे मां बाप जिम्मेवार ने। मानसिक रोगों लई ते शरीरक रोगों लई मां बाप जिम्मेवार ने। अजे इसका असर यूरोप की दुनिया च पै रहा सी, पनीरी ते नवी पनीरी ते नौजवानों ते, और मां बाप का सन्मान घटना शुरू हो गया सी। इस ख्याल तो कॉर्ल मार्कस ने एक होर चोट कर दी, तेरी आर्थिक औकड़ा लई समाज जिम्मेवार है, तू जिम्मेवार नहीं। तेरी आर्थिक तंगियां लई, तेरे आर्थिक कलेश लई, तेरे आर्थिक संताप लई समाज जिम्मेवार है। हुण मेरिया आर्थिक जो है कमजोरिया ते दुखां लई समाज जिम्मेवार है, मेरे शरीरक रोगां लई मेरे मानसिक संताप लई मां बाप जिम्मेवार ने। मैं तो स्वतंत्र हो गया, मेरा तो फिर कोई कसूर ही नहीं, फिर तो हर बंदा बेकसूर हो गया, फिर तो मेरा कोई दोष ही नहीं, फिर तो दोष मां बाप का हो गया, दोष समाज का हो गया। गुरु ग्रंथ साहब जी महाराज की रोशनी च फ्राइड के ख्यालों लईए, कार्ल मार्कस के ख्यालों लईए, साहब कहने मां बाप दोषी नहीं है, समाज भी दोषी नहीं है, फिर कौन दोषी है। ददा दोष न देव काहू, दोष कर्मा अपने आ, जो मैं किया सो मैं पाया, दोष न दीजे अवर जना। कोई मां बाप दोषी नहीं है, कोई समाज दोषी नहीं, तेरे दुखा लई तेरे कर्म दोषी ने, तेरे दुखा लई तू जिम्मेवार है, ना मां बाप ना समाज। तू किसे नू जिम्मेवार नहीं ठहरा सकता, तू अपना दोष किसे ते भी नहीं सुट सकता। तेरे दुख लई, तेरी मानसिक पीड़ा लई, तेरे शरीरक रोगां लई, तेरिया आर्थिक औकड़ा लई तू जिम्मेवार है, ना समाज जिम्मेवार और ना ही मां बाप जिम्मेवार। तू स्वयं ददा दोष ना काहू, दोष कर्मा अपने आ, जो मैं किया सो मैं पाया, दोष ना दीजे अवर जना। कर्म एक ऐसा बीज है और ये बीज तेनों परमात्मा ने खुले रूप दे दिते, अदृश्य रूप रसना तेरे कोले, तेरी मर्जी है। तू सच दे बीज बो भावे झूठ दे, मिठास दे बीज बो भावे कुड़त्तन दे, हाथ तेरे कोल ने भावे गलत कर भावे ठीक कर, पैर तेरे कोल ने भावे गलत पासे जा भावे सही,

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾ ਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ, ਲਾਲ ਗੰਡੇ 25 ਪੌਂਡ ਦਾ ਬੈਗ 1798 ਦਾ, 4 ਪੌਂਡ ਇੰਡੀਕਨ ਚਿੱਟੇ ਛੋਲੇ ਜੋ ਕੈਨੇਡਾ ਵਿੱਚ ਹੀ ਉਗਾਏ ਗਏ ਹਨ, ਲਵੋ 2.99 ਦਾ ਪੈਕ, ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ, 4 ਪੌਂਡ ਧੋਤੀ ਹੋਈ ਉਰਦ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-7790.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 18.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 41 ਪਾਉਂਡ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
3: ਭਾਈ ਮਾਲੋ ਤੇ ਭਾਈ ਮੰਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨੀ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ, ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਦਾਰ ਜਿੰਨੀ ਮਿਹਨਤ ਨੀ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨੀ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਉਹਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ, ਮੁਨਾਫਾ ਜ਼ਿਆਦਾ ਨੀ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੀ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਯੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਯਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਚ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ, ਚਾਰ ਵੇਦ 18 ਪੁਰਾਣ, ਕਤੇਬ ਕੁਰਾਨ ਚਾਰ ਕਿਤੇਬਾਂ, ਤੁਰੇਤ ਜੰਬੂਰ ਅੰਜੀਲ ਇਹ ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯਹੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ, ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, ਚਾਰੇ ਵੇਦ, 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਬਾਨ, ਸਬਾਨ, ਸਭਨਾਂ ਨੇ, ਸਾਰਿਆਂ ਦੇ, ਸਭ ਨੇ ਦੇਖੇ ਘੋਖੇ, ਜ਼ਮੀਨ, ਜ਼ਬਾਨ, ਸਬਾਨ ਕੇ ਪੇਖ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ। ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ, ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਆ, ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਇਹ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ, ਮੈਂ ਤਾਂ ਏਡਾ ਵੱਡਾ ਪਾਠੀ ਹੈ ਤੇ ਕਦੀ ਪਾਠ ਹੀ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ ਰਿਹਾ ਹੈ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਖਣਾ ਝਾਖ। ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ। ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ, ਅਸਲ ਚ ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਮਾਨ, ਸਬਾਨ ਕੇ ਪੇਖ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾ। ਵੇਦ ਪੁਰਾਨ ਪੜੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ, ਵੇਦ ਪੜੇ, ਪੁਰਾਨ ਪੜੇ, ਕੁਰਾਨ ਪੜੇ, ਕੀ ਪਰ ਕੀ ਭਲਾ ਹੋਇਆ। ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ, ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੁਣ ਗੁਰਬਾਣੀ ਦੇ ਸਮਝ ਪੈ ਜਾਏ, ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ, ਹਾਲਤ ਸਾਡੀ ਵੀ ਹੋਈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ ਚੰਦਨ ਕੀਮਤੀ ਏ, ਖੋਤੇ ਕੋਲ ਸਮਰਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਨ ਪੜੇ ਕਿਆ ਕਾਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨੀ ਜਾਨੀ, ਕੈਸੇ ਉਤਰਸ ਪਾਰਾ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਿਤੇ ਭੁਲਾਏ ਕੈ ਮੋਏ ਲਾਲਚ, ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੋਨਸੈਪਟ ਚ ਇਹ ਗੱਲ ਕਹੀ ਗਈ, ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਮਾਨ, ਸਬਾਨ ਕਾ ਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆ ਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ, ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ, ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ ਹਜ਼ਾਰਕ ਹਜ਼ਾਰਕ, ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ, ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰੀ, ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ, ਪੌਣ ਆਹਾਰ ਜਤੀ ਜਤ ਤਾਰ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ, ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ, ਗੁਰੂ ਸਾਹਿਬ ਜੀ ਕੀ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ, ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ, ਮਹਾਰਾਜ ਕਹਿੰਦੇ ਨੇ ਇੱਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਇੱਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਇੱਕ ਨਾ ਲੇਖ ਹੈ, ਇੱਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ, ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ, ਇਸ ਤਰ੍ਹਾਂ ਅਰਥ ਹੋਣਗੇ ਇਹਦੇ। ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ, ਬੇਦ ਕੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਜਤੇ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ ਪਰ ਏਕ ਨਾ ਲੇਖ ਹੈ, ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ ਅਗਨ ਦਹੈ, ਕਾਇਆ ਕਲਪ ਕੀਜੈ, ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ, ਕਾਇਆ ਕਲਪ ਕੀਜੈ ਅਸਮੇਦ ਜਗ ਕੀਜੈ, ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ, ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਜੀਜੈ, ਸੋਨਾ ਫਰੂਟ ਵਿੱਚ ਰੱਖ ਕੇ ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦਵਾਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਧ ਜਾ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਪੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋਟ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ, ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ, ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
2: You're listening to KRPI 1550 Radio, Ferndale, Washington.

ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਾ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਹਰ ਜੀ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਚ ਕਰ ਹਮ ਸਾਕੇ, ਜਿਉ ਭਾਵੈ ਤਿਉ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ, ਹਰ ਨਾਮ ਪਦਾਰਥ ਨਾਨਕ ਮੰਗ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ। ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਨੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ, ਇੱਕ ਤੇ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖ, ਸੁਲਤਾਨ ਪਿੰਡ ਅੰਮ੍ਰਿਤਸਰ ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ
ਇੱਕ ਨਹੀਂ ਲਿਖੇ।

ਕਿ ਮੁਕਤਸਰ ਦੀ ਜੰਗ ਵਿਚ ਸ਼ਹੀਦ ਹੋਏ ਸਨ। ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋ ਨੰਗੀ। ਸਿਰੋ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ, ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹਨਾ, ਨਹੀਂ ਅਸਲ ਚ ਉਸ ਥਾਂ ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਿਆ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ, ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ। ਕਿਉਂਕਿ ਆਪ ਨੂੰ ਪਤਾ ਹੋਣਾ, ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ, ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ, ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ, ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ ਕਰਮ, ਤਾਂ ਗੋਇ ਵਸਵ ਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰੇ, ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮੁਸਾਮ ਨੇ ਜੀ, ਇਹ ਖੁੱਲ ਜਾਂਦੇ ਨੀ, ਅਸੀਂ ਕਹਿੰਦੇ ਦੌੜ ਕੇ ਆਓ। ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ, ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਆ, ਵੀ ਇਹ ਖੁੱਲ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਜ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ, ਨਹੀਂ ਪਿਆਰੇ, ਉਹ ਜਿੰਨਾ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ
ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨੀ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ, ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਕੇਸ, ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ, ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਉਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ, ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ, ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਹਿਗੁਰੂ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨੇ ਫਿਰ ਅਰਜ਼ ਹੈ ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨੀ ਨੂੰ ਪੜਨਾ, ਪਰੀਆਂ ਨੀ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਲੋਕੋ ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ, ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲ ਬੰਦਾ ਜੀ, ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਆਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜਾ ਜਿਹਾ ਇਤਿਹਾਸ ਤਾਂ ਲੈ ਲਿਆ, ਅੱਜ
ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ ਮਾਂ ਆਨੰਦਪੁਰ ਆ ਗਿਆ।

0: You're listening to KRPI 1550 Radio, Ferndale, Washington.
1: ਫੈਮਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।

0: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.
1: You're listening to KRPI 1550 Radio, Ferndale, Washington.
2: Radio station 1550 AM Gurwani segment tuhade tak. Swargwasi Sardar Ajit Singh di baad, Swargwasi Mata Surinder Kaur baad di yaad de vich 1550 AM to Gurwani prachar kita janda hai. 1550 radio de utte Gurwani de kise bhi program nu sponsor karan vaste 604-961-7790 604-961-7790 1550 AM. Vaheguru Ji Ka Khalsa, Vaheguru Ji Ki Fateh.
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 18.98 ਦਾ, ਅਤੇ 20 ਲੰਬੀਆਂ ਕੌੜੀਆਂ ਮਿਰਚਾਂ 49 ਪਾਉਂਡ।

0: ਹਰੀ ਪੂਰਨ ਪ੍ਰਮਾਤਮਾ ਨੇ ਮਨੁੱਖ ਨੂੰ ਦੋ ਤਨ ਦਿੱਤੇ ਨੇ, ਇੱਕ ਅਸਥੂਲ ਇੱਕ ਸੂਕਸ਼ਮ। ਉਹ ਜੋ ਸੂਕਸ਼ਮ ਹੈ ਉਹ ਮਨ ਹੈ, ਔਰ ਜੋ ਅਸਥੂਲ ਹੈ ਉਹ ਤਨ ਹੈ। ਰੋਗ ਅਕਸਰ ਤਨ ਦੇ ਤਲ ਤੇ ਪ੍ਰਗਟ ਹੁੰਦੇ ਨੇ, ਔਰ ਸੋਗ ਅਕਸਰ ਮਨ ਦੇ ਚ ਹੁੰਦਾ ਹੈ। ਇਸ ਤਰ੍ਹਾਂ ਰੋਗ ਤੇ ਸੋਗ ਦੇ ਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਸੂਕਸ਼ਮ ਸਰੀਰ ਸੋਗ ਨਾਲ ਗ੍ਰਸਿਆ ਹੁੰਦਾ ਹੈ, ਔਰ ਅਸਥੂਲ ਸਰੀਰ ਰੋਗ ਨਾਲ ਗ੍ਰਸਿਆ ਹੁੰਦਾ ਹੈ। ਸੋਗ ਕਿਸ ਤਰ੍ਹਾਂ ਦੂਰ ਹੋਵੇ, ਔਰ ਸੋਗ ਕੀ ਹੈ? ਚਾਹਿਆ ਸੀ ਕੁਛ, ਹੋ ਗਿਆ ਕੁਛ, ਸੋਗ। ਮੰਗੀ ਸੀ ਕੁਛ ਹੋਰ ਚੀਜ਼, ਮਿਲ ਗਈ ਹੈ ਕੁਛ ਹੋਰ, ਸੋਗ। ਜਾਣਾ ਸੀ ਕਿਸੇ ਹੋਰ ਪਾਸੇ, ਪਹੁੰਚ ਗਏ ਕਿਸੇ ਹੋਰ ਟਿਕਾਣੇ ਤੇ, ਸੋਗ। ਆਉਣਾ ਸੀ ਕਿਸੇ ਹੋਰ ਨੇ, ਆ ਗਿਆ ਕੋਈ ਹੋਰ, ਸੋਗ। ਮਨ ਦੀ ਖਾਹਿਸ਼ ਤੋਂ ਉਲਟ ਜੋ ਕੁਛ ਵੀ ਹੋ ਜਾਂਦਾ ਹੈ ਸੋਗ ਨੂੰ ਜਨਮ ਦਿੰਦਾ ਹੈ। ਰੋਜ਼ ਰੋਜ਼ ਅਸੀਂ ਜੋ ਕੁਛ ਚਾਹੁੰਦੇ ਹਾਂ ਨਹੀਂ ਆਉਂਦਾ, ਔਰ ਉਸ ਤੋਂ ਵਿਪਰੀਤ ਹੋ ਜਾਂਦਾ ਹੈ, ਤੋ ਮਨ ਸੋਗ ਨਾਲ ਭਰ ਜਾਂਦਾ ਹੈ। ਹਰ ਨਵਾਂ ਦਿਨ ਨਵੇਂ ਸੋਗਾਂ ਨੂੰ ਜਨਮ ਦਿੰਦਾ ਹੈ, ਕਿਉਂਕਿ ਹਰ ਦਿਨ ਕੁਛ ਸਾਡੀ ਮੰਗ ਤੇ ਹੁੰਦੀ ਹੈ, ਕੁਛ ਸਾਡੀ ਚਾਹਤ ਤੇ ਹੁੰਦੀ ਹੈ, ਤੇ ਜਦ ਵੀ ਉਸ ਤੋਂ ਵਿਪਰੀਤ ਹੋ ਜਾਏ ਔਰ ਬਹੁਤ ਵੱਡੇ ਪੱਧਰ ਤੇ ਹੋ ਜਾਏ, ਤੋ ਮਨ ਦੇ ਤਲ ਤੇ ਸੋਗ ਪੈਦਾ ਹੋ ਜਾਂਦੇ ਨੇ। ਕਬੀਰ ਕਹਿੰਦੇ ਨੇ, ਜੋ ਮੈਂ ਚਿਤਵੋ ਨਾ ਕਰੇ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ, ਜੋ ਮੇਰੇ ਚਿਤ ਨਾ ਹੋਏ। ਇੱਕ ਤੇ ਮੇਰੀ ਚਾਹਤ ਹੈ, ਇੱਕ ਪ੍ਰਭੂ ਦੀ ਚਾਹਤ ਹੈ। ਪ੍ਰਭੂ ਦੀ ਜੋ ਚਾਹਤ ਹੈ ਉਸ ਨਾਲ ਮੈਂ ਰਾਜ਼ੀ ਨਹੀਂ, ਮੇਰੀ ਜੋ ਚਾਹਤ ਹੈ ਉਹ ਪੂਰੀ ਨਹੀਂ ਹੋ ਰਹੀ, ਤੋ ਸੋਗ। ਇਹ 20ਵੀਂ ਸਦੀ ਰੋਗਾਂ ਨਾਲ ਤੇ ਭਰੀ ਹੈ, ਪਰ ਮਾਨਸਿਕ ਸੋਗ ਨਾਲ ਵੀ ਭਰ ਗਈ। ਅਜੋਕੇ ਵਿਗਿਆਨਕ ਮਨੋਚਿੰਤਕ ਇਸ ਦਾ ਇਲਾਜ ਲੱਭਦੇ ਨੇ, ਵਕਤੀ ਮਨੋਰੰਜਨ। ਮਨੋਰੰਜਨ, ਮਨ ਸੋਗ ਦੇ ਚ ਹੈ ਤੋ ਕੋਈ ਮਨੋਰੰਜਨ, ਕੋਈ ਖੇਲ, ਕੋਈ ਤਮਾਸ਼ਾ, ਕੋਈ ਰੰਗ, ਕੋਈ ਰੂਪ, ਇਹਨੂੰ ਵੇਖੋ, ਉਸਦੇ ਚ ਬੈਠੋ, ਖੇਲੋ, ਤਾਂ ਕਿ ਸੋਗ ਮਿਟ ਜਾਏ। ਪਰ ਕੌਣ ਇਹਨਾਂ ਸਿਆਣਿਆਂ ਨੂੰ ਦੱਸੇ, ਸੋਗ ਮਿਟਦਾ ਨਹੀਂ, ਵਕਤੀ ਤੌਰ ਤੇ ਸੋਗ ਭੁੱਲਦਾ ਹੈ। ਔਰ ਜੈਸੇ ਜੈਸੇ ਉਮਰ ਵੱਧਦੀ ਹੈ ਸੋਗ ਵੀ ਵੱਧਦਾ ਹੈ। ਸੋਗ ਦੇ ਚ ਹੌਕੇ ਆਉਂਦੇ ਨੇ, ਸੋਗ ਦੇ ਚ ਪਛਤਾਵੇ ਆਉਂਦੇ ਨੇ, ਸੋਗ ਦੇ ਚ ਸਾੜੇ ਆਉਂਦੇ ਨੇ, ਸੋਗ ਦੇ ਚ ਜਲਨ ਆਉਂਦੀ ਹੈ। ਸੋਗ ਇੱਕ ਐਸੀ ਅਗਨੀ ਹੈ ਜਿਸ ਦੇ ਚ ਮਨੁੱਖ ਦੀ ਸੋਚਣ ਸ਼ਕਤੀ ਵੀ ਜਲ ਜਾਂਦੀ ਹੈ, ਮਨੁੱਖ ਦੀ ਵਿਚਾਰ ਸ਼ਕਤੀ ਵੀ ਜਲ ਜਾਂਦੀ ਹੈ, ਮਨੁੱਖ ਦਾ ਸਦਾਚਾਰ ਵੀ ਕਈ ਦਫਾ ਜਲ ਕੇ ਖਾਕ ਹੋ ਜਾਂਦਾ ਹੈ। ਸੋਗ ਇੱਕ ਐਸਾ ਮਾਨਸਿਕ ਰੋਗ ਹੈ। ਤਨ ਦੇ ਚ ਰੋਗ ਹੋਵਨ, ਮਨ ਦੇ ਸੋਗ ਹੋਵਨ, ਤੋ ਐਸੇ ਪੁਰਸ਼ ਨੂੰ ਕਿਸੇ ਹੋਰ ਨਰਕ ਦੇ ਜਾਣ ਦੀ ਲੋੜ ਨਹੀਂ, ਨਰਕ ਭੋਗ ਰਹੇ ਹੈ, ਇਹ ਨਰਕ ਦੇ ਜੀ ਰਹੇ ਹੈ। ਨਰਕ ਹੀ ਕਿਉਂ, ਇੰਜ ਕਹੀਏ ਕੁੰਭੀ ਨਰਕ ਦੇ ਜੀ ਰਹੇ ਹੈ। ਤਨ ਦੇ ਚ ਰੋਗ ਨੇ, ਮਨ ਦੇ ਸੋਗ ਨੇ, ਜਿੱਧਰ ਜਾ ਰਹੇ ਹੈ ਰੋਗ ਤੇ ਸੋਗ ਇਸ ਦੇ ਨਾਲ ਜਾ ਰਹੇ ਨੇ, ਇਹਦੇ ਨਾਲ ਬੈਠੇ ਨੇ, ਬਿਲਕੁਲ ਕੋਲ ਨੇ। ਅੱਜ ਤੱਕ ਮਾਨਸਿਕ ਸੋਗ ਨੂੰ ਦੂਰ ਕਰਨ ਵਾਸਤੇ ਜਿਤਨੇ ਮਨੋਰੰਜਨ ਆਏ ਨੇ ਔਰ ਰੋਜ਼ ਨਿਤ ਨਵੇਂ ਪੈਦਾ ਹੋ ਰਹੇ ਨੇ, ਸੋਗ ਨੂੰ ਮਿਟਾਉਣ ਵਿੱਚ ਅਸਮਰਥ ਹੋ ਰਹੇ ਨੇ, ਕਿਉਂਕਿ ਕੋਈ ਵੀ ਮਨੋਰੰਜਨ ਬਹੁਤ ਲੰਮੇ ਸਮੇਂ ਤੱਕ ਟਿਕਦਾ ਨਹੀਂ, ਪੁਰਾਣਾ ਹੋ ਜਾਂਦਾ ਹੈ। ਹਰ ਤਰ੍ਹਾਂ ਦਾ ਮਨੋਰੰਜਨ, ਚਾਹੇ ਕੋਈ ਰੂਪ ਹੈ, ਚਾਹੇ ਕੋਈ ਰੰਗ ਹੈ, ਚਾਹੇ ਕੋਈ ਤਮਾਸ਼ਾ ਹੈ, ਚਾਹੇ ਕੋਈ ਖੇਲ ਹੈ, ਚਾਹੇ ਕੋਈ ਗੀਤ ਹੈ, ਚਾਹੇ ਕੋਈ ਸੰਗੀਤ ਦੀ ਧੁਨ ਹੈ, ਮਨ ਐਸਾ ਹੈ सब नूं पुराना कर देंदा है। क्यों? मन चंचल है। चंचल दा मतलब ही है चल चल, जो चल रहे है, चल रहे है, चल रहे है। तो मनोरंजन ते चल नहीं रहे, अपनी थां ते रुके होया है। चाहे रंग है, चाहे रूप है, तमाशा है, खेल है, इते अपनी थां ते खड़ा है। मन चंचल लंगे अग्गे, तो मन दे तल ते सब कुछ बेमैनी हो जांदा है। और उस बेचैनी परेशानी दी हालत नूं सोग कहिंदे ने। इस तरह दा मनुख जिथे बैठा है मुरझाया होया बैठा है। इस तरह दा मनुख जिथे बैठा है औके भर रहा है। इस तरह दा मनुख जिथे बैठा है एक अपने आले दुआले बड़ा दुखत वातावरण पैदा कर रहा है, सोग भरिया। एक सोगी कोल बैठ के एक सियाने तो सियाणा मनुख भी प्रसन्न चित नहीं बैठ सकेगा। एक सोगी कोल बैठ के बड़े तो बड़ा दार्शनिक भी मन दे तल ते लड़खड़ा जाएगा। एक सोगी कोल बैठ के बड़े तो बड़ा आनंदित भी महसूस करेगा, मेरा आनंद उड़ गया, खो गया। या इंज भी कह लो, सोगी मनुख कोल कोई बैठना पसंद भी नहीं करता। सोग ग्रसे मनुख कोल हर मनुख दूर भजना चाहता है। पर इस भुलेखे च भी नहीं पैना चाहिदा, मुस्कुरांदे होए चेहरियां दे थल्ले भी सोग हुंदे ने। हसदी हुई जिंदगी दे थल्ले भी बड़ा भयंकर सोग हुंदा है। और सोग है अनंत चिंतावां दा मजमुआ। राजयोग भर्तरी इसका एक बड़ा सुंदर खुलासा पेश कर देने कि मनुख सोग देच किस तरह ग्रस्त हो जांदा है, किस तरह फस जांदा है, और ए आले दुआले किस तरह दूषण वातावरण पैदा कर देंदा है। सोगी बंदे दा पत्नी नाल संबंध नहीं जुड़दा, सोगी मनुख दा मां बाप नाल रिश्ता नहीं बनदा, सोगी मनुख भरावां तो दूर रहिंदा है, पुत्रां तो दूर रहिंदा है, सोगी मनुख तनहाई बैठना चाहता है। सोग इतना अंधकार पैदा कर देंदा है, और सोग मन नूं इतना सुकोड़ के रख देंदा है कि हुण संकुचित रहना चाहता है, किधरे एकांत तनहाई दे च बैठना चाहता है। सोग इस नूं महफिलां दे च नहीं बैठन देंदा, सोग परिवार नाल संबंध नहीं जोड़न देंदा, सोग किसी पदार्थ नाल भी संबंध नहीं जोड़न देंदा, सोग संकोच के रख देंदा है, सोग सिकोड़ के रख देंदा है, सोग निचोड़ के रख देंदा है। और ये तनहा बैठ के अपने सोग दे च ही जीना चाहता है। और ये सोग पता नहीं कितने तरह के रोगों नूं जन्म देंदा है, कितने तरह की मानसिक बीमारियां नूं जन्म देंदा है। इत्थे तक कौन पहुंचांदा है? इच्छावां पहुंचांदियां ने, ख्वाहिशां पहुंचांदियां ने। क्यों पहुंचांदियां ने? पूरियां नहीं आउंदियां। इस नूं इंज एक सरिता एक नदी दा रूपक अलंकार बना के राजयोग भर्तरी इस सोग दी रूपरेखा पेश कर देने। आसा नाम सरी मनोराज नीर भरी, तृष्णा त्रंग खरी व्याकुली गंभीर है। ये जो व्याकुलता है, ये जो बेचैनी है, व्याकुल बेचैन, चैन नहीं है, सुकून नहीं है, मन दे तलते। क्यों? ख्वाहिश है, आसावां इसके अंदर चल रही ने, किसे किसे इच्छा नाल संकल्प चल पेंदे ने, नहीं तो इच्छावां चलदियां रहिंदियां, उन्हां नाल संकल्प नहीं चलते। इच्छा ओही पूरी करन लई मनुख दृढ़ हो जांदा है जिस दे नाल इसकी संकल्प शक्ति चल पवे, हां ये इच्छा मैं पूरी करनी है, बाकी इच्छा बह जांदियां ने। ये इस तरह है, दरिया ते बह रहा है, बस ओही पानी साडे शरीर दा हिस्सा बनिया जो पी लिया सी उस वक्त दरिया चो, ਉਹੀ ਪਾਣੀ ਸਾਡਾ ਹਿੱਸਾ ਬਣਿਆ ਜੋ ਅਸੀਂ ਆਪਣੇ ਖੇਤ ਨੂੰ ਸਿੰਚ ਦਿੱਤਾ, ਬਾਕੀ ਤੇ ਵਗ ਰਿਹਾ। ਇੱਛਾ ਪੂਰੀ ਕਰਨ ਵਿੱਚ ਜਦ ਮਨੁੱਖ ਦ੍ਰਿੜ ਸੰਕਲਪਿਤ ਹੋ ਜਾਂਦਾ ਹੈ ਤਾਂ ਉਹ ਇੱਛਾ ਤੇ ਕਈ ਦਫਾ ਪੂਰੀ ਹੋ ਜਾਂਦੀ ਹੈ, ਤੇ ਜੇ ਨਾ ਪੂਰੀ ਹੋਵੇ ਤਾਂ ਵੀ ਇੱਕ ਰੇਖਾ ਛੋੜ ਜਾਂਦੀ ਹੈ। ਬਾਕੀ ਇੱਛਾਵਾਂ ਇੰਜ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਨਦੀ ਬਹਿ ਰਹੀ ਹੈ। ਭਾਵੇਂ ਨਦੀ ਦੇ ਕੋਲ ਘਰ ਹੈ, ਬਹਿ ਰਹੀ ਹੈ, ਪਰ ਨਦੀ ਨਾਲ ਉਤਨਾ ਹੀ ਮਤਲਬ ਹੈ। ਜੋ ਪੀ ਲਿਆ ਪਾਣੀ ਉਹੀ ਹਿੱਸਾ ਬਣਿਆ, ਬਾਕੀ ਵਗ ਰਿਹਾ। ਦਿਨ ਰਾਤ ਖਾਹਿਸ਼ਾਂ ਦੀ ਸਰਤਾ ਅੰਦਰ ਵਗ ਰਹੀ ਹੈ, ਇੱਛਾਵਾਂ ਦੀ ਨਦੀ ਅੰਦਰ ਚੱਲ ਰਹੀ ਹੈ। ਆਸਾ ਨਾਮ ਸਰੀ ਮਨੋਰਾਜ ਨੀਰ ਭਰੀ। ਇਸ ਆਸਾ ਰੂਪੀ ਨਦੀ ਵਿੱਚ ਪਾਣੀ ਕਿਹੜਾ ਹੈ? ਸੰਕਲਪ। ਜਿਸ ਜਿਸ ਇੱਛਾ ਨੂੰ ਪੂਰੀ ਕਰਨ ਵਾਸਤੇ ਦ੍ਰਿੜ ਸੰਕਲਪਿਤ ਅਸੀਂ ਹੋ ਜਾਂਦੇ ਹਾਂ ਉਹ ਉਸ ਨਦੀ ਦਾ ਜਲ ਬਣ ਜਾਂਦਾ ਹੈ, ਉਸ ਨਦੀ ਦੀ ਧਾਰਾ ਬਣ ਜਾਂਦੀ ਹੈ। ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਤ੍ਰਿਸ਼ਨਾ ਤਰੰਗ ਖਰੀ। ਇਸ ਆਸਾ ਰੂਪੀ ਨਦੀ ਵਿੱਚ ਅਗਰ ਸੰਕਲਪ ਪਾਣੀ ਹੈ ਤਾਂ ਤਰੰਗ ਕੀ ਨੇ? ਤ੍ਰਿਸ਼ਨਾ। ਕਿਉਂਕਿ ਜਿੱਥੇ ਇੱਛਾ ਹੈ ਉੱਥੇ ਸੰਕਲਪ ਤੇ ਪੈਦਾ ਹੋਣਗੇ, ਤੇ ਜਿੱਥੇ ਦ੍ਰਿੜ ਸੰਕਲਪ ਹੋ ਗਿਆ ਇੱਛਾ ਦੀ ਪੂਰਤੀ ਲਈ ਉੱਥੇ ਤ੍ਰਿਸ਼ਨਾ ਤੇ ਪ੍ਰਬਲ ਹੋਵੇਗੀ, ਲਾਜ਼ਮੀ ਹੋਵੇਗੀ। ਵਿਆਕੁਲੀ ਗੰਭੀਰ ਹੈ, ਇਹ ਨਦੀ ਗਹਿਰੀ ਕਿਤਨੀ ਹੈ, ਇਹਦਾ ਪਾਟ ਕਿਤਨਾ ਗਹਿਰਾ ਹੈ, ਇਹ ਚੌੜੀ ਕਿਤਨੀ ਹੈ, ਇਹ ਗਹਿਰੀ ਕਿਤਨੀ ਹੈ। ਇਹ ਰਾਜਯੋਗੀ, ਇਹ ਮਹਾਨ ਸੰਤ, ਮਨ ਦੀਆਂ ਗਹਿਰਾਈਆਂ ਨੂੰ ਸਮਝਣ ਵਾਲਾ ਇਹ ਮਹਾਯੋਗੀ ਇੰਜ ਕਹਿ ਰਿਹਾ, ਵਿਆਕੁਲਤਾ ਹੀ ਇਸ ਦੀ ਗਹਿਰਾਈ ਹੈ, ਬੇਚੈਨੀ ਹੀ ਇਸ ਦੀ ਗਹਿਰਾਈ ਹੈ। ਔਰ ਇੱਕ ਹਕੀਕਤ ਹੈ, ਬੇਚੈਨੀ ਅਜੇ ਵੀ ਨਾਪਤੋਲ ਵਿੱਚ ਨਹੀਂ ਆਈ। ਕੋਈ ਐਸਾ ਪੈਮਾਨਾ ਨਹੀਂ ਕਿ ਨਾਪ ਲਈਏ ਵਿਆਕੁਲਤਾ ਕਿਤਨੀ ਗਹਿਰੀ ਹੈ। ਬਹੁਤ ਗਹਿਰੀ ਹੈ, ਬਹੁਤ ਗਹਿਰੀ ਹੈ। ਇਹਦੀਆਂ ਜੜ੍ਹਾਂ ਨਹੀਂ ਲੱਭਦੀਆਂ, ਇਹਦੀ ਤੈਅ ਨਹੀਂ ਲੱਭਦੀ। ਵਿਆਕੁਲਤਾ ਹੀ ਇਸ ਦੀ ਗਹਿਰਾਈ ਹੈ। ਜਿੱਥੇ ਇੱਛਾਵਾਂ ਨੇ ਉੱਥੇ ਸੰਕਲਪ ਨੇ, ਜਿੱਥੇ ਸੰਕਲਪ ਹੈ ਉੱਥੇ ਤ੍ਰਿਸ਼ਨਾ ਹੈ, ਔਰ ਜਿੱਥੇ ਪ੍ਰਬਲ ਤ੍ਰਿਸ਼ਨਾ ਦੇ ਤਰੰਗ ਨੇ ਵਿਆਕੁਲਤਾ ਤੇ ਉੱਥੇ ਹੈ ਹੀ। ਇਸ ਨੂੰ ਉਲਟਾ ਕੇ ਕਹਿ ਦੋ, ਇਹ ਬੇਚੈਨ ਕਿਉਂ ਹੈ? ਤ੍ਰਿਸ਼ਨਾਲੂ ਹੈ। ਇਹ ਤ੍ਰਿਸ਼ਨਾਲੂ ਕਿਉਂ ਹੈ? ਇਹਦੇ ਅੰਦਰ ਸੰਕਲਪ ਨੇ। ਸੰਕਲਪ ਕਿਉਂ ਨੇ? ਇਹਦੇ ਅੰਦਰ ਇੱਛਾਵਾਂ ਨੇ, ਇੱਛਾ ਦੀ ਪੂਰਤੀ ਕਰਨਾ ਚਾਹੁੰਦਾ ਹੈ। ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਤ੍ਰਿਸ਼ਨਾ ਤਰੰਗ ਖਰੀ ਵਿਆਕੁਲੀ ਗੰਭੀਰ ਹੈ। ਆਲਮ ਤੇ ਇਸ ਤਰ੍ਹਾਂ ਕਹਿੰਦੇ ਨੇ, ਜ਼ਿੰਦਗੀ ਨਾਪੀ ਜਾ ਸਕਦੀ ਹੈ, ਚਲੋ ਵੱਧ ਤੋਂ ਵੱਧ ਕਹਿ ਲਈਏ 100 ਸਾਲ, ਤ੍ਰਿਸ਼ਨਾ ਨਹੀਂ ਨਾਪੀ ਜਾ ਸਕਦੀ, ਵਿਆਕੁਲਤਾ ਨਹੀਂ ਨਾਪੀ ਜਾ ਸਕਦੀ। ਔਰ ਇਹ ਜਿਹੜੀ ਆਸਾ ਨਦੀ ਹੈ ਕਿਤਨੀ ਲੰਬੀ ਹੈ? ਜ਼ਮੀਨ ਦੇ ਉੱਤੇ ਵਗਦੀਆਂ ਹੋਈਆਂ ਨਦੀਆਂ ਦੇ ਇਹ ਬਕਾਇਦਾ ਧਾਰਾਵਾਂ ਨਾਪੀਆਂ ਜਾ ਚੁੱਕੀਆਂ ਨੇ। ਇਹ ਕਿੰਨੀ ਮੀਲ ਲੰਬੀ ਹੈ? ਇਹਦਾ ਪਾਟ ਕਿੰਨਾ ਚੌੜਾ ਹੈ? ਇਹ ਗਹਿਰੀ ਕਿਤਨੀ ਹੈ? ਇੱਕੋ ਹੀ ਨਦੀ ਹੈ ਜੋ ਮਨ ਵਿੱਚ ਵਗ ਰਹੀ ਹੈ, ਨਾ ਲੰਬਾਈ ਨਾਪ ਦੇ ਚਾਹੁੰਦੀ ਹੈ, ਨਾ ਚੌੜਾਈ ਨਾਪ ਦੇ ਚਾਹੁੰਦੀ ਹੈ, ਨਾ ਗਹਿਰਾਈ ਨਾਪ ਦੇ ਚਾਹੁੰਦੀ ਹੈ, ਉਹ ਹੈ ਆਸਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਆਸਾ ਵਿੱਚ ਅਤ ਦੁੱਖ ਘਣਾ ਮਨਮੁਖ ਚਿਤ ਲਾਇਆ। ਬਕਾਇਦਾ ਫੈਸਲਾ ਵੀ ਕਰ ਦਿੱਤਾ ਹੈ, ਬਹੁਤੀਆਂ ਵਿਅਰਥ ਦੀਆਂ ਇੱਛਾਵਾਂ ਕਿਸ ਦੇ ਅੰਦਰ ਆਉਂਦੀਆਂ ਨੇ? ਜਿਸ ਨੇ ਆਪਣੇ ਮਨ ਨੂੰ ਹੀ ਸਾਹਮਣੇ ਰੱਖਿਆ। ਔਰ ਸੋਗ ਕਿੱਥੇ ਜ਼ਿਆਦਾ ਆਉਂਦਾ ਹੈ? ਜਿੱਥੇ ਇੱਛਾਵਾਂ ਜ਼ਿਆਦਾ ਨੇ। ਔਰ ਸਾਰੀਆਂ ਇੱਛਾ ਕਿਸ ਦੀਆਂ ਪੂਰੀਆਂ ਹੋਈਆਂ ਨੇ? ਰੂਹੇ ਜ਼ਮੀਨ ਤੇ ਇੱਕ ਦੀਆਂ ਵੀ ਨਹੀਂ ਹੋਈਆਂ। ਕੋਈ ਇੱਕ ਮਨੁੱਖ ਵੀ ਇਤਿਹਾਸ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ ਜਾਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਇਸ ਬੰਦੇ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਇੱਕ ਵੀ ਨਹੀਂ ਹੋਇਆ। ਗਜ਼ਬ ਦੀ ਗੱਲ, ਇਤਨਾ ਲੰਬਾ ਚੌੜਾ ਪ੍ਰਿਥਵੀ ਦਾ ਇਤਿਹਾਸ ਔਰ ਇਤਨੀ ਮਨੁੱਖਤਾ, ਔਰ ਇੱਕ ਦੀਆਂ ਵੀ ਸਾਰੀਆਂ ਇੱਛਾਵਾਂ ਨਾ ਪੂਰੀਆਂ ਹੋਈਆਂ ਹੋਣ ते फिर भी हर बंदा दृढ़ संकल्प होवे मैं अपनियां सारियां ख्वाहिशां पूरियां करनियां ने ते इस तो वड्डी होर मूर्ता केड़ी होवेगी, इस तो वड्डी होर नादानी केड़ी होवेगी। पहले तू ओ उदाहरण ते कोई लभ ले किस दियां सारियां ख्वाहिशां पूरियां होईयां ने, किस दियां सारियां इच्छावां पूरियां होईयां ने। कह दिता सी किसे वक्त बहादुर शाह जफर ने, इस कच्ची जमीन देच पक्के महल किस दे बने ने, इस कच्ची धरती देच पक्की जिंदगी किसनु मिली है। लगता नहीं है दिल मेरा उजड़े दयार में, किसकी बनी है आल में ना पाए दार में, लेकिन फिर भी।
1: You're listening to KRPI 1550 Radio Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 18.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 41 ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
4: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ ਜੋ ਕੈਨੇਡਾ ਵਿੱਚ ਹੀ ਉਗਾਏ ਗਏ ਹਨ, ਲਵੋ 2.99 ਦਾ ਪੈਕ। ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ। 4 ਪਾਉਂਡ ਧੋਤੀ ਹੋਈ ਉਰਦ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ। ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
6: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
7: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰ ਵਿੱਚ ਸ਼ਾਮਿਲ ਹਨ।
6: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
7: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
6: 604-325-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਚਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 18.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 51 ਪਾਉਂਡ।
3: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ। ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਹੈ, ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ, ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਹੈ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿਣਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ, ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਲਈ ਹੋਇਆ ਨਾ ਜੀ, ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹੀ ਸੀ ਨਾ ਜੀ, ਇਹਨੂੰ ਤਰਕ ਚ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ, ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ। ਯਕੀਨ ਬੜੀ ਵੱਡੀ ਚੀਜ਼।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ ਜੋ ਕੈਨੇਡਾ ਵਿੱਚ ਹੀ ਉਗਾਏ ਗਏ ਹਨ, ਲਵੋ 2.99 ਦਾ ਪੈਕ। ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ। 4 ਪਾਉਂਡ ਧੋਤੀ ਹੋਈ ਉਰਦ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-6790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 18.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 49 ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ 4 ਪਾਉਂਡ ਇੰਡੀਕਨ ਚਿੱਟੇ ਛੋਲੇ, ਜੋ ਕੈਨੇਡਾ ਵਿੱਚ ਹੀ ਉਗਾਏ ਗਏ ਹਨ। ਲਵੋ 2.99 ਦਾ ਪੈਕ, ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ। 4 ਪਾਉਂਡ ਧੋਤੀ ਹੋਈ ਉਰਦ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
4: ਸਨਮਾਨਯੋਗ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਭੱਟ ਕੀਰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਕਿਰਪਾਲੂ ਜੀ ਦੀ ਸਿਫਤ ਵਿੱਚ ਜੋ ਸਵੱਈਆ ਹੈ, ਇਸ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਸਵੱਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਿਰੰਜਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਿਆ ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ। ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ, ਉਹਨਾਂ ਦੀ ਕਥਾ ਹੀ ਅਕਥ ਹੈ। ਸਾਡੀ ਇੱਕ ਜ਼ਬਾਨ, ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ। ਕਹਿੰਦੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ ਪਰਮਾਤਮਾ ਦੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਗੁਰੂ ਰਾਮਦਾਸ ਹੁਣ ਕਿਰਪਾ ਪੈ ਕਰਦੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪ ਕਿਰਪਾ ਕਰਕੇ ਵਿੱਚ ਵਰਤਨ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੀ ਦਾਤ ਬਖਸ਼ ਕੇ ਇਸ ਮਲੀਨ ਤੇ ਖਿੰਡੇ ਹੋਏ ਮਨ ਨੂੰ ਪੂਰਨ ਤੌਰ ਤੇ ਟਿਕਾ ਬਖਸ਼, ਆਪ ਹੀ ਵਿਚਾਰ ਕਰਾ ਲੈਣ, ਸਾਧ ਸੰਗਤ ਬਖਸ਼ੋ ਆਸੀਸ, ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ, ਫਿਰ

ਤੇ ਇਹ ਅੰਦਰ ਨੂੰ ਦੁੱਖ ਪਾਸਦਾ ਹੈ। ਕੇਵਲ ਜੋਬਨ ਨਹੀਂ ਆਪਣੇ ਅੰਤਲੇ ਸਮੇਂ ਵੀ ਉਹ ਮਹਾਂਪੁਰਸ਼ ਰੱਬ ਦੀ ਇਬਾਦਤ ਵੀ ਜੁੜਿਆ ਹੈ, ਖੁਦਾ ਦੀ ਇਬਾਦਤ ਵੀ ਜੁੜਿਆ ਹੈ ਤੇ ਜਦੋਂ ਨਮਾਜ਼ ਅਦਾ ਪੈ ਕਰਦੇ ਨੇ ਅਚਨਚੇਤ ਗਸ਼ੀ ਪਈ ਹੈ, ਬੇਹੋਸ਼ ਹੋ ਕੇ ਜ਼ਮੀਨ ਤੇ ਗਿਰ ਗਏ, ਸਜਦਾ ਪੂਰੀ ਤਰ੍ਹਾਂ ਕਰ ਨਾ ਸਕੇ। ਮੁਰੀਦਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਸੰਭਾਲਿਆ, ਸੰਭਾਲਣ ਤੋਂ ਬਾਅਦ ਉਹਨਾਂ ਨੇ ਬਾਬਾ ਜੀ ਨੂੰ ਜਦੋਂ ਤਲੀਆਂ ਪੈਰਾਂ ਦੀਆਂ ਚਸ਼ੀਆਂ ਉਹਨਾਂ ਨੇ ਖੱਤ ਪਕੜ ਕੇ ਹੱਥ ਪੈਰ ਘੁੱਟੇ ਨੱਪੇ ਤੇ ਉੱਠ ਕੇ ਬੈਠ ਗਏ ਤੇ ਪਹਿਲਾ ਪ੍ਰਸ਼ਨ ਸੀ ਉਸ ਮਹਾਂਪੁਰਸ਼ ਦਾ ਠੀਕ ਹੈ। ਕਹਿਣ ਲੱਗੇ ਨਮਾਜ਼ ਅਦਾ ਹੋ ਗਈ, ਮੇਰਾ ਨੇਮ ਨਿਭ ਗਿਆ, ਬੰਦਗੀ ਵਾਲਾ ਸਮਾਂ ਸਹੀ ਸਫਲ ਹੋ ਗਿਆ। ਬੈਠੇ ਹੋਏ ਮਰੀਦ ਨੇ ਕਿਹਾ ਬਾਬਾ ਸਾਹਿਬ ਨਮਾਜ਼ ਪੂਰੀ ਤੌਰ ਤੇ ਅਦਾ ਨਾ ਹੋ ਸਕੀ, ਪੂਰਨ ਤੌਰ ਤੇ ਆਪ ਇੱਕੋ ਦਮ ਜ਼ਮੀਨ ਤੇ ਡਿੱਗ ਪਏ। ਕਹਿਣ ਲੱਗੇ ਲਿਆਓ ਪਾਣੀ, ਕਰਾਓ ਮੇਰਾ ਵਜ਼ੂ, ਮੈਂ ਪਰਤ ਕੇ ਫਿਰ ਖੁਦਾ ਦੀ ਯਾਦ ਵੀ ਜੁੜਨਾ ਚਾਹੁੰਦਾ, ਮੈਂ ਨਮਾਜ਼ ਅਦਾ ਕਰਨੀ ਚਾਹੁੰਦਾ ਵਾਂ। ਤੇ ਕਿਸੇ ਨੇ ਉੱਥੇ ਪ੍ਰਸ਼ਨ ਕਰ ਦਿੱਤਾ ਸੀ ਕਿ ਬਾਬਾ ਸਾਹਿਬ ਸਾਰੀ ਜ਼ਿੰਦਗੀ ਤਾਂ ਅੱਲਾਹ ਤਾਲਾ ਦੀ ਵਿਰਦ ਵਿੱਚ, ਉਹਦੇ ਜ਼ਿਕਰ ਵਿੱਚ, ਉਹਦੀ ਯਾਦ ਵਿੱਚ ਬਤੀਤ ਹੋਈ, ਹੁਣ ਜੇ ਨਹੀਂ ਨਮਾਜ਼ ਹੋ ਰਹੀ, ਸਰੀਰ ਖੇਚਲ ਵਿੱਚ ਹੈ, ਤਨ ਨੂੰ ਥੋੜਾ ਬਹੁਤਾ ਖੇਦ ਹੈ, ਹੁਣ ਅੱਜ ਤੁਸੀਂ ਇਹ ਰਹਿਣ ਦਿਓ, ਵਿਸ਼ਰਾਮ ਕਰੋ। ਉਹਨਾਂ ਨੇ ਉਸੇ ਵੇਲੇ ਪਿੱਛੇ ਮੁੜ ਕੇ ਕਿਹਾ, ਕਹਿਣ ਲੱਗੇ ਤੈਨੂੰ ਕੀ ਪਤਾ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਹੈ, ਤੈਨੂੰ ਕੇਵਲ ਮੇਰੀ ਬਾਹਰ ਦੀ ਕਿਰਿਆ ਦਿਸੀ ਕਿ ਮੈਂ ਇੰਨੇ ਸਾਲ ਰੱਬ ਦੀ ਇਬਾਦਤ ਕੀਤੀ, ਇੰਨੇ ਸਾਲ ਮੈਂ ਪਰਮਾਤਮਾ ਦਾ ਜ਼ਿਕਰ ਕੀਤਾ, ਪਰ ਤੈਨੂੰ ਕੀ ਪਤਾ ਮੈਂ ਅੰਦਰੋਂ ਕਿੱਥੇ ਟਿਕਿਆ ਵਾਂ। ਲਿਆਓ ਪਾਣੀ, ਲਿਆਓ ਆਵ ਤੇ ਮੈਂ ਵੁਜੂ ਕਰਕੇ ਪਰਮਾਤਮਾ ਦੀ ਯਾਦ ਵੀ ਜੁੜਾਂ, ਰੱਬ ਦੀ ਯਾਦ ਵੀ ਜੁੜਾਂ। ਉਹ ਮਹਾਂਪੁਰਸ਼ ਕਹਿ ਰਹੇ ਨੇ ਕਿ ਵਕਤ ਚਲਾ ਜਾਏ ਪ੍ਰੀਤ ਤੋਂ ਬਿਨਾਂ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ ਮਨ ਰੇ ਕਿਉਂ ਛੁੱਟੇ ਬਿਨ ਪਿਆਰ, ਪਿਆਰ ਤੋਂ ਬਿਨਾਂ ਤੂੰ, ਪ੍ਰੇਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਹੋਣੀ। ਹੁਣ ਪ੍ਰੇਮ ਬੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਦਿੱਤੀਆਂ। ਉਸ ਅਸ਼ਟਪਦੀ ਦੀ ਪਹਿਲੀ ਐਗਜ਼ਾਮਪਲ, ਪਹਿਲੀ ਉਦਾਹਰਨ ਇਹ ਵੇ, ਮੈਂ ਅਰਜ਼ ਕਰ ਰਿਹਾ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ। ਕੈਸੀ ਭਗਤੀ ਕੀਤੀ, ਕੇਵਲ ਤਾਂ ਕੇਵਲ ਚੌਂਕੜਾ ਮਾਰ ਕੇ ਨਹੀਂ, ਆਪਣੇ ਆਪ ਨੂੰ ਪੂਰਨ ਤੌਰ ਤੇ ਰੱਬ ਦੇ ਚਰਨਾਂ ਵਿੱਚ ਉਹਨਾਂ ਨੇ ਫਿਦਾ ਕਰ ਦਿੱਤਾ, ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ ਸੱਚੇ ਪਾਤਸ਼ਾਹ, ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ। ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨਾਂ ਕੇਵਲ ਵਿਦਵਤਾ ਦੀ ਅੰਦਰ ਦੀ ਖੌ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ ਤੇ ਕਮਲ ਦੀ ਨਾੜ, ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ, ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ, ਕਦੀ ਸੱਜੇ, ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ ਉਹ ਮਨਾ, ਜੇ ਪ੍ਰੇਮਾ ਭਗਤੀ ਕਰਨੀ ਆ ਤੇ ਇਸ ਕਮਲ ਫੁੱਲ ਤੋਂ ਸਿੱਖ ਰੱਬ ਨੂੰ ਪ੍ਰੀਤ ਕਿਵੇਂ ਕਰੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਕਿਹੋ ਜਿਹਾ ਪਿਆਰ ਹੋਵੇ, ਪਿਆਰ ਜਿਹੜਾ ਗਿਲਵੇ ਸ਼ਿਕੇ ਨਹੀਂ ਕਰਦਾ ਹੁੰਦਾ, ਪਿਆਰ ਕਦੀ ਉਲਾਮੇ ਨਹੀਂ ਦਿੰਦਾ ਹੁੰਦਾ। ਤੇ ਸੱਚ ਜਾਣਿਓ ਜਿਹੜਾ ਬੰਦਾ ਮਿੱਤਰਤਾ ਕਰਦਿਆਂ ਹੋਇਆਂ ਵੀ ਉਲਾਮੇ ਗਿਲੇ ਸ਼ਿਕਵੇ ਕਰਦਾ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ, ਉਹ ਕਦੀ ਪਿਆਰਾ ਨਹੀਂ ਹੋ ਸਕਦਾ।
ਕਹਿਣ ਲੱਗੇ ਇਸ ਕਮਲ ਦੇ ਫੁੱਲ ਨੂੰ ਪੁੱਛ ਕੇ ਪ੍ਰੇਮਾ ਭਗਤੀ ਕੀ ਹੈ। ਹਜ਼ੂਰ ਨੇ ਪੁੱਛਿਆ ਕਮਲ ਦੇ ਫੁੱਲ ਨੂੰ ਤੇ ਬਾਣੀ ਵਿੱਚ ਇਹ ਗੱਲਾਂ ਦਰਜ ਕਰ ਦਿੱਤੀਆਂ ਕਿ ਇਹ ਕਮਲ ਦੇ ਫੁੱਲ ਤੈਨੂੰ ਰੱਬ ਨੇ ਸਭ ਤੋਂ ਪਹਿਲਾਂ ਗੁਣ ਇਹ ਦਿੱਤਾ ਹੈ ਤੂੰ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ। ਦੂਜਾ ਗੁਣ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਤੇਰੇ ਕੋਲ ਕੋਮਲਤਾ ਹੈ। ਤੀਜਾ ਗੁਣ ਤੈਨੂੰ ਦਿੱਤਾ ਤੇਰੇ ਕੋਲ ਸੁਗੰਧੀ ਹੈ। ਚੌਥਾ ਗੁਣ ਤੈਨੂੰ ਦਿੱਤਾ ਤੇਰੇ ਵਿੱਚ ਖਿੱਚ ਹੈ। ਤੂੰ ਕਰੋੜਾਂ ਕੋ ਦੂਰ ਬੈਠੇ ਸੂਰਜ ਨਾਲ ਵੀ ਗੱਲਾਂ ਪਿਆ ਕਰਨਾ ਜਿਹਦੇ ਕੋਲ ਸੁਗੰਧੀ ਹੋਵੇ, ਜਿਹਦੇ ਕੋਲ ਨਿਰਲੇਪਤਾ ਹੋਵੇ, ਜਿਹਦੇ ਕੋਲ ਆਪਣਾ ਸੁਹਾਪਣ ਹੋਵੇ, ਜਿਹਦੇ ਕੋਲ ਦੂਰ ਟਿਕੇ ਕੋਈ ਪ੍ਰੇਮੀ ਨੂੰ ਪਿਆਰ ਕਰਨ ਦੀ ਵੀ ਜਾਂਚ ਹੋਵੇ। ਕੀ ਲੋੜ ਏ ਇਸ ਮੈਲੇ ਜੇ ਪਾਣੀ ਦੀਆਂ ਠੋਕਰਾਂ ਖਾਣ ਦੀ। ਇਹ ਪਾਣੀ ਉੱਠਦਾ ਸਵੇਰੇ ਲਹਿਰਾਂ ਬਣ ਕੇ ਤੇਰੇ ਨਾਲੀ ਨੂੰ, ਤੇਰੇ ਇਸ ਤਣੇ ਨੂੰ ਰੋਜ਼ ਇਹ ਠੋਕਰਾਂ ਮਾਰਦੇ, ਛੱਡ ਪਰਾ ਇਹੋ ਜਿਹਾ ਪਾਣੀ ਨੂੰ। ਹਜ਼ੂਰ ਕਹਿੰਦੇ ਨੇ ਉਸ ਕਮਲ ਦੇ ਫੁੱਲ ਦਾ ਉੱਤਰ ਸੀ, ਕਹਿੰਦਾ ਬਾਬਾ ਜੀ ਕਿ ਅਸਲ ਵਿੱਚ ਇਸ ਪਾਣੀ ਦੀ ਬਦੌਲਤ ਹੀ ਮੇਰੀ ਖੌਂਦ ਹੈ। ਜਿਸ ਦਿਨ ਮੈਂ ਪਾਣੀ ਨੂੰ ਛੱਡ ਦਿੱਤਾ ਉਸ ਦਿਨ ਜਿਹੜੇ ਗੁਣ ਤੁਸੀਂ ਮੇਰੇ ਗਿਣਾਏ ਨੇ ਇਹਨਾਂ ਵਿੱਚੋਂ ਇੱਕ ਵੀ ਗੁਣ ਨਹੀਂ ਰਹਿਣਾ ਪਾਣੀ ਨੂੰ ਛੱਡਣ ਦੀ ਦੇਰ, ਕਿ ਮੇਰਾ ਆਪਾ ਹੀ ਖਤਮ ਹੋ ਜਾਣਾ, ਮੇਰੀ ਖੋਂਦ ਨੂੰ ਖਤਰਾ ਹੈ। ਕਹਿਣ ਲੱਗੇ ਨਾ ਸੂਰਜ ਦਾ ਪਿਆਰ, ਨਾ ਇਹਦੇ ਤੋਂ ਨਿਰਲੇਪ ਦਾ, ਨਾ ਸੁਗੰਧੀ, ਨਾ ਰੂਪ ਤੇ ਨਾ ਭਵਰੇ, ਤਾਂ ਕੀ ਹੋਇਆ ਜੇ ਪਾਣੀ ਠੋਕਰਾਂ ਮਾਰਦਾ। ਆਖਰ ਜਿਹੜੇ ਤੁਸੀਂ ਗੁਣ ਗਿਣ ਕੇ ਦੱਸੇ ਨੇ ਇਹ ਗੁਣ ਵੀ ਤਾਂ ਮੈਨੂੰ ਪਾਣੀ ਨੇ ਕਿਰਪਾ ਕਰਕੇ ਬਖਸ਼ੇ ਨੇ ਨਾ, ਜਿਹਨੇ ਗੁਣ ਦਿੱਤੇ ਨੇ ਇਹਦੀ ਠੋਕਰ ਵੀ ਸਹਾਰਾਂਗੇ। ਹਜ਼ੂਰ ਨੇ ਕਿਹਾ ਐ ਮਨੁੱਖ ਪ੍ਰੇਮਾ ਭਗਤੀ ਦਾ ਅਰਥ ਹੈ ਕਮਲ ਦੀ ਥਰਾਂ ਤੂੰ ਪਿਆਰ ਕਰ। ਕਿਵੇਂ ਪਰਮਾਤਮਾ ਨੇ ਤੈਨੂੰ ਸੁੰਦਰ ਦੇ